ਅੱਜ ਸੋਮਵਾਰ ਹੈ। ਸ਼ਕ ਸੰਵਤ 1948 ਦੇ ਜੇਸ਼ਟ ਮਹੀਨੇ ਦੀ 3 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 25 ਤਾਰੀਖ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਪਟਿਆਲਾ ਵੱਲੋਂ ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ।

ਅੱਜ ਦੇ ਅੰਮ੍ਰਿਤਬਾਣੀ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ। ਗਾਇਨ ਕਰ ਰਹੇ ਨੇ ਭਾਈ ਓਂਕਾਰ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ।

ਪ੍ਰੋਗਰਾਮ ਅੰਮ੍ਰਿਤ ਬਾਣੀ ਦੇ ਵਿੱਚ ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨ ਕਰ ਰਹੇ ਸਨ ਭਾਈ ਓਂਕਾਰ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਹੁਣ ਸ਼ਿਵ ਭਜਨ ਸਰਵਣ ਕਰਦੇ ਹਾਂ। ਆਵਾਜ਼ਾਂ ਸ਼ੇਖਰ ਸੇਨ, ਦੁਰਗਾ ਪ੍ਰਸਾਦ ਅਤੇ ਅਨੁਰਾਧਾ ਪੌੜਵਾਲ ਦੀਆਂ ਨੇ।

ਹੁਣੇ ਤੁਸੀਂ ਸਰਵਣ ਕੀਤਾ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਬਾਣੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। ਸਮਾਂ ਇਸ ਵੇਲੇ ਸਵੇਰ ਦੇ 6:30 ਹੋਣ ਵਾਲੇ ਨੇ। ਹੁਣ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ, ਜਿੱਥੋਂ ਪਹਿਲਾਂ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਅਤੇ ਉਸ ਤੋਂ ਬਾਅਦ ਮਾਨਸ ਗਾਨ ਪ੍ਰੋਗਰਾਮ, ਅਤੇ 6:50 'ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਵੀਂ ਸਵੇਰ ਲੈ ਕੇ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਲਈ ਕਰੋ ਕੁਝ ਪਲ ਉਡੀਕ।

0: ਜੈ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਬੱਚਿਆਂ ਨੂੰ ਚੰਗਾ, ਤੁਸੀਂ ਆਪਣਾ ਦੱਸੋ।
1: ਕਮਾਦ ਦੇ ਦੁਆਲੇ ਹੋਏ ਹੋ।
0: ਦੇਖੋ ਫਸਲ ਜਿਹੜੀ ਹੈ ਨਾ, ਜੇ ਫਸਲ ਦੇ ਦੁਆਲੇ ਨਹੀਂ ਹੋਊਗੇ ਤੇ ਫਸਲ ਦੇ ਆਲੇ ਦੁਆਲੇ ਕੀੜੇ ਮਕੌੜੇ ਹੋ ਜਾਣਗੇ।
1: ਹੋ ਜਾਣਗੇ।
0: ਇਹ ਤਾਂ ਹੁਣ ਜਾਂ ਤੁਸੀਂ ਆਲੇ ਦੁਆਲੇ ਹੋ ਜਾਓ ਜਾਂ ਫਿਰ ਕੀੜਿਆਂ ਨੂੰ ਆਲੇ ਦੁਆਲੇ ਮੌਕਾ ਦੇ ਦਿਓ।
1: ਫਸਲ ਦਾ ਨਿਰੀਖਣ ਕਰਨਾ ਨਾ
0: ਬੜਾ ਜ਼ਰੂਰੀ,
1: ਬੜਾ ਮਹੱਤਵਪੂਰਨ ਆ। ਕਿ ਦੇਖੋ ਆਪਾਂ ਸਵੇਰੇ ਉੱਠ ਕੇ ਗੇੜਾ ਮਾਰੀਏ ਜਾਂ ਦੁਪਹਿਰ ਵੇਲੇ ਜਾਂ ਸ਼ਾਮ ਨੂੰ, ਅਤੇ ਉਹਦੇ ਨਾਲ ਸਾਨੂੰ ਕਈ ਜਿਹੜਾ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਵੀ ਫਸਲ ਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਸ ਤਰੀਕੇ ਨਾਲ ਆਪਾਂ ਕੰਮ ਕਰੀਏ ਕਿ ਤਾਂ ਕਿ ਜਿਹੜੀ ਪੈਦਾਵਾਰ ਆ ਨਾ ਉਹ ਸਾਨੂੰ ਵਧੀਆ ਮਿਲ ਸਕੇ।
0: ਦੇਖੋ ਸੰਧੂ ਸਾਹਿਬ, ਫਸਲ ਜਿਹੜੀ ਹੈ ਨਾ ਹਰ ਰੋਜ਼ ਰੰਗ ਬਦਲਦੀ ਹੈ, ਕਿਉਂਕਿ ਦਿਨਾਂ ਦੀ ਫਸਲ ਆਪਾਂ ਸਾਰੇ ਜਾਣਦੇ ਹਾਂ, ਸੋ ਇਸ ਕਰਕੇ ਹਰ ਦਿਨ ਉਹਦਾ ਰੰਗ ਅਲੱਗ ਹੁੰਦਾ ਹੈ। ਅਤੇ ਫਸਲ ਨੇ ਬੋਲ ਕੇ ਤੁਹਾਨੂੰ ਦੱਸ ਦੇਣਾ ਹੈ ਕਿ ਅੱਜ ਮੈਂ ਠੀਕ ਨਹੀਂ ਹਾਂ ਅਤੇ ਅੱਜ ਮੈਂ ਠੀਕ ਨਹੀਂ ਹਾਂ। ਸੋ ਇਸ ਕਰਕੇ ਠੀਕ ਨਹੀਂ ਹਾਂ ਅਤੇ ਠੀਕ ਹਾਂ ਦੇ ਵਿੱਚ ਇਹਦਾ ਸਰਵੇਖਣ ਤੁਸੀਂ ਆਪ ਕਰਨਾ ਹੈ। ਉਹ ਤਾਂ ਹੋਊਗਾ ਜੇ ਗੇੜਾ ਮਾਰਾਂਗੇ ਆਪਾਂ, ਲਗਾਤਾਰ ਫਸਲ ਦਾ ਨਿਰੀਖਣ ਕਰਾਂਗੇ। ਸੋ ਇਸ ਕਰਕੇ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ। ਜੇ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ, ਗੇੜਾ ਮਾਰਦੇ ਹਾਂ, ਨਿਰੀਖਣ ਕਰਦੇ ਹਾਂ, ਤਾਂ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂ, ਫਾਇਦੇ ਹੀ ਫਾਇਦੇ ਆ, ਕਿਉਂਕਿ ਬਹੁਤ ਸਾਰੇ ਬੇਲੋੜੇ ਖਰਚੇ ਵੀ ਇਸ ਨਾਲ ਬਚਦੇ ਹੈ।
1: ਹੁਣ ਦੇਖੋ ਇਹ ਜਿਹੜਾ ਸਮਾਂ ਹੁੰਦਾ ਨਾ ਰੁੜੀਆ ਰਾਮ ਜੀ, ਕਮਾਦ ਵਾਸਤੇ ਬੜਾ ਨਾਜ਼ੁਕ ਦੌਰ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਇਹਨਾਂ ਦਿਨਾਂ 'ਚ ਜੇ ਆਪਾਂ ਜਿੰਨਾ ਕਹਿੰਦੇ ਅੱਗੇ ਹੋ ਕੇ ਇਹਨੂੰ ਫਸਲ ਨੂੰ ਕਾਬੂ ਕਰ ਲਈਏ, ਫਿਰ ਅੱਗੇ ਫਿਰ ਬੜਾ ਵਧੀਆ ਨਤੀਜੇ ਮਿਲਦੇ ਆ।
0: ਮਿਲਦੇ ਆ ਜੀ, ਮਿਲਦੇ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰਾ ਕੀਟ ਪਤੰਗ ਕਮਾਦ ਦੀ ਫਸਲ ਨੂੰ ਇਹਨਾਂ ਦਿਨਾਂ 'ਚ ਪੈਂਦਾ।
1: ਪਾਣੀ ਦੀ ਲੋੜ ਪੈਂਦੀ,
0: ਪਾਣੀ ਦੀ ਲੋੜ ਵੀ ਪੈਂਦੀ ਹੈ।
1: ਸੋ ਪਾਣੀ ਦੀ ਲੋੜ ਜੇ ਆਪਾਂ ਗੱਲ ਕਰਦੇ ਹਾਂ ਕਿ ਫਸਲ ਨੂੰ ਲੋੜ ਦੇ ਮੁਤਾਬਕ,
0: ਹਾਂ
1: ਵੈਸੇ ਤਾਂ ਹੁਣ ਦੇਖੋ ਇਹੋ ਜਿਹੀਆਂ ਵਿਧੀਆਂ ਆ ਗਈਆਂ ਨੇ ਕਿ ਜਿੰਨਾ ਪਾਣੀ ਲੋੜ ਆ ਨਾ ਉਨਾ ਹੀ ਲਾਓ,
0: ਬੇਲੋੜਾ ਨਾ ਲਾਓ,
1: ਬੇਵਾਧੂ ਜਿਹੜਾ ਪਾਣੀ ਕਿਉਂ ਲਾਉਣਾ। ਅਤੇ ਕਈ ਤਰੀਕੇ ਦੀਆਂ ਵਿਧੀਆਂ ਅਪਣਾ ਕੇ ਨਾ ਰੁੜੀਆ ਰਾਮ ਜੀ ਕਮਾਦ ਦੇ ਵਿੱਚ ਉਹ ਬੜੀਆਂ ਕਾਮਯਾਬ ਨੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਹੁਣ ਤਾਂ ਜੀ ਦੇਖੋ ਜਿੱਦਾਂ ਤੁਸੀਂ ਵਿਧੀਆਂ ਦਾ ਜ਼ਿਕਰ ਕੀਤਾ ਨਾ, ਹਰ ਚੀਜ਼ ਪਾਣੀ ਤੋਂ ਲੈ ਕੇ ਖਾਦ ਤੱਕ ਹੈ ਕਿ ਨਹੀਂ, ਹਰ ਚੀਜ਼ ਜਿਹੜੀ ਹੈ ਇੱਕ ਵਿਧੀਵਤ ਤਰੀਕੇ ਨਾਲ ਆਪਾਂ ਦੇਣੀ ਆ। ਖਾਦਾਂ ਵੀ ਅਸੀਂ ਬੇਲੋੜੀਆਂ ਨਹੀਂ ਪਾਉਣੀਆਂ, ਪਾਣੀ ਵੀ ਬੇਲੋੜਾ ਨਹੀਂ ਦੇਣਾ, ਬਿਨਾਂ ਗੱਲੋਂ ਦਵਾਈਆਂ ਦੇ ਛਿੜਕਾਵ ਨਹੀਂ ਕਰਨੇ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ। ਸਰਵੇਖਣ ਆਪਾਂ ਇਸ ਕਰਕੇ ਕਹਿੰਦੇ ਹਾਂ ਵੀ ਜੇ ਗੁਆਂਢੀ ਦੇ ਖੇਤ 'ਚ ਜਿਹੜੀ ਚੀਜ਼ ਦਾ ਹੱਲ ਹੈ, ਜ਼ਰੂਰੀ ਨਹੀਂ ਉਹ ਤੁਹਾਡੇ ਵੀ ਹੋ ਜੇ। ਤੁਸੀਂ ਆਪਣੇ ਖੇਤ ਦਾ ਨਿਰੀਖਣ ਕਰੋਗੇ, ਪਤਾ ਲੱਗੂਗਾ ਕਿ ਕਿੰਨਾ ਹੱਲਾ ਹੈ, ਕਿਸ ਪੱਧਰ ਤੱਕ ਦਾ ਹਮਲਾ ਹੈ, ਉਸ ਲਿਹਾਜ਼ ਦੇ ਨਾਲ ਤੁਸੀਂ ਫਿਰ ਜਿਹੜਾ ਵੀ ਉਪਰਾਲਾ ਕਰਨਾ ਹੈ। ਕਿਉਂਕਿ ਕਮਾਦ ਦੀ ਫਸਲ ਦੇ ਵਿੱਚ ਹੁਣ ਟ੍ਰਾਈਕੋਗ੍ਰਾਮਾ ਕਾਰਡ ਆ ਗਿਆ ਜੀ, ਉਹ ਬੜੇ ਜਿੱਦਾਂ ਕਹਿੰਦੇ ਕਿ ਬਹੁਤ ਜ਼ਿਆਦਾ ਕਾਰਗਰ ਨੇ,
1: ਜੈਵਿਕ ਕੰਟਰੋਲ ਜਿਹਨੂੰ,
0: ਜੈਵਿਕ ਕੰਟਰੋਲ ਜਿਹਨੂੰ ਆਪਾਂ ਕਹਿੰਦੇ
1: ਹਾਂ ਨਾ, ਜੀਵਾਣੂ ਦੇ ਨਾਲ ਜਿਹੜੀ ਵਧੀਆ ਰੋਕਥਾਮ ਕਰਨੀ, ਕਿ ਜਿਹੜੀਆਂ ਅਸੀਂ ਵਾਧੂ ਜਿਹੜੀਆਂ ਰਸਾਇਣਾਂ ਇਸਤੇਮਾਲ ਕਰਦੇ ਹਾਂ ਨਾ, ਉਹਨਾਂ ਤੋਂ ਬਚਤ ਹੋ ਜਾਂਦੀ
0: ਹੋ ਜਾਂਦੀ ਹੋ ਜਾਂਦੀ ਹੈ ਹੋ ਜਾਂਦੀ
1: ਹੈ ਉਹਨਾਂ ਦੀ ਵਧੀਆ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ। ਆਪਣੇ ਦੇਖੋ ਖੰਡ ਮੇਲਿਆਂ ਨਾਲ ਰਾਬਤਾ ਰੱਖੋ, ਉਹਨਾਂ ਤੋਂ ਲੈ ਕੇ ਜਿਹੜੇ ਟ੍ਰੈਕੋ ਕਾਰਡ ਹੁੰਦੇ ਆ ਨਾ,
0: ਬਿਲਕੁਲ ਬਿਲਕੁਲ,
1: ਉਹ ਪੱਤਿਆਂ ਦੇ ਹੇਠੇ ਜਿਹੜਾ ਨੱਥੀ ਕਰਨੇ ਹੁੰਦੇ,
0: ਬਿਲਕੁਲ
1: ਵੱਖ ਵੱਖ ਥਾਵਾਂ 'ਤੇ। ਅਤੇ ਬਾਕੀ ਦੇਖੋ ਜਿਸ ਤਰ੍ਹਾਂ ਪਾਣੀ ਦੀ ਬੱਚਤ ਦੇ ਨਾਲ ਨਾਲ ਜਿੱਦਾਂ ਖਾਦਾਂ ਜੇ ਵਰਤੀਏ, ਤੁਪਕਾ ਸਿੰਜਾਈ ਬੜੀ ਕਾਮਯਾਬ ਹੈ ਰੁੜੀਆ ਰਾਮ ਜੀ ਕਮਾਦ ਦੇ ਵਿੱਚ, ਇਹਨੂੰ ਫਰਟੀਗੇਸ਼ਨ ਕਹਿੰਦੇ ਹਾਂ।
0: ਬਿਲਕੁਲ ਬਿਲਕੁਲ,
1: ਕਿ ਨਾਲ ਪਾਣੀ ਲੱਗ ਗਿਆ ਅਤੇ ਨਾਲ ਖਾਦਾਂ ਵੀ
0: ਮਿਲ ਗਈ,
1: ਦੋਨੋਂ ਕੰਮ ਹੋ ਜਾਂਦੇ ਹੈਗੇ ਆ। ਸੋ ਤਾਂ ਕਿ ਫਸਲ ਵਧੀਆ ਹੋਊਗੀ, ਪਾਣੀ ਦੀ ਘਾਟ ਨਾ ਹੁੰਦੀ ਹੈ, ਨਮੀ ਦਾ ਸੰਭਾਲ ਵਾਸਤੇ ਆਪਾਂ ਨੂੰ ਖਾਸ ਜਿੱਦਾਂ ਮਲਚਿੰਗ ਵਗੈਰਾ ਵੀ ਕਰ ਸਕਦੇ ਹਾਂ ਜੀ। ਵਧੀਆ,
0: ਬੜੀ ਕਾਰਗਰ ਹੈ ਜੀ ਮਲਚਿੰਗ, ਕਮਾਦ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਮਲਚਿੰਗ ਕਰਨੀ।
1: ਇਹਦੇ ਨਾਲ ਕਹਿੰਦਾ ਪਾਣੀ ਦੀ ਬਚਤ, ਤੇ ਦੂਸਰਾ ਜੇ ਨਦੀਨ ਵੀ ਨਹੀਂ ਜਿਹੜੇ ਨਾ ਉਹ ਕਾਬੂ ਰਹਿਣ,
0: ਉਹ ਦੱਬੇ ਰਹਿਣੇ ਨੇ ਜੀ। ਦੇਖੋ ਜਦੋਂ ਮਲਚਿੰਗ ਹੋਊਗੀ ਹੈ, ਖਾਸ ਕਰਕੇ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਗੱਲ ਕਰਦੇ ਹਾਂ ਜਾਂ ਕਮਾਦ ਦੀ ਫਸਲ ਦੇ ਵਿੱਚ ਕਰਦੇ ਹਾਂ, ਉਹ ਇਸੇ ਕਰਕੇ ਹੈ ਕਿਉਂਕਿ ਇਹਨਾਂ 'ਚ ਨਦੀਨ ਵੀ ਬਹੁਤ ਜ਼ਿਆਦਾ ਪੈਂਦਾ ਹੈ। ਸੋ ਇਸ ਕਰਕੇ ਜਦੋਂ ਮਲਚਿੰਗ ਹੋਊਗੀ ਹੈ, ਨਦੀਨ ਨੇ ਥੱਲੇ ਦੱਬੇ ਰਹਿਣਾ ਹੈ, ਨਦੀਨ ਨੇ ਬਾਹਰ ਨਹੀਂ ਆਉਣਾ। ਪੁੰਨ ਵਾਲੇ ਫੜੀਆਂ ਇੱਕ ਨਾ ਦੋ, ਇੱਕ ਪੰਥ ਦੋ ਕਾਜ ਹੋ ਜਾਂਦੇ ਹੈ ਵੀ ਇੱਕ ਤਾਂ ਦੇਖੋ ਤੁਹਾਡੇ ਨਦੀਨਾਂ ਤੋਂ ਤੁਹਾਨੂੰ ਛੁਟਕਾਰਾ ਮਿਲਦਾ, ਦੂਸਰਾ ਇਹ ਹੈ ਨਮੀ ਦੀ ਸੰਭਾਲ ਰਹਿੰਦੀ ਹੈ ਪਾਣੀ।
1: ਅੱਛਾ ਰੁੜੀ ਰਾਮ ਜੀ, ਸਿਉਂਕ ਬੜਾ ਨੁਕਸਾਨ ਕਰਦਾ ਇਹਨਾਂ ਦਿਨਾਂ ਦੇ ਵਿੱਚ,
0: ਨਾਮੁਰਾਦ ਚੀਜ਼ ਹੈ ਜੀ।
1: ਹਾਂਜੀ,
0: ਨਾਮੁਰਾਦ
1: ਇਹ ਕਾਫੀ, ਕਿਉਂਕਿ ਫਸਲ ਜਦੋਂ ਜਿੱਦਾਂ ਆਪਾਂ ਕਹਿੰਦੇ ਹਾਂ ਉਗਰੀ ਹੁੰਦੀ ਹੈ ਅਤੇ ਜ਼ਿਆਦਾ ਨੁਕਸਾਨ ਕਰਦੀ ਹੈ, ਅਤੇ ਬੂਟਿਆਂ ਨੂੰ ਪਤਾ ਹੀ ਆਪਾਂ ਨੂੰ ਵੀ ਸਿਉਂਕ ਦਾ ਸਿੱਧਾ ਜਿਹਾ ਤਰੀਕਾ ਆ ਕੇ ਬੂਟੇ ਨੂੰ ਹਿਲਾਓ, ਜੇ ਸਿੱਧਾ ਨਿਕਲ ਗਿਆ ਤਾਂ ਮਤਲਬ ਸਿਉਂਕ ਦਾ ਹੱਲਾ ਹੈ ਉੱਤੇ,
0: ਹੱਲਾ ਹੈ ਜੀ। ਨਾਲੇ ਇਹ ਤਾਂ ਦੇਖੋ ਸੰਧੂ ਸਾਹਿਬ, ਜਿੱਦਾਂ ਇਹ ਕਿ ਐਸਾ ਕੀੜਾ ਹੈ ਵੀ ਇਹ ਘਰਾਂ ਦਾ ਅਤੇ ਖੇਤਾਂ ਦਾ,
1: ਬਹੁਤ ਨੁਕਸਾਨ।
0: ਦੋਨਾਂ ਪੱਖਾਂ ਦੇ ਨੁਕਸਾਨ ਕਰਦਾ, ਔਰ ਜਿਹੜੀ ਜ਼ਮੀਨ ਦੇ ਵਿੱਚ ਸਿਉਂਕ ਹੋਵੇ ਤੁਸੀਂ
1: ਹਾਂ
0: ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸਿਉਂਕ ਜਾ ਨਹੀਂ ਸਕਦੀ। ਸਿਉਂਕ ਦਾ ਉਪਰਾਲਾ ਜਿਹੜਾ ਹੈ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਸਿਉਂਕ ਦਾ ਉਪਰਾਲਾ ਜਿਹੜਾ ਹੈ ਉਹ ਆਪਾਂ ਕਰ ਸਕਦੇ ਹਾਂ, ਚਾਹੇ ਉਹ ਘਰਾਂ ਦੇ ਵਿੱਚ ਗੱਲ ਕਰ ਲਈਏ। ਉਪਰਾਲਾ ਵੀ ਇੱਕ ਸੰਧੂ ਸਾਹਿਬ, ਸਿਉਂਕ ਦਾ ਇਹ ਹੈ ਵੀ ਇਹ ਨਹੀਂ ਹੈ ਜਦੋਂ ਹੱਲਾ ਹੋ ਗਿਆ ਉਦੋਂ ਉਪਰਾਲਾ ਕਰੋ।
1: ਨਾ ਨਾ, ਪਹਿਲੇ
0: ਇਹ ਕੀੜਾ ਇੱਕ ਐਸਾ ਹੈ, ਖਾਸ ਕਰਕੇ ਜਦੋਂ ਆਪਾਂ ਕਰਦੇ ਹਾਂ ਜੂਨ ਦੀ ਗੱਲ ਕਰਦੇ ਹਾਂ ਨਾ, ਖਾਸ ਕਰਕੇ ਜੂਨ ਦੇ ਮਹੀਨੇ ਦੇ ਵਿੱਚ,
1: ਹਾਂ,
0: ਕਿਉਂਕਿ ਉਸ ਤੱਕ ਇਹਦਾ ਉਪਰਾਲਾ ਹੋ ਜਾਣਾ ਚਾਹੀਦਾ। ਉਹ ਤੋਂ ਬਾਅਦ ਬਰਸਾਤ ਦਾ ਮੌਸਮ ਹੈ, ਤੁਹਾਨੂੰ ਪਤਾ ਵੀ ਬਰਸਾਤ ਦੇ ਵਿੱਚ ਹੀ ਫਿਰ ਅਲਮਾਰੀ ਦੇ ਵਿੱਚ ਬੰਦਾ ਹੱਥ ਲਾਉਂਦਾ ਤੇ ਅਲਮਾਰੀ ਬਾਹਰ ਆ ਜਾਂਦੀ ਹੈ,
1: ਆ ਜਾਂਦੀ
0: ਤੇ ਫਸਲ ਦੇ ਗੰਨੇ ਨੂੰ ਹੱਥ ਲਾਉਂਦਾ ਤੇ ਗੰਨੇ ਹੀ ਬਾਹਰ ਆ ਜਾਂਦਾ।
1: ਹਾਂ,
0: ਸੋ ਇਸ ਕਰਕੇ ਇਹ ਕੀੜਾ ਹੈ, ਇਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ। ਬਹੁਤ ਸਾਰੀਆਂ ਦਵਾਈਆਂ ਹੈ ਪਰ ਵਰਤਣੀਆਂ ਪਹਿਲਾਂ ਹੈ,
1: ਹਾਂ, ਸਾਵਧਾਨੀ ਨਾਲ,
0: ਸਾਵਧਾਨੀ ਨਾਲ।
1: ਇਸ ਤੋਂ ਇਲਾਵਾ ਅਗੇਤੀ ਫੋੜ ਦਾ ਗੜੂਆ, ਇਹ ਵੀ ਬਹੁਤ ਨੁਕਸਾਨ ਕਰਦਾ ਜੀ,
0: ਬਿਲਕੁਲ ਬਿਲਕੁਲ,
1: ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ। ਤੇ ਇਹ ਤਾਂ ਵਧੀਆ ਤਰੀਕਾ ਹੈ ਕਿ ਆਪਾਂ ਜਿਹੜੀ ਦਾਣੇਦਾਰ ਦਵਾਈ ਆ ਨਾ ਉਹ ਇਸਤੇਮਾਲ ਕਰ ਲਓ ਜੀ।
0: ਇਹ ਤਾਂ ਦੇਖੋ ਸੰਧੂ ਸਾਹਿਬ, ਕੁਛ ਕੁ ਚੀਜ਼ਾਂ ਤਾਂ ਐਸੀਆਂ ਹੈ, ਜਿੱਦਾਂ ਆਪਾਂ ਸਿਉਂਕ ਦੀ ਵੀ ਗੱਲ ਕਰਦੇ ਹਾਂ ਕਿ ਪਹਿਲਾਂ ਜੇ ਜ਼ਮੀਨ ਨੂੰ ਸੋਧ ਲਿਆ ਜਾਵੇ ਨਾ, ਕਾਫੀ ਹੱਦ ਤੱਕ ਸਾਡਾ ਨੁਕਸਾਨ ਜਿਹੜਾ ਬਚ ਜਾਂਦਾ ਹੈ। ਸਿਉਂਕ ਦੀ ਰੋਕਥਾਮ ਲਈ ਵੀ ਆਪਾਂ ਦਵਾਈ ਪਹਿਲਾਂ ਵਰਤ ਲਈਏ ਕਮਾਦ ਦੀ ਫਸਲ ਦੀ ਬਜਾਰੇ ਤੋਂ ਪਹਿਲਾਂ, ਫਿਰ ਵੀ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ।
1: ਹਾਂ, ਜਦੋਂ ਆਪਾਂ ਬੀਜਦੇ ਹਾਂ ਨਾ,
0: ਹਾਂ,
1: ਉਦੋਂ ਜਿਹੜੀਆਂ ਗੁੱਲੀਆਂ ਦੇ ਉੱਪਰ ਦਵਾਈ ਪਾ ਦਈਏ
0: ਪਾ ਦਈਏ ਪਾ ਦਈਏ
1: ਤੇ ਉਹਦੇ ਨਾਲ ਫਿਰ ਸਿਉਂਕ ਦਾ ਨਾ ਜਿਹੜੀ ਸੰਭਾਵਨਾ ਖਤਮ ਹੋ ਜਾਂਦੀ ਹੈ।
0: ਆ ਘਰਾਂ ਦੇ ਵਿੱਚ ਹੁਣ ਜਦੋਂ ਲੋਕੀ ਮਕਾਨ ਬਣਾਉਂਦੇ ਆ ਜੀ,
1: ਹਾਂ, ਪਹਿਲਾਂ ਦਵਾਈ
0: ਪਹਿਲਾਂ ਕਰਨ ਲੱਗ ਗਏ ਨਾ, ਦਵਾਈਆਂ ਪਾਉਣ ਲੱਗ ਗਏ,
1: ਹਾਂ,
0: ਤੇ ਇਸ ਕਰਕੇ ਉਹ ਇੱਕ ਵਾਰੀ ਦਵਾਈ ਪਾਉਣ ਨਾਲ ਨਹੀਂ ਕੰਮ ਚੱਲਦਾ, ਇਹ ਵੀ ਉਹਨਾਂ ਦਾ ਭੁਲੇਖਾ ਹੈ।
1: ਹਾਂ,
0: ਕਿਉਂਕਿ ਜਿਹੜੀ ਪੈਲੀ 'ਚ, ਕਿਉਂਕਿ ਜ਼ਮੀਨ ਦਾ ਆਧਾਰ ਹੁੰਦਾ, ਸਿਉਂਕ ਨੇ ਤਾਂ ਥੱਲੇ ਆਉਣਾ, ਸਿਉਂਕ ਨੇ ਬਾਹਰੋਂ ਤਾਂ ਆਉਣਾ ਨਹੀਂ ਕਿਤੋਂ, ਜ਼ਮੀਨ 'ਚੋਂ ਆਉਣਾ ਹੈ, ਤੇ ਘਰ ਤਾਂ ਤੁਸੀਂ ਜ਼ਮੀਨ 'ਤੇ ਬਣਾਇਆ ਨਾ।
1: ਹਾਂ,
0: ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਭਾਈ ਉਹਨੂੰ ਨਿਕਲ ਸਿਰ ਨਹੀਂ ਚੱਕਣ ਦੇਣਾ, ਨਿਕਲ ਨਹੀਂ ਦੇਣਾ ਬਸ।
1: ਤੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਰੁੜੀਆ ਰਾਮ ਜੀ, ਅਗੇਤੀ ਫੋੜ ਦੇ ਗੜੂਏ ਦੇ ਵਿੱਚ ਮਿੱਤਰ ਕੀੜਿਆਂ ਦੇ ਰਾਹੀਂ ਰੋਕਥਾਮ,
0: ਹਾਂ,
1: ਇਹ ਬੜਾ ਢੁਕਵਾਂ ਸਮਾਂ ਹੁੰਦਾ ਜੀ,
0: ਬਿਲਕੁਲ,
1: ਕਿ ਜਿਹੜੇ ਇੱਕ ਵੱਖ ਵੱਖ ਕਿਸਮ ਦੇ ਨਾ ਜਿਹੜੇ ਮਿੱਤਰ ਕੀੜੇ ਹੈ ਉਹ ਕਾਰਡ ਆਪਾਂ ਜਿਹੜੇ ਬੂਟਿਆਂ ਦੇ ਥੱਲੜੇ ਪਾਸੇ ਨਾ
0: ਨੱਥੀ ਕਰਦੀ ਹੈ,
1: ਹਾਂ, 40 ਬਰਾਬਰ ਹਿੱਸਿਆਂ 'ਚ ਆਪਣੇ ਜਿਹੜਾ ਖੇਤ ਆ
0: ਵੰਡ ਕਰ ਲੈਣੀ ਹੈ,
1: ਉਹਨੂੰ ਵੰਡ ਲਓ ਤੇ 40 ਬਰਾਬਰ ਹਿੱਸਿਆਂ ਦੇ ਵਿੱਚ ਆਪਾਂ ਨੇ ਵੱਖ ਵੱਖ ਥਾਵਾਂ 'ਤੇ ਉਹ ਕਾਰਡ ਜਿਹੜੇ ਹੈ ਉਹ ਲਾ ਦਈਏ ਜੀ।
0: ਇਹ ਤਾਂ ਬਹੁਤ ਜ਼ਿੰਮੇਦਾਰ ਹੋਣ, ਦੇਖੋ ਇਹ ਉਪਰਾਲਾ ਕਰਦੇ ਹੈ ਜੀ, ਕਾਫੀ ਹੱਦ ਤੱਕ
1: ਬਹੁਤ ਵਧੀਆ ਜੀ, 500 ਆਂਡੇ ਹੋਣੇ ਚਾਹੀਦੇ ਆ ਜੀ। ਤੋ ਇਸ ਤਰੀਕੇ ਨਾਲ ਤਕਰੀਬਨ ਕੋਈ 20,000 ਆਂਡੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਲਗਾ ਦਈਏ ਤੇ ਇਹ ਬੜਾ ਵਧੀਆ ਪ੍ਰਬੰਧ ਹੋ ਜਾਂਦਾ ਜੀ। ਫਿਰ ਜਿਹੜੀ ਆਪਾਂ ਨੂੰ ਦਵਾਈ ਜਿਹੜੀ ਰਸਾਇਣ ਵਰਤਣੇ ਆ ਨਾ ਉਹਨਾਂ ਦੀ ਬੱਚਤ ਹੋ ਜਾਏਗੀ ਜੀ,
0: ਬੱਚਤ ਹੋ ਜਾਂਦੀ ਹੈ ਨਾ ਰਸਾਇਣ ਨਾ ਵਰਤਣ ਨਾਲ। ਸੰਧੂ ਸਾਹਿਬ ਕਈ ਪੱਖਾਂ 'ਤੇ ਬੱਚਤ ਹੈ, ਇੱਕ ਤਾਂ ਵਾਤਾਵਰਨ ਦੀ ਬੱਚਤ ਹੋਊਗੀ, ਦੂਜੀ ਪੈਸਿਆਂ ਦੀ, ਹੁਣ ਦੇਖੋ ਰਸਾਇਣ ਮਹਿੰਗੇ ਬਹੁਤ ਨੇ,
1: ਖਰਚਾ ਬਹੁਤ
0: ਜ਼ਿਆਦਾ ਵੱਧ ਜਾਂਦਾ ਹੈ। ਸੋ ਇਸ ਕਰਕੇ ਜੇ ਕੋਸ਼ਿਸ਼ ਕਰੀਏ ਕਿ ਸਾਡਾ ਵੀ ਇਹ ਸੱਪ ਵੀ ਮਰ ਜਾਵੇ ਸੋਟੀ ਮਰ ਜਾਵੇ, ਪੈਸੇ ਦੀ ਬੱਚਤ ਹੋ ਜਾਵੇ ਅਤੇ ਕੀਟ ਪਤੰਗ ਤੋਂ ਵੀ ਬਚਾਅ ਹੋ ਜਾਵੇ, ਅਤੇ ਇਸ ਕਰਕੇ ਜਿਹੜਾ ਟ੍ਰਾਈਕੋਗ੍ਰਾਮਾ ਕਾਰਡ ਜਿਹੜੇ ਹੈ ਇਹ ਬੜੇ ਹੀ ਕਾਰਗਰ ਤਰੀਕਾ ਹੈ ਇਹਨਾਂ ਨੂੰ ਕਾਬੂ ਕਰਨ ਦਾ। ਤੇ ਜਿੱਦਾਂ ਤੁਸੀਂ ਦੱਸਿਆ ਵੇਲਾ ਹੈ,
1: ਹਾਂ, ਵੇਲਾ ਬਹੁਤ,
0: ਵੇਲੇ ਦਾ ਕੰਮ ਦੇਖੋ, ਵੇਲੇ ਦੀਆਂ ਤਾਂ ਫਿਰ ਟੱਕਰਾਂ ਹੀ ਹੋ ਜਾਂਦੀਆਂ ਨੇ ਜੀ। ਆਹ ਦਿਨਾਂ ਦੇ ਵਿੱਚ ਬੰਦੋਬਸਤ ਕਰਨਾ ਹੈ, ਇਹ ਬੜੇ ਵਧੀਆ ਦਿਨ ਚੱਲਣ ਡੇ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਸਿਉਂਕ ਦੀ ਗੱਲ ਕਰ ਲਈਏ ਆਪਾਂ, ਜਿੱਦਾਂ ਤੁਸੀਂ ਆਗ ਦੇ ਗੜੂਏ ਦੀ ਗੱਲ ਕੀਤੀ ਹੈ,
1: ਕਾਲਾ ਖਟਮਲ ਦੀ ਗੱਲ ਕਰੋ,
0: ਕਾਲਾ ਖਟਮਲ ਹੈ, ਬਹੁਤ ਸਾਰੀਆਂ ਚੀਜ਼ਾਂ ਹੈ, ਬਹੁਤ ਸਾਰੇ ਕੀੜੇ ਹੈ ਜਿਹੜੇ ਪੈਂਦੇ ਹੈ, ਪਰ ਉਹਨਾਂ ਦਾ ਜੇ ਪ੍ਰਬੰਧ ਕਰਨਾ ਹੈ ਉਹ ਆਪਣੇ ਕੋਲ ਹੁਣ ਬੜਾ ਢੁਕਵਾਂ ਸਮਾਂ ਹੈ।
1: ਕੀ ਇਰਾਦਾ ਫਿਰ,
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 84ਵੀਂ ਕੜੀ।

0: ਮਾਨਸਕਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 84ਵੀਂ ਕੜੀ ਸਰਵਣ ਕਰ ਰਹੇ ਸੀ।
1: ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੀ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸਾਨੂੰ ਸੁਣ ਰਹੇ ਹੋ। 6:50 ਹੋਏ ਨੇ ਇਸ ਵੇਲੇ ਸਵੇਰ ਦੀ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਨਵੀਂ ਸਵੇਰ ਅਤੇ ਨਵਾਂ ਵਿਚਾਰ ਲੈ ਕੇ ਹਾਜ਼ਰ ਹਾਂ। ਉਸ ਤੋਂ ਕਹਿੰਦੇ ਨੇ, ਜੋ ਕੱਲ੍ਹ ਲੰਘ ਗਿਆ ਉਹ ਪੁਰਾਣਾ ਹੋ ਚੁੱਕਿਆ ਹੈ, ਉਸ ਦਾ ਬੋਝ ਅੱਜ ਦੇ ਨਾ ਪਾਓ। ਜੀ ਹਾਂ, ਜੋ ਨਿਕਲ ਗਿਆ ਸਮਝੋ ਨਿਕਲ ਗਿਆ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ।

ਸ਼ਬਦ ਹੁਣੇ ਆਪਾਂ ਸਰਵਨ ਕੀਤਾ, ਗਾਇਨ ਕਰ ਰਹੇ ਸਨ ਰੁਪਿੰਦਰ ਕੌਰ ਅਤੇ ਉਹਨਾਂ ਦਾ ਰਾਗੀ ਜਥਾ। ਪ੍ਰੋਗਰਾਮ ਨਵੀਂ ਸਵੇਰ ਚੱਲ ਰਿਹਾ ਇਸ ਵੇਲੇ। ਅੱਜ ਸੋਮਵਾਰ ਹੈ, ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 3 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 25 ਤਾਰੀਖ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ।

ਹੁਣੇ ਤੁਸੀਂ ਸੁਣਿਆ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਪ੍ਰੋਗਰਾਮ ਨਵੀਂ ਸਵੇਰ। 7 ਵਜਣ ਵਾਲੇ ਨੇ ਇਸ ਵੇਲੇ ਸਵੇਰ ਦੀ। ਹੁਣ ਸੁਣਾਂਗੇ ਹਿੰਦੀ ਸਮਾਚਾਰ, ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। ਕੁਝ ਪਲ ਕਰੋ ਉਡੀਕ।

0: 100.2 MHz से ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। 7:05 ਹੋਏ ਨੇ ਇਸ ਵੇਲੇ ਸਵੇਰ ਦੀ। ਹੁਣ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡਾ ਖਾਸ ਸੈਗਮੈਂਟ ਖੇਤੀ ਨੁਕਤੇ। ਅੱਜ ਦੇ ਖੇਤੀ ਨੁਕਤੇ ਤੁਹਾਡੇ ਨਾਲ ਸਾਂਝਾ ਕਰਨਗੇ ਰਣਵੀਰ ਸਿੰਘ ਰਾਣਾ। ਵਿਸ਼ਾ ਰਹੇਗਾ ਖੇਤੀ ਧੰਦੇ ਵਿੱਚ ਵਿਭਿੰਨਤਾ ਅਤੇ ਨਵੀਨੀਕਰਨ ਨਾਲ ਆਮਦਨ ਕਿਵੇਂ ਵਧਾਈ ਜਾਵੇ, ਅਤੇ ਆਓ ਇਹ ਜਾਣਕਾਰੀ ਆਪਾਂ ਹਾਸਿਲ ਕਰਦੇ ਹਾਂ।
1: ਕਿਸਾਨ ਵੀਰੋ ਅਤੇ ਭੈਣੋ, ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਕਿ ਖੇਤੀ ਧੰਦੇ ਵਿੱਚ ਵਿਭਿੰਨਤਾ ਅਤੇ ਨਵੀਨੀਕਰਨ ਨਾਲ ਆਮਦਨ ਕਿਸ ਤਰੀਕੇ ਨਾਲ ਵਧਾਈ ਜਾ ਸਕਦੀ ਹੈ। ਕਿਸਾਨ ਵੀਰੋ, ਸਮੇਂ ਦੀ ਲੋੜ ਹੈ ਕਿ ਫਸਲਾਂ ਦੀ ਕਾਸ਼ਤ ਦੇ ਨਾਲ ਨਾਲ ਕੋਈ ਹੋਰ ਸੰਬੰਧਿਤ ਕਿੱਤੇ ਸ਼ੁਰੂ ਕਰਕੇ ਆਮਦਨ ਅਤੇ ਰੁਜ਼ਗਾਰ ਨੂੰ ਵਧਾਇਆ ਜਾਵੇ। ਫਸਲ ਦੇ ਖਰਾਬ ਹੋਣ ਦੀ ਸੂਰਤ ਵਿੱਚ ਇਹਨਾਂ ਤੋਂ ਪ੍ਰਾਪਤ ਆਮਦਨ ਨਾਲ ਮਾਲੀ ਸਹਾਇਤਾ ਵੀ ਮਿਲ ਜਾਂਦੀ ਹੈ। ਇਸ ਦੇ ਨਾਲ ਸੰਬੰਧਿਤ ਜਾਣਕਾਰੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਜਾ ਸਕਦੀ ਹੈ। ਇਸ ਦੇ ਲਈ ਬੈਂਕਾਂ ਤੋਂ ਮਾਲੀ ਸਹਾਇਤਾ ਅਤੇ ਸਰਕਾਰ ਦੇ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਵਿਭਾਗ ਤੋਂ ਸਬਸਿਡੀ ਵੀ ਮਿਲ ਜਾਂਦੀ ਹੈ। ਯੂਨੀਵਰਸਿਟੀ ਮਾਹਿਰਾਂ ਦੇ ਤਜਰਬਿਆਂ ਦੇ ਮੁਤਾਬਕ ਕਿਹੜੇ ਕਿਹੜੇ ਕੰਮ ਨੇ ਜਿਨ੍ਹਾਂ ਨੂੰ ਕਰਕੇ ਅਸੀਂ ਕਿੰਨੀ ਆਮਦਨ ਕਮਾ ਸਕਦੇ ਹਾਂ, ਉਹਨਾਂ ਬਾਰੇ ਗੱਲ ਕਰਦੇ ਹਾਂ। ਮਧੂ ਮੱਖੀਆਂ ਦੀਆਂ 50 ਕਲੋਨੀਆਂ ਨਾਲ 70,000 ਰੁਪਏ ਸਾਲਾਨਾ ਕਮਾਏ ਜਾ ਸਕਦੇ ਨੇ। ਬੇਜ਼ਮੀਨੇ ਵਿਅਕਤੀ ਵੀ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਨੇ। ਖੁੰਭਾਂ ਦੀ ਕਾਸ਼ਤ ਤੋਂ ਵੀ 20 ਤੋਂ 22,000 ਰੁਪਏ ਦੀ ਆਮਦਨ ਹੋ ਜਾਂਦੀ ਹੈ। ਡੇਅਰੀ ਦਾ ਧੰਦਾ ਸ਼ੁਰੂ

0: ਕਰਕੇ ਜੇ ਅਸੀਂ 10 ਮੱਝਾਂ ਜਾਂ 10 ਗਾਵਾਂ ਤੋਂ ਸ਼ੁਰੂ ਕਰੀਏ, 1.5 ਲੱਖ ਤੋਂ 2 ਲੱਖ ਰੁਪਏ ਸਾਲਾਨਾ ਮੁਨਾਫਾ ਹੋ ਸਕਦਾ ਹੈ। 1 ਏਕੜ ਮੱਛੀ ਪਾਲਣ ਤੋਂ ਲਗਭਗ 80 ਤੋਂ 90 ਹਜ਼ਾਰ ਰੁਪਏ ਦੀ ਬੱਚਤ ਹੋ ਜਾਂਦੀ ਹੈ। ਪਿੰਡਾਂ ਦੇ ਖਾਲੀ ਪਏ ਛੱਪੜਾਂ ਵਿੱਚ ਵੀ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ। ਮੁਰਗੀ ਪਾਲਣ, 1000 ਮੁਰਗੀਆਂ ਜੇਕਰ ਅਸੀਂ ਪਾਲਦੇ ਹਾਂ ਤਾਂ ਉਹਨਾਂ ਤੋਂ ਤਕਰੀਬਨ 2.5 ਤੋਂ 2,70,000 ਰੁਪਏ ਸਾਲਾਨਾ ਕਮਾਈ ਹੋ ਸਕਦੀ ਹੈ। ਬਰਾਇਲਰ ਨੂੰ ਜੇਕਰ ਅਸੀਂ ਮੀਟ ਲਈ ਪਾਲਦੇ ਹਾਂ ਤਾਂ ਉਹ ਧੰਦਾ ਵੀ ਸਾਨੂੰ ਚੰਗਾ ਮੁਨਾਫਾ ਦੇ ਜਾਂਦਾ ਹੈ। ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਕੇ ਇਸ ਤੋਂ ਵਸਤਾਂ ਤਿਆਰ ਕਰਨ ਨਾਲ ਵੀ ਕਈ ਗੁਣਾ ਕੰਮ ਅਤੇ ਮੁਨਾਫਾ ਵੱਧ ਸਕਦਾ ਹੈ। ਪੇਂਡੂ ਸੁਆਣੀਆਂ, ਅਚਾਰ, ਮੁਰੱਬਾ, ਚਟਣੀਆਂ, ਜੈਮ ਆਦਿ ਤਿਆਰ ਕਰਨ ਦੀ ਸਿਖਲਾਈ ਲੈ ਕੇ ਇਹ ਕਿੱਤੇ ਅਪਣਾ ਸਕਦੀਆਂ ਨੇ ਔਰ ਬਹੁਤ ਸਾਰੀਆਂ ਸੁਆਣੀਆਂ ਇਹ ਕੰਮ ਕਰ ਵੀ ਰਹੀਆਂ ਨੇ। ਫਲਾਂ ਦੇ ਬਾਗਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਨਾਲ ਵੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਫਸਲੀ ਉਤਪਾਦ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ, ਪੈਕ ਕਰਕੇ ਖਪਤਕਾਰਾਂ ਨੂੰ ਸਿੱਧਾ ਵੇਚਣ ਨਾਲ 15 ਤੋਂ 20% ਵਧੇਰੇ ਕਮਾਈ ਹੋ ਸਕਦੀ ਹੈ। ਜਿਵੇਂ ਕਿ ਮੂੰਗੀ, ਮਾਂਹ, ਮਸਰ, ਛੋਲਿਆਂ ਦੀ ਸਾਫ਼ ਸਫਾਈ ਅਤੇ ਪੈਕਿੰਗ ਕਰਨੀ, ਕਣਕ ਤੋਂ ਆਟਾ, ਛੋਲਿਆਂ ਤੋਂ ਵੇਸਣ, ਮੂੰਗੀ ਦੀ ਨਮਕੀਨ ਦਾਲ, ਹਲਦੀ ਦਾ ਪਾਊਡਰ, ਸੋਇਆਬੀਨ ਦਾ ਦੁੱਧ, ਪਨੀਰ, ਗੰਨੇ ਤੋਂ ਗੁੜ, ਸ਼ੱਕਰ, ਗੱਚਕ ਬਣਾ ਕੇ ਵੀ ਵੇਚਿਆ ਜਾ ਸਕਦਾ ਹੈ। ਟਮਾਟਰ ਦੀ ਚਟਣੀ ਜਾਂ ਪਿਓਰੀ ਬਣਾ ਕੇ ਵੇਚੀ ਜਾ ਸਕਦੀ ਹੈ। ਹਰੇ ਮਟਰਾਂ ਨੂੰ ਬਹੁਤਾਂਤ ਦੇ ਸਮੇਂ ਘੱਟ ਤਾਪਮਾਨ 'ਤੇ ਸਟੋਰ ਕਰਕੇ ਬਾਅਦ ਵਿੱਚ ਵੱਧ ਭਾਅ 'ਤੇ ਵੇਚ ਕੇ ਵੀ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ। ਖੁੰਬਾਂ ਦਾ ਅਚਾਰ ਜਾਂ ਪਾਊਡਰ ਬਣਾ ਕੇ ਵੀ ਵੇਚਿਆ ਜਾ ਸਕਦਾ ਹੈ। ਘਰੇਲੂ ਪੱਧਰ 'ਤੇ ਆਟਾ ਚੱਕੀ, ਆਇਲ ਐਕਸਪੈਲਰ ਅਤੇ ਗ੍ਰਾਈਂਡਰ ਵਗੈਰਾ ਲਗਾ ਕੇ ਵੀ 30 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਆਮਦਨ ਹੋ ਸਕਦੀ ਹੈ। ਪੇਂਡੂ ਨੌਜਵਾਨ ਖੇਤੀ ਮਸ਼ੀਨਰੀ ਨੂੰ ਕਿਰਾਏ 'ਤੇ ਚਲਾਉਣ ਦਾ ਕੰਮ ਕਰਕੇ ਵੀ ਵਧੀਆ ਆਮਦਨ ਕਮਾ ਸਕਦੇ ਨੇ। ਸਮੇਂ ਦੀ ਲੋੜ ਹੈ ਕਿ ਵਿਹਲੇ ਬੈਠਣ ਨਾਲੋਂ ਅਸੀਂ ਕੋਈ ਨਾ ਕੋਈ ਕੰਮ ਜ਼ਰੂਰ ਕਰੀਏ। ਖਾਸ ਕਰਕੇ ਨੌਜਵਾਨ ਵੀਰ ਕੋਈ ਨਾ ਕੋਈ ਕੰਮ ਸ਼ੁਰੂ ਕਰਕੇ ਭਾਵੇਂ ਛੋਟੇ ਪੱਧਰ ਤੋਂ ਹੀ ਸ਼ੁਰੂ ਕਰਨ ਤਾਂ ਕਿ ਉਹ ਆਪਣੇ ਪਰਿਵਾਰ ਦੀ ਆਮਦਨ ਨੂੰ ਵਧਾ ਸਕਣ ਅਤੇ ਆਪਣਾ ਜੀਵਨ ਚੰਗਾ ਗੁਜ਼ਰ ਬਸਰ ਕਰ ਸਕਣ। ਅੱਜ ਦੇ ਲਈ ਕਿਸਾਨ ਵੀਰੋ ਇੰਨਾ ਹੀ। ਭਲਕੇ ਫੇਰ ਮਿਲਾਂਗੇ। ਜੈ ਹਿੰਦ।
1: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਹੁਣੇ ਤੁਸੀਂ ਰਣਬੀਰ ਸਿੰਘ ਰਾਣਾ ਪਾਸੋਂ ਜਾਣਕਾਰੀ ਹਾਸਲ ਕਰ ਰਹੇ ਸੀ ਖੇਤੀ ਧੰਦੇ ਵਿੱਚ ਵਿਭਿੰਨਤਾ ਅਤੇ ਨਵੀਨੀਕਰਨ ਨਾਲ ਆਮਦਨ ਕਿਵੇਂ ਵਧਾਈ ਜਾਵੇ। ਇਹ ਤਾਂ ਸੀ ਅੱਜ ਦੇ ਖੇਤੀ ਨੁਕਤੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।
2: ਹਾਈਵੇ ਜਾਂ ਐਕਸਪ੍ਰੈਸ ਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ। ਮੌਸਮ ਵਿੱਚ ਹਲਕੀ ਜਿਹੀ ਖੁਸ਼ਕੀ ਹੈ, ਚਾਹ ਦੀ ਪਿਆਲੀ 'ਚੋਂ ਧੂੰਆਂ ਨਿਕਲ ਰਿਹਾ ਅਤੇ ਪੰਛੀ ਆਪਣੇ ਖੰਭ ਫੜ ਫੜਾ ਰਹੇ ਨੇ, ਯਾਨੀ ਕਿ ਇੱਕ ਬਿਲਕੁਲ ਨਵੀਂ ਸਵੇਰ ਤੁਹਾਡੇ ਬੂਹੇ 'ਤੇ ਦਸਤਕ ਦੇ ਚੁੱਕੀ ਹੈ। ਉਮੀਦ ਕਰਦੇ ਹਾਂ ਕਿ ਸੁਣਨ ਵਾਲਿਆਂ ਦੇ ਚਿਹਰਿਆਂ 'ਤੇ ਇੱਕ ਪਿਆਰੀ ਜਿਹੀ ਮੁਸਕਰਾਹਟ ਹੈ ਜਿਹੜੀ ਉਹ ਜ਼ਰੂਰ ਆ ਗਈ ਹੋਏਗੀ, ਅਤੇ ਜਿਨ੍ਹਾਂ ਦੇ ਅਜੇ ਵੀ ਅੱਧੇ ਜਿਹੇ ਨੈਣ ਮਿਟੇ ਹੋਏ ਨੇ, ਯਾਨੀ ਕਿ ਸੁਸਤੀ ਦੇ ਵਿੱਚ ਨੇ, ਨੀਂਦ 'ਚ ਨੇ, ਚਲੋ ਜੀ ਆਲਸ ਨੂੰ ਤਿਆਗੋ, ਆਲਸ ਨੂੰ ਕਰੋ ਬਾਏ ਬਾਏ ਅਤੇ ਆਪਣੇ ਦਿਨ ਨੂੰ ਕਰੋ ਹਾਏ ਹਾਏ, ਯਾਨੀ ਹਾਏ ਹੈਲੋ। ਸੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ

ਸਾਂਝੀਆਂ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਜਾਣਕਾਰੀ ਹੈ ਕਿ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਕਿਹੜੇ ਖਾਸ ਪ੍ਰੋਗਰਾਮ ਹੋਣਗੇ, ਕੀ ਉਹਨਾਂ ਦਾ ਪ੍ਰਸਾਰਣ ਸਮਾਂ ਰਹੇਗਾ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ।

0: ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 8 ਵਜੇ ਤੱਕ ਚੱਲੇਗਾ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਦੇ ਨਾਲ ਨਾਲ ਮੁੱਖ ਖਬਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਅੱਜ ਵਿਸ਼ਵ ਫੁੱਟਬਾਲ ਦਿਵਸ ਹੈ ਅਤੇ ਇਸ ਸੰਬੰਧ ਵਿੱਚ ਅਸੀਂ ਤੁਹਾਨੂੰ ਇੱਕ ਗੱਲਬਾਤ ਵੀ ਸੁਣਾਵਾਂਗੇ। ਫੁੱਟਬਾਲ ਕੋਚ ਇੰਦਰਜੀਤ ਸਿੰਘ ਹੋਰਾਂ ਨਾਲ ਕੀਤੀ ਹੋਈ ਉਹਨਾਂ ਨਾਲ ਗੱਲ ਕਰਾਂਗੇ ਅਤੇ ਇਸ ਤੋਂ ਇਲਾਵਾ ਅੱਜ ਚਾਈਲਡ ਮਿਸਿੰਗ ਡੇ ਵੀ ਹੈ। ਜੀ ਹਾਂ, ਉਸ ਸੰਬੰਧੀ ਵੀ ਅਸੀਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਡਾਕਟਰ ਸ਼ਾਇਨਾ ਕਪੂਰ ਹੋਰਾਂ ਨਾਲ ਗੱਲਬਾਤ ਕਰਾਂਗੇ। ਜ਼ਰੂਰ ਸੁਣਿਓ ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ। ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ ਹੈ ਸਵੇਰੇ 8:40 'ਤੇ। 10 ਵਜੇ NCERT ਦੁਆਰਾ ਸਪੋਂਸਰ ਪ੍ਰੋਗਰਾਮ ਸੁਣੋਗੇ ਉਮੰਗ ਅਤੇ ਉਸ ਤੋਂ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਫੋਨ ਕਰਦੇ ਹੋ ਅਤੇ ਸੁਣਦੇ ਹੋ ਆਪਣੀ ਫਰਮਾਇਸ਼ ਦੇ ਪੰਜਾਬੀ ਗੀਤ ਅਤੇ ਹਿੰਦੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਕਰ ਸਕਦੇ ਹੋ। ਸਵੇਰੇ 11 ਵਜੇ ਪ੍ਰੋਗਰਾਮ ਹੁੰਦਾ ਜੀ ਹਿੰਦੀ ਜ਼ਾਇਕਾ। ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:30। ਸਾਡੀਆਂ ਭੈਣਾਂ ਲਈ ਖਾਸ ਪ੍ਰੋਗਰਾਮ ਨਾਰੀ ਲੋਕ ਦੁਪਹਿਰ 12:05 ਦੇ ਨਗਮੇ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵੱਲੋਂ ਭੇਜੀਆਂ ਚਿੱਠੀਆਂ 'ਤੇ ਆਧਾਰਿਤ ਸੁਣਾਏ ਜਾਂਦੇ ਨੇ ਹਿੰਦੀ ਫਿਲਮੀ ਗੀਤ। ਸਾਡੇ ਫੌਜੀ ਵੀਰਾਂ ਲਈ ਪ੍ਰੋਗਰਾਮ ਹੁੰਦਾ ਸਰਫਰੋਸ਼ ਦੁਪਹਿਰੇ 2 ਵਜੇ। ਸਾਡਾ ਹਫ਼ਤਾਵਾਰ ਪ੍ਰੋਗਰਾਮ ਸੁਨੇਹੇ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰੇ 2:30। ਇਸ ਪ੍ਰੋਗਰਾਮ ਦੇ ਵਿੱਚ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ ਤੁਸੀਂ ਆਪਣੀ ਰਾਏ ਜਾਂ ਕੋਈ ਸੁਝਾਅ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕਿਹੋ ਜਿਹੇ ਤੁਹਾਨੂੰ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਲੱਗਦੇ ਨੇ ਜ਼ਰੂਰ ਦੱਸਿਓ। ਵਟਸਐਪ ਮੈਸੇਜ ਕਰਕੇ 94650-0268 'ਤੇ ਸੁਨੇਹੇ ਪ੍ਰੋਗਰਾਮ ਦੁਪਹਿਰੇ 2:30। ਸਾਢੇ 5 ਵਜੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡਾ ਖਾਸ ਪ੍ਰੋਗਰਾਮ ਕਿਸਾਨ ਬਾਣੀ। ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ, ਇਸ ਸੰਬੰਧੀ ਡਾਕਟਰ ਰਵਿੰਦਰਪਾਲ ਸਿੰਘ ਚੱਠਾ ਜਾਣਕਾਰੀ ਦੇਣਗੇ। ਸਾਡੇ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਵਿਬਕਿਓਰ ਸ਼ਾਮ 6:30। 7 ਵਜੇ ਬੰਦਗੀ ਪ੍ਰੋਗਰਾਮ ਸਰਵਣ ਕਰਾਂਗੇ ਅਤੇ ਸ਼ਾਮ 7:40 'ਤੇ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਨੀ। ਰਾਤ 8:15 ਸੁਣੋ ਪ੍ਰੋਗਰਾਮ ਐਸਾ ਦੇਸ਼ ਹੈ ਮੇਰਾ। ਅੱਜ ਇਸ ਲੜੀ ਤਹਿਤ ਤੁਹਾਨੂੰ ਸੈਰ ਕਰਾਵਾਂਗੇ ਕਰਨਾਟਕਾ ਦੀ। ਵਟਸਐਪ ਮੈਸੇਜ ਦੇ ਆਧਾਰਿਤ ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਫਰਮਾਇਸ਼ ਦੇ ਪੰਜਾਬੀ ਗੀਤ ਸੁਣਾਏ ਜਾਂਦੇ ਨੇ। ਸਮਾਂ ਰਾਤ 10 ਵਜੇ ਦਾ ਅਤੇ ਪੁਰਾਣੇ ਹਿੰਦੀ ਨਗਮਿਆਂ ਦਾ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਰਜਨੀਕੰਧਾ ਤਹਿਤ ਰਾਤ 10:30। ਸਭਾ ਦੇ ਅਖੀਰ ਵਿੱਚ ਰਾਤ 11:00 ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਖਬਰਾਂ ਹੋਣਗੀਆਂ। ਸਾਡੇ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਰਾਤ 11:10 'ਤੇ। ਇਹ ਤਾਂ ਸੀ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮਾਂ ਦੀ ਜਾਣਕਾਰੀ। ਸੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਿੱਦਾਂ ਅਸੀਂ ਤੁਹਾਨੂੰ ਕਿਹਾ ਸੀ ਕਿ ਅੱਜ ਵਿਸ਼ਵ ਫੁੱਟਬਾਲ ਦਿਵਸ ਹੈ, ਇਸ ਸੰਬੰਧੀ ਅਸੀਂ ਕੋਚ ਇੰਦਰਜੀਤ ਸਿੰਘ ਹੋਰਾਂ ਨਾਲ ਹੁਣ ਤੋਂ ਥੋੜ੍ਹੀ ਦੇਰ ਬਾਅਦ ਗੱਲਬਾਤ ਕਰਾਂਗੇ। ਥੋੜ੍ਹੀ ਦੇਰ ਕਰੋ ਇੰਤਜ਼ਾਰ, ਇੱਕ ਸੁਨੇਹਾ ਸੁਣਦੇ ਹਾਂ।
1: ਭਾਰਤ ਵਿੱਚ ਡਿਜੀਟਲਾਈਜੇਸ਼ਨ ਦੇ ਵਧਣ ਨਾਲ ਡਿਜੀਟਲ ਲੈਣ ਦੇਣ ਵਿੱਚ ਕਈ ਗੁਣਾ ਵਾਧਾ ਹੋਇਆ। ਇਸ ਦੇ ਨਾਲ ਹੀ ਵਿੱਤੀ ਧੋਖਾਧੜੀ ਤੇ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ। ਹਰ ਰੋਜ਼ ਧੋਖਾਧੜੀ ਕਰਨ ਵਾਲੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਨਵੇਂ ਤਰੀਕੇ ਇਖਤਿਆਰ ਕਰ ਰਹੇ ਨੇ। ਵਿੱਤੀ ਧੋਖਾਧੜੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇਹ ਨੁਕਤੇ ਅਪਣਾਓ। ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ATM ਦੀ ਜਾਣਕਾਰੀ ਕਿਸੇ ਨਾਲ ਵੀ ਫੋਨ ਜਾਂ ਇੰਟਰਨੈਟ 'ਤੇ ਸਾਂਝੀ ਨਾ ਕਰੋ। ਕਿਸੇ ਵਪਾਰਕ

0: ਸਥਾਨ ਜਾਂ ਸੇਵਾ ਪ੍ਰਦਾਤਾ ਜਿਵੇਂ ਰੈਸਟੋਰੈਂਟ ਆਦਿ 'ਤੇ ਭੁਗਤਾਨ ਕਰਦੇ ਸਮੇਂ ਭੁਗਤਾਨ ਦੀ ਪ੍ਰਕਿਰਿਆ ਲਈ ਆਪਣਾ ਕਾਰਡ ਸੌਂਪਣ ਦੀ ਬਜਾਏ ਆਪਣਾ ਪਿੰਨ ਖੁਦ ਦਰਜ ਕਰੋ। ਹਮੇਸ਼ਾ ਆਪਣੇ ਕਾਰਡ ਅਤੇ ਪਿੰਨ ਨੰਬਰਾਂ ਨੂੰ ਯਾਦ ਰੱਖੋ ਅਤੇ ਕਿਸੇ ਵੀ ਨੁਕਸਾਨ ਜਾਂ ਚੋਰੀ ਦੀ ਸਥਿਤੀ ਵਿੱਚ ਸੰਬੰਧਿਤ ਬੈਂਕ ਨੂੰ ਤੁਰੰਤ ਰਿਪੋਰਟ ਕਰੋ ਤਾਂ ਜੋ ਤੁਹਾਡੇ ਖਾਤੇ ਨੂੰ ਅਸਥਾਈ ਤੌਰ 'ਤੇ ਫ੍ਰੀਜ਼ ਕਰ ਸਕਣ ਅਤੇ ਜਦੋਂ ਤੱਕ ਤੁਹਾਡਾ ਨਵਾਂ ਕਾਰਡ ਬਦਲ ਕੇ ਨਹੀਂ ਮਿਲਦਾ ਉਦੋਂ ਤੱਕ ਕਿਸੇ ਹੋਰ ਅਣਅਧਿਕਾਰਿਤ ਲੈਣ ਦੇਣ ਨੂੰ ਰੋਕਿਆ ਜਾ ਸਕੇ। ਕਿਸੇ ਵੀ ਕਿਸਮ ਦੀ ਡਿਜੀਟਲ ਠੱਗੀ ਜਾਂ ਧੋਖਾਧੜੀ ਦਾ ਸ਼ੱਕ ਹੋਣ 'ਤੇ ਹੈਲਪਲਾਈਨ ਨੰਬਰ 1930 'ਤੇ ਤੁਰੰਤ ਸ਼ਿਕਾਇਤ ਦਰਜ ਕਰੋ। ਆਕਾਸ਼ਵਾਣੀ ਪਟਿਆਲਾ ਵੱਲੋਂ ਜਨਹਿਤ ਵਿੱਚ ਜਾਰੀ।
1: ਇਸ ਵੇਲੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚੱਲ ਰਿਹਾ। ਦੋਸਤੋ, ਜਿੱਦਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਅੱਜ ਵਿਸ਼ਵ ਫੁੱਟਬਾਲ ਦਿਵਸ ਹੈ, ਸੋ ਇਸ ਸੰਬੰਧ ਵਿੱਚ ਅਸੀਂ ਕੋਚ ਇੰਦਰਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ, ਜੋ ਕਾਫੀ ਸਾਲਾਂ ਤੋਂ ਪਟਿਆਲਾ ਵਿਖੇ ਫੁੱਟਬਾਲ ਦੀ ਟ੍ਰੇਨਿੰਗ ਦੇ ਰਹੇ ਨੇ। ਤੇ ਆਓ ਫਿਰ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਹੈਲੋ।
2: ਹੈਲੋ, ਹਾਂਜੀ
1: ਇੰਦਰਜੀਤ ਸਿੰਘ ਜੀ, ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ।
2: ਸ਼ੁਕਰੀਆ ਮੈਮ
1: ਜੀ। ਠੀਕ ਠਾਕ ਹੋ ਸਰ ਤੁਸੀਂ?
2: ਹਾਂਜੀ ਹਾਂਜੀ ਮੈਮ, ਬਹੁਤ ਵਧੀਆ। ਤੁਸੀਂ ਸੁਣਾਓ ਜੀ, ਠੀਕ ਹੋ ਜੀ?
1: ਹਾਂਜੀ। ਇੰਦਰਜੀਤ ਸਿੰਘ ਜੀ, ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਕੁ ਸਾਲਾਂ ਤੋਂ ਫੁੱਟਬਾਲ ਦੀ ਟ੍ਰੇਨਿੰਗ ਦੇ ਰਹੇ ਹੋ, ਕਿਉਂਕਿ ਤੁਸੀਂ ਫੁੱਟਬਾਲ ਕੋਚ ਹੋ ਜੀ।
2: ਹਾਂਜੀ ਮੈਮ, ਮੈਂ 2002-03 ਦੇ ਵਿੱਚ ਐਜ ਏ ਕੋਚਿੰਗ ਕੋਚ ਦਾ ਡਿਪਲੋਮਾ ਕੀਤਾ
1: ਜੀ,
2: ਤੇ 2008 ਤੋਂ ਲੈ ਕੇ ਮੈਂ ਪੰਜਾਬ ਸਪੋਰਟਸ ਡਿਪਾਰਟਮੈਂਟ ਵਿੱਚ ਐਜ ਏ ਕੋਚ ਸੇਵਾ ਨਿਭਾ ਰਿਹਾ ਹਾਂ
1: ਜੀ। ਤੇ ਉਮੀਦ ਕਰਦੇ ਹਾਂ ਸੇਵਾਵਾਂ ਤੁਸੀਂ ਅੱਗੇ ਵੀ ਇੱਦਾਂ ਹੀ ਨਿਭਾਉਂਦੇ ਰਹੋਗੇ। ਸਰ, ਅੱਜ ਤੁਹਾਨੂੰ ਵੀ ਪਤਾ ਹੋਏਗਾ ਕਿ ਅੱਜ ਵਿਸ਼ਵ ਫੁੱਟਬਾਲ ਦਿਵਸ ਹੈ, ਤਾਂ ਇਸ ਦਿਨ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ਜਾਂ ਇਹ ਦਿਨ ਹੈ ਜਿਹੜਾ ਕਿਉਂ ਮਨਾਇਆ ਜਾਂਦਾ ਹੈ?
2: ਮੈਮ, ਜਿੱਦਾਂ ਕਿ ਸਾਡੀ ਇੱਕ ਫੁੱਟਬਾਲ ਗੇਮ ਇਹੋ ਜਿਹੀ ਦੁਨੀਆ ਦੀ ਗੇਮ ਹੈ ਜਿਹੜੀ ਕਿ ਪੂਰੇ ਵਰਲਡ ਵਿੱਚ ਹਰਮਨ ਪਿਆਰੀ ਹੈ
1: ਜੀ,
2: ਤੇ ਇਹਦਾ ਮੇਨ ਪਰਪਸ ਇਹੀ ਸੀਗਾ ਕਿ ਇਹਨੂੰ ਵੱਧ ਤੋਂ ਵੱਧ ਦੇਸ਼ਾਂ ਨੂੰ, ਵੱਧ ਤੋਂ ਵੱਧ ਨੇਸ਼ਨਾਂ ਨੂੰ, ਵੱਧ ਤੋਂ ਵੱਧ ਲੋਕਾਂ ਨੂੰ ਇਸ ਹਰਮਨ ਪਿਆਰੀ ਗੇਮ ਨਾਲ ਜੋੜਿਆ ਜਾਵੇ, ਤੇ ਇਸੇ ਕਰਕੇ ਇਹ ਪ੍ਰੋਗਰਾਮ 4 ਸਾਲ ਦਾ ਬਣਾਇਆ ਗਿਆ, ਤੇ 4 ਸਾਲ ਬਾਅਦ ਇਹਨੇ ਇੱਕ ਮੰਚ ਦੇ ਉੱਪਰ ਪੂਰੇ ਦੇਸ਼ਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਬੈਸਟ ਟੀਮਾਂ, ਬੈਸਟ ਪਲੇਅਰਾਂ ਨੂੰ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ
1: ਜੀ। ਇਸ ਦਿਨ ਦੇ ਵਿੱਚ ਮੌਕਾ ਦਿੱਤਾ ਜਾਂਦਾ ਖਿਡਾਰੀਆਂ ਨੂੰ। ਸੋ ਅਸੀਂ ਨਾ ਇੱਕ ਫੀਫਾ ਵਰਲਡ ਕੱਪ, ਇਹ ਨਾਂ ਸੁਣਦੇ ਹਾਂ ਫੀਫਾ, ਬਹੁਤ ਜ਼ਿਆਦਾ ਨਾਂ ਸੁਣੀਦਾ, ਇਹਦੇ ਬਾਰੇ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਕੀ ਚੀਜ਼ ਹੈ ਇਹ ਜੀ।
2: ਹਾਂਜੀ ਮੈਮ, ਮੈਮ ਫੀਫਾ ਮਤਲਬ FIFA, ਜਿਹਦਾ ਮਤਲਬ ਕਿ ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ, ਜਿਹੜੇ ਸਾਡੇ ਕੰਟਰੀਜ਼ ਆ ਜਿਹਨਾਂ ਨੂੰ ਫੁੱਟਬਾਲ ਗੇਮ ਨਾਲ ਪਿਆਰ ਸੀਗਾ, ਤੇ ਉਹਨਾਂ ਨੇ ਇੱਕ ਐਸੋਸੀਏਸ਼ਨ ਬਣਾਈ ਜਿਹਦੇ ਵਿੱਚ ਕਿ ਇੰਗਲੈਂਡ ਦਾ ਨਾਮ ਮੇਨ ਹੈ, ਕਿਉਂਕਿ ਇੰਗਲੈਂਡ ਨੇ ਇਸਦਾ ਮੋਢੇ ਬਣ ਦਾ ਉਹ ਕੀਤਾ, ਤੇ ਇਸ ਨਾਲ ਕੰਟਰੀਆਂ ਨੂੰ ਜੋੜਿਆ, ਤੇ ਉਹਨਾਂ ਨੇ ਹਰਮਨ ਪਿਆਰੀ ਗੇਮ ਨੂੰ ਹੋਰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਦਾ ਇੱਕ ਮੰਚ ਬਣਾਇਆ,
1: ਮੰਚ ਪ੍ਰਦਾਨ ਕੀਤਾ ਉਹਨਾਂ ਨੂੰ ਜੀ।
2: ਹਾਂਜੀ
1: ਇੰਦਰਜੀਤ ਸਿੰਘ ਜੀ, ਜੇ ਆਪਾਂ ਇੱਥੇ ਹੁਣ ਭਾਰਤੀਆਂ ਦੀ ਗੱਲ ਕਰੀਏ ਤਾਂ ਭਾਰਤੀਆਂ ਦੀ ਕੀ ਪ੍ਰਾਪਤੀ ਹੈ ਫੁੱਟਬਾਲ ਖੇਡ ਦੇ ਵਿੱਚ?
2: ਹਾਂਜੀ ਮੈਮ, ਜਿੱਥੋਂ ਤੱਕ ਸਾਡੀ ਫੁੱਟਬਾਲ ਦੀ ਗੱਲ ਹੈ, ਹਰਮਨ ਪਿਆਰੀ ਗੇਮ ਬਹੁਤ ਜ਼ਿਆਦਾ ਹੈ ਭਾਰਤ ਦੇ ਵਿੱਚ ਵੀ, ਤੇ ਤੁਹਾਡੀ ਮੈਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਸਾਡੀ ਫੁੱਟਬਾਲ ਬਹੁਤ ਪੁਰਾਣੀ ਹੈ, ਪ੍ਰਾਚੀਨ ਦੇ ਵਿੱਚ ਵੀ ਸੀਗੀ, ਤੇ ਹੁਣ ਵੀ ਅਸੀਂ ਦੱਸਣਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਓਲੰਪਿਕ ਦੇ ਵਿੱਚ ਵੀ ਸੈਮੀਫਾਈਨਲ ਤੱਕ ਖੇਡ ਚੁੱਕੇ ਹਾਂ ਸਾਡੀ ਭਾਰਤ ਦੀ ਟੀਮ
1: ਜੀ,
2: ਤੇ 1962 ਦੇ ਵਿੱਚ ਅਸੀਂ ਏਸ਼ੀਆ ਚੈਂਪੀਅਨ ਵੀ ਰਹਿ ਚੁੱਕੇ ਹਾਂ, ਸਾਡੇ ਅਰਜਨ ਅਵਾਰਡੀ ਤੱਕ ਵਰਲਡ ਲੈਵਲ ਦੇ ਪਲੇਅਰ ਵੀ ਰਹਿ ਚੁੱਕੇ, ਜਿਹਨਾਂ ਵਿੱਚ ਵੀ ਸਰਦਾਰ ਜਰਨੈਲ ਸਿੰਘ ਜੀ ਤੇ ਮੁਖਰਜੀ ਵਗੈਰਾ
1: ਜੀ
2: ਆਪਣਾ ਯੋਗਦਾਨ ਦੇ ਚੁੱਕੇ ਹੈ।
1: ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਭਾਰਤ ਦੇਸ਼ ਕਰ ਰਿਹਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਹੋਰ ਵੀ ਪ੍ਰਾਪਤੀਆਂ, ਸਾਡਾ ਭਾਰਤ ਦੇਸ਼ ਇਹ ਤਰੱਕੀ ਕਰੇ।
2: ਹਾਂਜੀ।
1: ਸੋ ਸਰ, ਭਾਰਤ ਤੋਂ ਇਲਾਵਾ ਇਹ ਹੋਰ ਵੀ ਖੇਡ ਖੇਡੀ ਜਾਂਦੀ ਹੈ ਦੂਸਰੇ ਦੇਸ਼ਾਂ ਦੇ ਵਿੱਚ, ਜਿੱਦਾਂ ਅਸੀਂ ਕਿਹਾ ਕਿ ਇੰਗਲੈਂਡ ਤੋਂ ਸ਼ੁਰੂ ਹੋਈ ਸੀਗੀ ਇਹ?
2: ਹਾਂਜੀ
1: ਜੀ, ਭਾਰਤ ਤੋਂ ਬਿਨਾਂ ਜੀ।
2: ਬਿਲਕੁਲ ਬਿਲਕੁਲ ਜੀ, ਕਿਉਂਕਿ ਦੇਖੋ ਵਰਲਡ ਦੇ ਉੱਪਰ ਤਕਰੀਬਨ 208 ਦੇ ਲਾਗੇ ਛਾਗੇ ਕੰਟਰੀ ਹੈ ਜੀ, ਇਹਦੇ ਵਿੱਚ ਹੀ ਜਿੰਨੀ ਦੁਨੀਆ ਦੇ ਵਰਲਡ ਦਾ ਰੈਂਕਿੰਗ ਦੇ ਹਿਸਾਬ ਨਾਲ ਹਰ ਇੱਕ ਦੇਸ਼ ਆਪਣੇ ਵੱਲੋਂ ਪ੍ਰਤੀਨਿਧਤਾ ਕਰਦਾ ਆ,
1: ਤੇ
2: ਪੂਰੀ ਦੁਨੀਆ 'ਚ ਇੱਕ ਫੁੱਟਬਾਲ ਹੀ ਇਹੋ ਜਿਹੀ ਖੇਡ ਹੈ ਕਿ ਜਿਹੜੀ ਖੇਡੀ ਜਾਂਦੀ ਹੈ ਜੀ।
1: ਜੀ, ਸੋ ਫੁੱਟਬਾਲ ਖੇਡ ਇੱਕ ਇਕੱਲੇ ਵਿਅਕਤੀ ਦੀ ਖੇਡ ਨਾ ਹੋ ਕੇ ਇੱਕ ਟੀਮ ਵਰਕ ਹੈ, ਪੂਰੀ ਟੀਮ ਦੇ ਵਿੱਚ ਜੇ ਪੂਰੀ ਪਿਆਰ ਮੁਹੱਬਤ ਹੋਏਗੀ, ਇੱਕ ਦੂਜੇ ਨੂੰ ਸਮਝਣ ਦੀ ਸ਼ਕਤੀ ਹੋਏਗੀ, ਤਾਂ ਹੀ ਆਪਾਂ ਅੱਗੇ ਵੱਧ ਸਕਦੇ ਹਾਂ। ਸੋ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਟੀਮ ਵਰਕ ਹੈ ਜਿਹੜਾ ਉਹ ਕਿੰਨਾ ਕੁ ਜ਼ਰੂਰੀ ਹੈ ਜਾਂ ਕਿੰਨੀ ਕੁ ਅਹਿਮੀਅਤ ਰੱਖਦਾ ਹੈ?
2: ਹਾਂਜੀ ਮੈਮ, ਕਿਉਂਕਿ ਦੇਖੋ ਜੀ, ਚਾਹੇ ਗੇਮ ਦੀ ਗੱਲ ਕਰੀਏ ਚਾਹੇ ਆਪਾਂ ਵੈਸੇ ਗੱਲ ਕਰੀਏ, ਜਿੱਥੋਂ ਤੱਕ ਸਾਡੀ ਹਿਊਮਨ ਦੀ ਗੱਲ ਹੈ ਜਾਂ ਖਿਡਾਰੀ ਦੀ ਗੱਲ ਹੈ, ਟੀਮ ਵਰਕ ਬਹੁਤ ਹੀ ਜ਼ਰੂਰੀ ਆ। ਇਕੱਲਾ ਖਿਡਾਰੀ, ਇਕੱਲਾ ਇਨਸਾਨ ਕੁਛ ਨਹੀਂ ਕਰ ਸਕਦਾ, ਕਿਉਂਕਿ ਜੇ ਤਾਂ ਵਰਲਡ ਲੈਵਲ ਦੇ ਖਿਡਾਰੀ ਆ, ਜੋ ਅਸੀਂ ਕਹਿ ਦਈਏ ਵੀ ਉਹ ਇਕੱਲੇ ਖੇਡਣ, ਸਾਡੀ ਫੁੱਟਬਾਲ ਖੇਡ ਦੇ ਵਿੱਚ 11 ਖਿਡਾਰੀ ਖੇਡਦੇ ਹਨ, ਜੇ ਮੈਸੀ ਦਾ ਜਾਂ ਰੋਨਾਲਡੋ ਦਾ ਨਾਲ ਹੀ, ਜੇ ਉਹ ਇਕੱਲਾ ਚਾਹੇ ਤਾਂ ਇਕੱਲਾ ਕੁਛ ਨਹੀਂ ਕਰ ਸਕਦਾ, ਕਿਉਂਕਿ ਉਹਦੇ ਓਪਨ ਸਾਈਡ ਤੇ 11 ਖਿਡਾਰੀ ਇਹਨਾਂ ਨੂੰ ਫੇਸ ਕਰਨਾ ਆ। ਇਸ ਲਈ ਟੀਮ ਵਰਕ ਬਹੁਤ ਹੀ ਜ਼ਰੂਰੀ ਆ, ਆਪਸੀ ਤਾਲਮੇਲ।
1: ਜੀ, ਸੋ ਜੇ ਹੁਣ ਤੁਹਾਡੀ ਆਪਣੀ ਗੱਲਬਾਤ ਕੋਈ ਨਵਾਂ ਬੱਚਾ ਸੁਣ ਰਿਹਾ, ਉਹ ਚਾਹੁੰਦਾ ਹੈ ਤੁਹਾਡੇ ਨਾਲ ਜੁੜਨਾ, ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਉਹ ਕਿੱਥੇ ਆ ਕੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ, ਜਾਂ ਕਿੱਥੇ ਤੁਸੀਂ ਟ੍ਰੇਨਿੰਗ ਦਿੰਦੇ ਹੋ, ਜਾਂ ਇੱਕ ਨਵਾਂ ਬੱਚਾ ਉਹਨੂੰ ਕਿਹੋ ਜਿਹੇ ਪਹਿਲਾਂ ਤਿਆਰੀ ਕਰਨੀ ਪਏਗੀ ਇਸ ਖੇਡ ਦੇ ਵਿੱਚ ਆਉਣ ਲਈ?
2: ਹਾਂਜੀ ਮੈਮ, ਮੈਮ ਜਿੱਦਾਂ ਗੌਰਮੈਂਟ ਦੇ ਉਪਰਾਲੇ ਆ ਕਿ ਉਹ ਇਸ ਗੇਮ ਨੂੰ ਵੱਧ ਤੋਂ ਵੱਧ ਡਿਵੈਲਪ ਕਰਨਾ ਚਾਹੁੰਦੀ, ਵੱਧ ਤੋਂ ਵੱਧ ਜੋੜਨਾ ਚਾਹੁੰਦੀ, ਅਤੇ ਬੱਚਿਆਂ ਨੂੰ ਵਧੀਆ ਗਰਾਊਂਡ ਪ੍ਰੋਵਾਈਡ ਕਰਵਾਉਣੀ ਆ, ਜਿਸ ਨਾਲ ਕਿ ਬੱਚੇ ਹੋਰ ਫਿਊਚਰ ਦੇ ਵਿੱਚ ਆਪਣਾ ਵਧੀਆ ਖਿਡਾਰੀ ਬਣ ਸਕਣ।
1: ਜੀ,
2: ਉਸ ਵਾਸਤੇ ਜਿੱਦਾਂ ਹੁਣ ਕਿ ਮੇਰਾ ਸੈਂਟਰ ਅਸੀਂ ਪਿੰਡ ਦੇ ਵਿੱਚ ਮੈਂ ਸ਼ੁਰੂ ਕੀਤਾ ਹੋਇਆ ਬਹਾਦਰਗੜ੍ਹ, ਤੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਇਸ ਵੇਲੇ 4 ਫੁੱਟਬਾਲ ਦੇ ਸੈਂਟਰ ਚੱਲਦੇ ਪਏ, 4 ਕੋਚਿਸ ਇਹਨਾਂ ਤੇ ਕੰਮ ਕਰ ਰਹੇ ਹਨ, ਤੇ ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੋਲ ਨਵੇਂ ਤੋਂ ਵੱਧ ਤੋਂ ਵੱਧ ਬੱਚੇ ਹੋਣ, ਕਿਉਂਕਿ ਜਿਹੜਾ ਅੱਜ ਖਿਡਾਰੀ ਜਿਹਨਾਂ ਖੇਡ ਰਿਹਾ ਆ ਉਹਨੇ ਫਿਊਚਰ ਦੇ ਵਿੱਚ ਖੇਡ ਕੇ ਜੋਬ ਵੀ ਲੈਣੀ ਹੈ ਤੇ ਅੱਗੇ ਵੀ ਜਾਣਾ, ਉਸ ਤੋਂ ਬਾਅਦ ਇਸ ਨੂੰ ਕੰਟੀਨਿਊ ਚਲਾਉਣ ਵਾਸਤੇ ਨਵੇਂ ਖਿਡਾਰੀਆਂ ਦਾ ਜੁੜਨਾ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ, ਸੋ ਖਰਚਾ ਕਿੰਨਾ ਕੁ ਆ ਜਾਂਦਾ? ਪਹਿਲੀ ਗੱਲ ਤਾਂ ਇਹ ਹੈ, ਮਾਪੇ ਕਈ ਵਾਰ ਡਰ ਜਾਂਦੇ ਨੇ ਕਿ ਸਾਡੇ ਤੋਂ ਪੜ੍ਹਾਈਆਂ ਦੇ ਖਰਚੇ ਨਹੀਂ ਬੱਚਿਆਂ ਦੇ ਚੱਕੇ ਜਾਂਦੇ ਹੈਗੇ, ਆਮ ਪਰਿਵਾਰਾਂ ਦੇ ਵਿੱਚੋਂ ਬੱਚੇ ਆਉਂਦੇ ਨੇ, ਤਾਂ ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸ ਦਿਓ ਕਿ ਅੰਦਾਜ਼ਾ ਮਤਲਬ ਕਿੰਨਾ ਕੁ ਖਰਚਾ ਆ ਜਾਂਦਾ ਇਸ ਖੇਡ ਦੇ ਵਿੱਚ?
2: ਹਾਂਜੀ ਮੈਮ, ਮੈਮ ਜਿੱਥੋਂ ਤੱਕ ਖਰਚੇ ਦੀ ਗੱਲ ਆ, ਅਸੀਂ ਯਕੀਨ ਦਿਵਾਉਂਦੇ ਕਿ ਅਸੀਂ ਸਰਕਾਰੀ ਗਵਰਨਮੈਂਟ ਦੇ ਕੋਚਿਸ ਹੋਣ ਕਰਕੇ ਬਿਲਕੁਲ ਪਬਲਿਕ ਨੂੰ ਕਈ ਵਾਰੀ ਪਤਾ ਨਹੀਂ ਹੈ, ਮਿਸਗਾਈਡ ਆ, ਇੱਥੇ ਕੋਈ ਖਰਚਾ ਨਹੀਂ ਹੈ, ਸਰਕਾਰੀ ਸੈਂਟਰਾਂ ਦੇ ਵਿੱਚ ਫ੍ਰੀ ਆਫ ਕੋਸਟ ਕੋਚਿੰਗ ਦਿੱਤੀ ਜਾਂਦੀ ਹੈ, ਈਵਨ ਕਿ ਸਰਕਾਰ ਦੀਆਂ ਪੋਲਿਸੀਆਂ ਟਾਈਮ ਟੂ ਟਾਈਮ ਚੱਲਦੀਆਂ ਰਹਿੰਦੀਆਂ, ਜਿਹਨਾਂ ਵਿੱਚ ਕਿ ਸਾਡੀਆਂ 2 ਪੋਲਿਸੀਆਂ ਚੱਲਦੀਆਂ ਆ, ਉਹ ਇੱਕ ਤਾਂ ਹੈਗੀ ਆ ਵਿੰਗ, 2 ਤਰ੍ਹਾਂ ਦਾ ਵਿੰਗ ਚੱਲ ਰਿਹਾ ਹੈ, ਜਿਸ ਵਿੱਚ ਕਿ ਡੇ ਸਕੋਲਰ ਅਤੇ ਰੈਜੀਡੈਂਸ਼ੀਅਲ, ਜਿਹੜੇ ਬੱਚੇ ਸਾਡੇ ਆਊਟਸਟੈਂਡਿੰਗ ਆ ਜਾਂ ਵਧੀਆ ਖੇਡਦੇ, ਨੈਸ਼ਨਲ ਪੋਜੀਸ਼ਨਾਂ ਲੈਂਦੇ, ਸਟੇਟ ਪੋਜੀਸ਼ਨਾਂ ਲੈਂਦੇ, ਉਹਨਾਂ ਨੂੰ ਅਸੀਂ ਰੈਜੀਡੈਂਸ਼ੀਅਲ ਵਿੰਗਾਂ ਦੇ ਵਿੱਚ ਰੱਖਦੇ, ਉਹਨਾਂ ਦਾ ਸਾਰਾ ਖਰਚਾ ਪੜ੍ਹਾਈ ਦਾ, ਰਹਿਣ ਸਹਿਣ ਦਾ, ਖਾਣ ਪੀਣ ਦਾ, ਅਤੇ ਈਵਨ ਕਿ ਸਕੋਲਰਸ਼ਿਪ ਵੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਂਦੀ ਆ, ਅਤੇ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਤਾਂ ਕੋਈ ਖਰਚਾ ਨਹੀਂ। ਹਾਂ, ਸਿਰਫ ਪੇਰੈਂਟਸ ਨੂੰ ਥੋੜਾ ਜਿਹਾ ਵਿਸ਼ਵਾਸ ਕਰਨਾ ਪੈਣਾ, ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਗਰਾਊਂਡਾਂ ਤੱਕ ਲੈ ਕੇ ਆਉਣਾ ਪੈਣਾ ਆ, ਬਾਕੀ ਸਾਰਾ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਗਏ, ਡੇ ਸਕਾਲਰ ਦੇ ਵਿੱਚ ਬੱਚਾ ਸਵੇਰੇ ਆਉਂਦਾ, ਸ਼ਾਮ ਨੂੰ ਆਉਂਦਾ, ਪ੍ਰੈਕਟਿਸ ਕਰਦਾ, ਤੇ ਉਹਨੂੰ ਅਸੀਂ ਡਾਇਟ 125 ਰੁਪਏ ਡਾਇਟ ਪ੍ਰੋਵਾਈਡ ਕਰਵਾ ਰਹੇ ਹਾਂ ਫ੍ਰੀ ਆਫ ਕੋਸਟ, ਈਵਨ ਕਿ ਕਿੱਟਾਂ ਵੀ ਹੁਣ ਵੀ ਕੱਲ੍ਹ ਹੀ ਸਾਡੇ ਸਰਕਾਰ ਨੇ ਬੱਚਿਆਂ ਨੂੰ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਪਾਏ ਆ, ਜਿਹਦੇ ਨਾਲ ਕਿ ਉਹਨਾਂ ਨੇ ਆਪਣੀਆਂ ਸਪੋਰਟਸ ਕਿੱਟਾਂ ਖਰੀਦਣੀਆਂ ਹਨ, ਇਸ ਲਈ ਅਸੀਂ ਕਹਿ ਸਕਦੇ ਕਿ ਖਰਚਾ ਕੋਈ ਜ਼ਿਆਦਾ ਨਹੀਂ ਹੈ। ਹਾਂ, ਬੱਚੇ ਨੇ ਆਪਣੇ ਡਾਇਟ ਵਾਸਤੇ ਜਿਹੜੀ ਪਰਸਨਲ ਜਾਂ ਐਕਸਟਰਾ ਲੈਣੀ ਆ ਉਹਦੇ ਵਾਸਤੇ ਜ਼ਰੂਰ ਉਹਨੂੰ ਕੁਛ ਕਰਨਾ ਪਊਗਾ।
1: ਜੀ, ਮਤਲਬ ਆਮ ਘਰਾਂ ਦੇ ਵਿੱਚੋਂ ਬੱਚੇ ਆ ਕੇ ਇਸ ਖੇਡ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਜੁੜ ਸਕਦੇ ਨੇ ਤੁਹਾਡੇ ਨਾਲ। ਜੀ
2: ਹਾਂਜੀ ਹਾਂ,
1: ਇੱਕ ਕੋਚ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਖੇਡਾਂ ਦੀ ਕਿੰਨੀ ਇੰਪੋਰਟੈਂਸ ਹੈ ਇੱਕ ਵਿਦਿਆਰਥੀ ਦੇ ਜੀਵਨ ਦੇ ਵਿੱਚ? ਕੀ ਉਹ ਆਪਣੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਅਵੇਅਰ ਹੋ ਸਕਦਾ ਹੈ ਜਾਂ ਇਸ ਵੱਲ ਪਾਸੇ ਜਾ ਸਕਦਾ?
2: ਹਾਂਜੀ ਹਾਂਜੀ ਬਿਲਕੁਲ ਜੀ, ਬਸ ਥੋੜੀ ਜਿਹੀ ਮੈਮ ਅਸੀਂ ਸਾਨੂੰ ਟਾਈਮ ਦੀ ਐਡਜਸਟਮੈਂਟ ਕਰਨ ਦੀ ਲੋੜ ਹੈ, ਅਦਰਵਾਈਜ਼ ਸਾਡੇ ਪਲੇਅਰ ਖਿਡਾਰੀ ਬਹੁਤ ਵਧੀਆ ਪੋਸਟਾਂ ਦੇ ਉੱਪਰ ਵੀ ਜਾ ਸਕਦੇ ਆ, ਕਿਉਂ ਇਹ ਥੋੜੀ ਜਿਹੀ ਪਹਿਲਾਂ ਹੁੰਦਾ ਸੀਗਾ ਕਿ ਸਪੋਰਟਸ ਵਾਲੇ ਥੋੜੇ ਜਿਹੇ ਪੜ੍ਹਾਈ ਵੱਲ ਖਾ ਧਿਆਨ ਨਹੀਂ ਦਿੰਦੇ, ਬਟ ਨਹੀਂ ਹੁਣ ਜਿਹੜੀ ਚੱਲਦੀ ਅੱਜ ਕੱਲ੍ਹ ਸਾਡੇ ਡਿਪਲੋਮੇ ਡਿਗਰੀਆਂ ਬਹੁਤ ਆ ਗਏ ਇਹਦੇ ਵਿੱਚ ਫੁੱਟਬਾਲ ਨੂੰ ਡਿਵੈਲਪ ਕਰਨ ਵਾਸਤੇ, ਫੁੱਟਬਾਲ ਦੇ ਵਿੱਚ ਕੈਰੀਅਰ ਬਣਾਉਣ ਵਾਸਤੇ, ਕਿਉਂਕਿ ਦੇਖੋ ਪਹਿਲਾਂ ਖਿਡਾਰੀ ਖੇਡਦਾ ਆ ਉਹ ਆਪਣੇ ਆਪ ਨੂੰ ਮੇਨਟੇਨ ਕਰਦਾ ਆ, ਵਧੀਆ ਖਿਡਾਰੀ ਬਣਦਾ, ਡਿਪਲੋਮਾ ਡਿਗਰੀਆਂ ਕਰਕੇ ਟੀਚਰ ਵੀ ਬਣ ਸਕਦਾ, ਤਾਂ ਅੱਗੇ ਫੁੱਟਬਾਲ ਦੀ ਹੋਰ ਡਿਵੈਲਪਮੈਂਟ ਲਈ ਸੇਵਾ ਵੀ ਕਰ ਸਕਦਾ।
1: ਜੀ, ਸੋ ਹੁਣ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਕਿ ਤੁਹਾਡੇ ਨਾਲ ਹੋਰ ਗੱਲਬਾਤ ਕੀਤੀ ਜਾਵੇ। ਪ੍ਰੋਗਰਾਮ ਦੇ ਆਖਿਰ ਵਿੱਚ ਤੁਸੀਂ ਆਪਣੇ ਵੱਲੋਂ ਕੋਈ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੋ, ਖਿਡਾਰੀਆਂ ਨੂੰ ਕੁਝ ਕਹਿਣਾ ਚਾਹੋ? ਜੀ
2: ਹਾਂਜੀ ਮੈਮ, ਮੈਮ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੇ ਹਾਂ, ਕਿਉਂਕਿ ਦੇਖੋ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੁੰਦਾ ਆ, ਕਿਉਂਕਿ ਉਹ ਕਈ ਵਾਰੀ ਬੱਚੇ ਡਰ ਜਾਂਦੇ ਵੀ ਸੱਟ ਲੱਗ ਜਾਂਦੀ ਆ ਤੇ ਗਰਾਊਂਡ ਨਹੀਂ ਜਾਣਾ ਚਾਹੀਦਾ, ਕਿਉਂਕਿ ਸੱਟਾਂ ਦੇ ਇੱਕ ਪਾਰਟ ਆ ਗਰਾਊਂਡ ਖੇਡਾਂ ਦਾ, ਤੇ ਪਰ ਇਹ ਵੀ ਕੌਨਫੀਡੈਂਸ ਤੇ ਆਤਮ ਵਿਸ਼ਵਾਸ ਬਹੁਤ ਵੱਧਦਾ ਆ ਖਿਡਾਰੀਆਂ ਖੇਡਾਂ ਦੇ ਨਾਲ, ਇਸ ਲਈ ਅਸੀਂ ਇਹੀ ਚਾਹੁੰਦੇ ਹਾਂ ਕਿ ਪੇਰੈਂਟਸ ਵਿਸ਼ਵਾਸ ਕਰਨ, ਬੱਚਿਆਂ ਨੂੰ ਗਰਾਊਂਡ 'ਚ ਜਾਣਾ, ਕਿਉਂਕਿ ਜਿਸ ਨਾਲ ਕਿ ਬੱਚਿਆਂ ਦਾ ਫਿਜ਼ੀਕਲੀ ਅਤੇ ਮੈਂਟਲੀ ਲੇਵਲ ਹੋਰ ਵੀ

0: ਉੱਚਾ ਹੋ ਸਕਦਾ ਆ।
1: ਜੀ। ਸੋ ਸਰ, ਤੁਸੀਂ ਸਾਡੇ ਨਾਲ ਸ਼ਾਮਿਲ ਹੋਏ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਮੈਂ ਤੁਹਾਡਾ ਵੀ ਸ਼ੁਕਰੀਆ ਕਰਨਾ ਚਾਹੁੰਦਾ ਮੈਮ, ਕਿਉਂਕਿ ਤੁਸੀਂ ਆਕਾਸ਼ਵਾਣੀ ਟੀਮ ਦਾ ਵੀ ਕਰਨਾ ਚਾਹੁੰਦਾ, ਜਿਨ੍ਹਾਂ ਨੇ ਕਿ ਮੈਂ ਆਪਣਾ ਵਿਸ਼ਵਾਸ ਡਿਸਕਸ ਕਰਨ ਦਾ ਮੌਕਾ ਦਿੱਤਾ।
1: ਜੀ,
0: ਥੈਂਕ ਯੂ।
1: ਸ਼ੁਕਰੀਆ ਜੀ। ਹਾਂਜੀ ਦੋਸਤੋ, ਇਹ ਤਾਂ ਸਨ ਕੋਚ ਇੰਦਰਜੀਤ ਸਿੰਘ, ਜੋ ਆਪਾਂ ਨੂੰ ਵਿਸ਼ਵ ਫੁੱਟਬਾਲ ਦਿਵਸ ਸੰਬੰਧੀ ਜਾਣਕਾਰੀ ਦੇ ਰਹੀ ਸੀ। ਸੋ ਖੇਡਾਂ ਬਹੁਤ ਇੰਪੋਰਟੈਂਟ ਰੱਖਦੀਆਂ ਨੇ ਇੱਕ ਵਿਦਿਆਰਥੀ ਦੇ ਜੀਵਨ ਦੇ ਵਿੱਚ। ਸੋ ਪੜ੍ਹਾਈ ਦੇ ਨਾਲ ਨਾਲ ਜੇ ਆਪਾਂ ਖੇਡਾਂ ਵੀ ਕਰਾਂਗੇ ਨਾ, ਆਤਮ ਵਿਸ਼ਵਾਸ ਵਧੇਗਾ। ਸੋ ਫਿਊਚਰ ਦੇ ਵਿੱਚ ਆਪਾਂ ਵੱਡੀਆਂ ਵੱਡੀਆਂ ਤਰੱਕੀਆਂ ਵੀ ਹਾਸਲ ਕਰ ਸਕਦੇ ਹਾਂ। ਅਤੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਇੱਕ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ।

0: ਇਹ ਆਵਾਜ਼ਾਂ ਸੁਰਜੀਤ ਬਿੰਦਰਖੀਆ ਤੇ ਸਾਥੀਆਂ ਦੀਆਂ।
1: 23 ਜੁਲਾਈ 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।

ਗੁੱਡ ਮਾਰਨਿੰਗ ਮਾਲਵਾ, ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲੇ ਕੇਂਦਰ ਤੋਂ ਸੁਣ ਰਹੇ ਹੋ। ਦੋਸਤੋ, ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕੀਤੀ। ਸੋ ਪਹਿਲਾਂ ਤੁਹਾਨੂੰ ਵਰਲਡ ਫੁੱਟਬਾਲ ਡੇ ਬਾਰੇ ਜਾਣਕਾਰੀ ਦੇ ਰਹੇ ਸਨ ਕੋਚ ਇੰਦਰਜੀਤ ਸਿੰਘ, ਅਤੇ ਹੁਣ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਜੀ, ਅੱਜ ਹੈ ਜੀ ਬਰਥ ਐਨਵਰਸਰੀ ਆਫ ਰਾਸ ਬਿਹਾਰੀ ਬੋਸੁਰਨ ਦੀ। ਰਾਸ ਬਿਹਾਰੀ ਬੋਸ ਦਾ ਜਨਮ ਅੱਜ ਦੇ ਦਿਨ 1886 ਨੂੰ ਬੰਗਾਲ ਵਿੱਚ ਬਰਦਵਾਨ ਜ਼ਿਲ੍ਹੇ ਦੇ ਸੁਬਲਦ ਪਿੰਡ ਵਿੱਚ ਹੋਇਆ ਸੀ। ਰਾਸ ਬਿਹਾਰੀ ਬੋਸ ਭਾਰਤ ਦੇ ਇੱਕ ਕ੍ਰਾਂਤੀਕਾਰੀ ਨੇਤਾ ਸੀ, ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਗਦਰ ਪਾਰਟੀ ਅਤੇ ਆਜ਼ਾਦ ਹਿੰਦ ਫੌਜ ਦਾ ਸੰਗਠਨ ਕਾਰਜ ਕੀਤਾ ਸੀ। ਇਹਨਾਂ ਨੇ ਨਾ ਕੇਵਲ ਭਾਰਤ ਵਿੱਚ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਸੰਚਾਲਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਗੋਂ ਵਿਦੇਸ਼ ਵਿੱਚ ਰਹਿ ਕੇ ਉਹ ਭਾਰਤ ਨੂੰ ਸੁਤੰਤਰਤਾ ਦਿਵਾਉਣ ਦੀ ਕੋਸ਼ਿਸ਼ ਵਿੱਚ ਜੀਵਨ ਭਰ ਲੱਗੀ ਰਹੀ। ਦਿੱਲੀ ਵਿੱਚ ਤਤਕਾਲੀਨ ਵਾਇਸਰਾਏ ਲਾਰਡ ਚਾਰਲਸ ਹਾਰਡਿੰਗ 'ਤੇ ਬੰਬ ਸੁੱਟਣ ਦੀ ਯੋਜਨਾ ਬਣਾਉਣ ਗਦਰ ਦੀ ਸਾਜ਼ਿਸ਼ ਰਚਨ, ਅਤੇ ਬਾਅਦ ਵਿੱਚ ਜਾਪਾਨ ਜਾ ਕੇ ਇੰਡੀਅਨ ਇੰਡੀਪੈਂਡੈਂਸ ਲੀਗ ਅਤੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਰਨ ਵਿੱਚ ਰਾਸ ਬਿਹਾਰੀ ਬੋਸ ਦੀ ਮਹੱਤਵਪੂਰਨ ਭੂਮਿਕਾ ਹੈ।

0: ਇਸ ਤੋਂ ਇਲਾਵਾ ਦੋਸਤੋ ਅੱਜ ਇੱਕ ਤਿਉਹਾਰ ਹੈ ਉਹ ਵੀ ਮਨਾਇਆ ਜਾ ਰਿਹਾ ਹੈ, ਗੰਗਾ ਦੁਸਹਿਰਾ। ਗੰਗਾ ਦੁਸਹਿਰਾ ਹਿੰਦੂ ਧਰਮ ਵਿੱਚ ਇੱਕ ਬਹੁਤ ਹੀ ਪਵਿੱਤਰ ਅਤੇ ਮਹੱਤਵਪੂਰਨ ਤਿਉਹਾਰ ਹੈ। ਇਹ ਦਿਨ ਪੂਰੀ ਤਰ੍ਹਾਂ ਮਾਂ ਗੰਗਾ ਨੂੰ ਸਮਰਪਿਤ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਮਾਂ ਗੰਗਾ ਸਵਰਗ ਤੋਂ ਧਰਤੀ 'ਤੇ ਉਤਰੀ ਸੀ। ਰਾਜਾ ਭਾਗੀਰਥ ਨੇ ਆਪਣੇ ਪੂਰਵਜਾਂ ਦੀਆਂ ਰੂਹਾਂ ਦੀ ਮੁਕਤੀ ਲਈ ਹਜ਼ਾਰਾਂ ਸਾਲਾਂ ਤੱਕ ਘੋਰ ਤਪੱਸਿਆ ਕੀਤੀ। ਉਹਨਾਂ ਦੀ ਤਪੱਸਿਆ ਤੋਂ ਖੁਸ਼ ਹੋ ਕੇ ਗੰਗਾ ਮਾਂ ਧਰਤੀ 'ਤੇ ਆਉਣ ਲਈ ਤਿਆਰ ਹੋਈ, ਕਿਉਂਕਿ ਗੰਗਾ ਮਾਂ ਦਾ ਵਹਾਅ ਬਹੁਤ ਤੇਜ਼ ਸੀ। ਇਸ ਲਈ ਭਗਵਾਨ ਸ਼ਿਵ ਨੇ ਉਹਨਾਂ ਨੂੰ ਆਪਣੀਆਂ ਜਟਾਵਾਂ ਵਿੱਚ ਥਾਂ ਦਿੱਤੀ ਅਤੇ ਫਿਰ ਧਰਤੀ 'ਤੇ ਸ਼ਾਂਤ ਰੂਪ ਵਿੱਚ ਪ੍ਰਵਾਹਿਤ ਕੀਤਾ। ਇਹ ਤਿਉਹਾਰ ਹਿੰਦੂ ਕੈਲੰਡਰ ਮੁਤਾਬਿਕ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ 10ਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਦਸ਼ ਦਾ ਮਤਲਬ ਹੈ 10, ਮੰਨਿਆ ਜਾਂਦਾ ਹੈ ਕਿ ਇਸ ਪਵਿੱਤਰ ਦਿਨ 'ਤੇ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦੇ 10 ਤਰ੍ਹਾਂ ਦੇ ਪਾਪ ਹੈ ਜਿਹੜੇ ਉਹ ਨਸ਼ਟ ਹੋ ਜਾਂਦੇ ਨੇ। ਇਸ ਦਿਨ ਪਵਿੱਤਰ ਸਥਾਨ ਜਿਵੇਂ ਹਰਿਦੁਆਰ, ਵਾਰਾਣਸੀ, ਰਿਸ਼ੀਕੇਸ਼, ਪ੍ਰਯਾਗਰਾਜ ਵਿਖੇ ਤੀਰਥ ਸਥਾਨਾਂ 'ਤੇ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਨੇ। ਗੰਗਾ ਦੁਸਹਿਰੇ ਵਾਲੇ ਦਿਨ ਦਾਨ ਕਰਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਲੋਕ ਇਸ ਦਿਨ ਜਿੱਦਾਂ ਘੜਾ, ਪੱਖਾ, ਪਾਣੀ, ਤਰਬੂਜ, ਕੱਪੜੇ ਜਾਂ ਅਨਾਜ ਦਾਨ ਕਰਦੇ ਨੇ। ਸ਼ਾਮ ਦੇ ਸਮੇਂ ਗੰਗਾ ਦੇ ਘਾਟਾਂ 'ਤੇ ਹਜ਼ਾਰਾਂ ਦੇਵਿਆਂ ਨਾਲ ਮਹਾਆਰਤੀ ਕੀਤੀ ਜਾਂਦੀ ਹੈ। ਇਹ ਤਾਂ ਸੀ ਜਾਣਕਾਰੀ ਗੰਗਾ ਦੁਸਹਿਰਾ ਬਾਰੇ। ਇੱਕ ਹੋਰ ਜਾਣਕਾਰੀ ਸਾਂਝੀ ਕਰਾਂਗੇ ਹੁਣ ਤੋਂ ਥੋੜ੍ਹੀ ਦੇਰ ਬਾਅਦ।
1: ਆਕਾਸ਼ਵਾਣੀ ਐਟ 90 90 ਸਾਲ ਕੀ ਆਵਾਜ਼, ਦਿਲ ਸੇ ਦਿਲ ਤੱਕ ਨੌਨ ਸਟਾਪ ਧਮਾਲ, ਪੁਰਾਣੀ ਯਾਦੇ ਨਯਾ ਜੋਸ਼ ਹੈ, ਦੇਸ਼ ਕਾ ਰੇਡੀਓ ਅਬ ਭੀ ਬੌਸ ਹੈ। ਆਕਾਸ਼ਵਾਣੀ ਕੇ ਗੌਰਵਮਈ 90 ਸਾਲ।

ਹਾਂਜੀ ਦੋਸਤੋ, ਹੁਣ ਗੱਲ ਫਿਲਮੀ ਦੁਨੀਆ ਦੀ, ਬਾਲੀਵੁੱਡ ਦੀ ਗੱਲ ਕਰਦੇ ਹਾਂ। ਭਾਰਤੀ ਸਿਨੇਮਾ ਦੇ ਮਹਾਨ ਸੰਗੀਤਕਾਰ ਲਕਸ਼ਮੀਕਾਂਤ ਸ਼ਾਂਤਾਰਾਮ ਗੁਡਾਲਕਰ, ਜੋ ਲਕਸ਼ਮੀਕਾਂਤ ਪਿਆਰੇ ਲਾਲ ਦੀ ਜੋੜੀ ਵਜੋਂ ਮਸ਼ਹੂਰ ਨੇ, ਉਹਨਾਂ ਦੀ ਅੱਜ ਡੈਥ ਐਨਵਰਸਰੀ ਹੈ। ਲਕਸ਼ਮੀਕਾਂਤ ਸ਼ਾਂਤਾਰਾਮ ਗੁਡਾਲਕਰ ਹੋਰਾਂ ਦਾ

ਦਾ ਦੇਹਾਂਤ ਅੱਜ ਦੇ ਦਿਨ 1998 ਨੂੰ ਹੋਇਆ ਸੀ। ਉਹਨਾਂ ਦਾ ਜਨਮ ਦੀਵਾਲੀ ਵਾਲੇ ਦਿਨ ਹੋਇਆ ਸੀ। ਸ਼ਾਇਦ ਇਸੇ ਕਰਕੇ ਹੀ ਉਹਨਾਂ ਦੇ ਮਾਪਿਆਂ ਨੇ ਉਹਨਾਂ ਦਾ ਨਾਂ ਲਕਸ਼ਮੀਕਾਂਤ ਰੱਖ ਦਿੱਤਾ। ਉਹਨਾਂ ਦਾ ਬਚਪਨ ਬਹੁਤ ਹੀ ਗਰੀਬੀ ਵਿੱਚੋਂ ਲੰਘਿਆ। ਪਿਤਾ ਦੇ ਗੁਜ਼ਰਨ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਮੈਂਡੋਲਿਨ ਵਜਾਉਣਾ ਸਿੱਖਿਆ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਕਹਿੰਦੇ ਨੇ ਨਾ ਕਿ ਹੀਰੇ ਦੀ ਪਰਖ ਜੌਹਰੀ ਨੂੰ ਹੁੰਦੀ ਹੈ। ਸੋ ਲਤਾ ਮੰਗੇਸ਼ਕਰ ਜੀ ਨੇ ਉਹਨਾਂ ਦੀ ਮੁਲਾਕਾਤ ਹੋਈ ਇੱਕ ਅਕੈਡਮੀ ਦੇ ਵਿੱਚ ਜਿੱਥੇ ਉਹ ਵਾਇਲਨ ਵਜਾ ਰਹੇ ਸੀ। ਫਿਰ ਲਤਾ ਮੰਗੇਸ਼ਕਰ ਜੀ ਨੇ ਉਹਨਾਂ ਦੀ ਮੁਲਾਕਾਤ ਪਿਆਰੇ ਲਾਲ ਜੀ ਨਾਲ ਕਰਾਈ। ਉੱਥੋਂ ਹੀ ਸ਼ੁਰੂ ਹੋਈ ਇਹ ਦੋਸਤੀ ਜਿਨ੍ਹਾਂ ਨੇ ਅਗਲੇ 35 ਸਾਲਾਂ ਤੱਕ ਹਿੰਦੀ ਸਿਨੇਮਾ 'ਤੇ ਰਾਜ ਕੀਤਾ ਅਤੇ ਲਗਭਗ 700 ਫਿਲਮਾਂ ਦੇ ਵਿੱਚ ਸੰਗੀਤ ਦਿੱਤਾ। ਬਹੁਤ ਸਾਰੇ ਹਿੱਟ ਗੀਤ ਉਹਨਾਂ ਨੇ ਦਿੱਤੇ, ਜਿੱਦਾਂ ਬਿੰਦੀਆ ਚਮਕੇਗੀ, ਡਫਲੀ ਵਾਲੇ ਡਫਲੀ ਬਜਾ, ਅਤੇ ਆਓ ਫਿਰ ਉਹਨਾਂ ਦਾ ਹੀ ਸੰਗੀਤਬੱਧ ਕੀਤਾ ਹੋਇਆ ਇੱਕ ਬੇਹੱਦ ਖੂਬਸੂਰਤ ਜਿਹਾ ਗੀਤ ਆਪਾਂ ਸੁਣਦੇ ਹਾਂ।

ਧਰਤੀ ਕਹੇ ਪੁਕਾਰ ਕੇ। ਇਸ ਫਿਲਮ ਵਿੱਚੋਂ ਹੁਣੇ ਆਪਾਂ ਸੁਣਿਆ ਲਤਾ ਮੰਗੇਸ਼ਕਰ ਅਤੇ ਮੁਕੇਸ਼ ਨੂੰ। ਗੀਤ ਦੇ ਬੋਲ ਮਜਰੂਹ ਸੁਲਤਾਨਪੁਰੀ ਨੇ ਲਿਖੇ ਅਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।

ਦੋਸਤੋ ਹੁਣ ਖਬਰਾਂ ਦਾ ਰੁਖ ਕਰਦੇ ਹਾਂ, ਕੁਝ ਮੁੱਖ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਵਿਚ ਵੱਖ ਵੱਖ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ ਏ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਗੈਰ ਕਾਨੂੰਨੀ ਵਿਦੇਸ਼ੀਆਂ ਅਤੇ ਡਿਪੋਰਟੇਸ਼ਨ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਰੇਲ ਪਟੜੀ ਤੇ ਹੋਏ ਧਮਾਕੇ ਵਿਚ 24 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਪੰਜਾਬ ਸਰਕਾਰ ਵੱਲੋਂ ਸਾਲ 2025-26 ਵਿਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁਨੀਆ ਭਰ ਵਿਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ। ਪੰਜਾਬ ਚੋਣ ਕਮਿਸ਼ਨ ਨੇ ਸੂਬੇ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਏ। ਤੇ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਅਤੇ 9.5 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਤੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਇਹ ਤਸੀ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ।

0: ਦੋਸਤੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਜਿੱਦਾਂ ਅਸੀਂ ਪਹਿਲਾਂ ਦੱਸਿਆ ਸੀ ਕਿ ਅੱਜ ਨੈਸ਼ਨਲ ਮਿਸਿੰਗ ਚਿਲਡਰਨ ਡੇ ਵੀ ਹੈ ਅਤੇ ਇਸ ਸੰਬੰਧ ਵਿੱਚ ਅੱਜ ਅਸੀਂ ਡਾਕਟਰ ਸ਼ਾਇਨਾ ਕਪੂਰ ਹੋਰਾਂ ਨਾਲ ਗੱਲਬਾਤ ਕਰਾਂਗੇ ਜੋ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਉਹਨਾਂ ਨਾਲ ਆਪਾਂ ਗੱਲ ਕਰਾਂਗੇ।
1: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ ਤਿੰਨ ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
2: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ? ਵਾਹ,
3: ਫਸਿਆ। ਅਣਜਾਣ ਐਪਸ ਤੋਂ ਬਚੋ।
4: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
0: ਦੋਸਤੋ ਇਸ ਵੇਲੇ ਪ੍ਰੋਗਰਾਮ

0: ਮਾਰਨਿੰਗ ਮੈਮ, ਗੱਲਬਾਤ ਚੱਲ ਰਿਹਾ ਜੀ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੋਂ ਟਿਊਨ ਇਨ ਕੀਤਾ ਹੋਇਆ। ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਨੈਸ਼ਨਲ ਮਿਸਿੰਗ ਚਿਲਡਰਨ ਡੇ ਹੈ, ਅਤੇ ਇਸੇ ਹੀ ਸੰਬੰਧ ਵਿੱਚ ਅਸੀਂ ਅੱਜ ਡਾਕਟਰ ਸ਼ਾਇਨਾ ਕਪੂਰ ਹੋਰਾਂ ਨਾਲ ਗੱਲਬਾਤ ਕਰਾਂਗੇ ਜੋ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਆਓ ਉਹਨਾਂ ਨੂੰ ਆਪਾਂ ਫੋਨ ਲਾਈਨ 'ਤੇ ਗੱਲ ਕਰਦੇ ਹਾਂ ਉਹਨਾਂ ਨਾਲ। ਹੈਲੋ,
1: ਹੈਲੋ,
0: ਹਾਂਜੀ ਡਾਕਟਰ ਸ਼ਾਇਨਾ ਕਪੂਰ ਜੀ, ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ
1: ਜੀ। ਥੈਂਕ ਯੂ ਸੋ ਮਚ
0: ਜੀ। ਮੈਮ, ਸਭ ਤੋਂ ਪਹਿਲਾਂ ਤਾਂ ਸਾਨੂੰ ਅੱਜ ਦੇ ਦਿਨ ਦੀ ਮਹੱਤਤਾ ਦੱਸੋ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ, ਨੈਸ਼ਨਲ ਮਿਸਿੰਗ ਚਿਲਡਰਨ ਡੇ।
1: ਜੀ ਬਿਲਕੁਲ, ਜਿਹੜਾ ਇਹ ਨੈਸ਼ਨਲ ਮਿਸਿੰਗ ਚਿਲਡਰਨ ਡੇ ਹੈਗਾ, ਇਹਦਾ ਜਿਹੜਾ ਮੇਨ ਮੋਟਿਵ ਹੈ ਉਹ ਹੈ ਅਵੇਅਰਨੈਸ ਪੈਦਾ ਕਰਨਾ, ਕਿਉਂਕਿ ਬਹੁਤ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਉਹ ਮਿਸਿੰਗ ਹੋ ਜਾਂਦੇ ਨੇ, ਕੁਛ ਮਿਲ ਜਾਂਦੇ ਨੇ, ਕੁਛ ਨਹੀਂ ਮਿਲ ਪਾਉਂਦੇ ਨੇ। ਸੋ ਬੇਸਿਕਲੀ ਅਵੇਅਰਨੈਸ ਪੈਦਾ ਕਰਨਾ, ਉਹਨਾਂ ਫੈਮਿਲੀਜ਼ ਨੂੰ ਸਪੋਰਟ ਕਰਨਾ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਫਿਰ ਇਸ ਚੀਜ਼ ਨੂੰ ਅਪਰੋਚ ਕਰਨਾ ਚਾਹੀਦਾ ਹੈ।
0: ਜੀ ਮੈਮ, ਤੁਸੀਂ ਬੱਚਿਆਂ ਦੇ ਗੁੰਮਣ ਦੀ ਗੱਲ ਕੀਤੀ ਹੈ, ਤਾਂ ਕੀ ਅਹਿਮ ਕਾਰਨ ਮੰਨੇ ਜਾਂਦੇ ਨੇ ਕਿ ਬੱਚੇ ਹੈ ਜਿਹੜੇ ਮਿਸਿੰਗ ਹੋ ਜਾਂਦੇ ਨੇ ਜਾਂ ਗੁੰਮ ਹੋ ਜਾਂਦੇ ਨੇ?
1: ਦੇਖੋ, ਜਿਹੜੇ ਬੱਚੇ ਨੇ, ਆਪਾਂ ਸਭ ਜਾਣਦੇ ਹਾਂ ਕਿ ਬਚਪਨ ਕੈਸਾ ਹੁੰਦਾ ਹੈ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਕਿਸੇ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਸੋ ਲੋਕੀ ਉਹਨਾਂ ਦੀ ਇਸੀ ਮਾਸੂਮੀਅਤ ਦਾ ਫਾਇਦਾ ਚੱਕ ਕੇ ਉਹਨਾਂ ਨੂੰ ਅਲੱਗ ਅਲੱਗ ਚੀਜ਼ਾਂ ਜਿਵੇਂ ਕਿ ਚਾਈਲਡ ਲੇਬਰ ਹੋ ਗਈ, ਚਾਹੇ ਉਹ ਦੁਕਾਨਾਂ ਤੇ ਕੰਮ ਕਰਵਾਉਣਾ ਜਾਂ ਫਿਰ ਘਰਾਂ 'ਚ ਕੰਮ ਕਰਵਾਉਣਾ ਜਾਂ ਫਿਰ ਫੈਕਟਰੀਆਂ 'ਚ ਕੰਮ ਕਰਵਾਉਣਾ ਜਾਂ ਫਿਰ ਬੱਚਿਆਂ ਨੂੰ ਐਜ਼ ਅ ਸੈਕਸ ਵਰਕਰ ਯੂਜ਼ ਕਰਨਾ, ਕਿਉਂਕਿ ਪਾਵਰਟੀ ਬਹੁਤ ਜ਼ਿਆਦਾ ਹੈ। ਉਹਨਾਂ ਨੂੰ ਚਾਂਸਾਂ ਦੇ ਦਿੱਤਾ ਜਾਂਦਾ ਕਿ ਤੁਹਾਨੂੰ ਅੱਛੀ ਨੌਕਰੀ ਲਗਵਾਈ ਜਾਏਗੀ, ਉੱਥੇ ਜਾ ਕੇ ਤੁਹਾਨੂੰ ਐਸੀ ਸੈਲਰੀ ਮਿਲੇਗੀ, ਲੇਕਿਨ ਅਲਟੀਮੇਟਲੀ ਉਹ ਬੱਚੇ ਉੱਥੇ ਜਾ ਕੇ ਸਲੇਵ ਬਣਾ ਲਏ ਜਾਂਦੇ ਨੇ। ਔਰ ਖਾਸ ਤੌਰ ਤੇ ਆਪਣੇ ਦੇਸ਼ ਦੇ ਕੁਛ ਏਰੀਆਜ਼ ਦੇ ਵਿੱਚ ਹਲੇ ਤੱਕ ਚਾਈਲਡ ਮੈਰਿਜ ਵੀ ਪ੍ਰੈਵਲੈਂਟ ਹੈਗੀ ਹੈ। ਸੋ ਇਹ ਸਾਰੇ ਫੈਕਟਰ ਜਿਹੜੇ ਹੈਗੇ ਨੇ, ਇਹਦੇ ਕਾਰਨ ਜਿਹੜੇ ਬੱਚੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਮੇਸ਼ਾ ਮਿਸਿੰਗ ਹੋ ਜਾਂਦੇ ਨੇ।
0: ਜੀ ਸੋ ਮੈਮ, ਜੇ ਕੋਈ ਬੱਚਾ ਗੁੰਮ ਹੋ ਜਾਂਦਾ ਹੈ, ਪਰਿਵਾਰ ਨੂੰ ਪਤਾ ਲੱਗ ਗਿਆ ਕਿ ਹਾਂ ਸਾਡਾ ਬੱਚਾ ਗੁੰਮ ਹੋ ਗਿਆ, ਉਹਦੇ ਨਾਲ ਕੋਈ ਘਟਨਾ ਵਾਪਰ ਗਈ ਹੈ, ਤਾਂ ਸਭ ਤੋਂ ਪਹਿਲਾ ਕਦਮ ਹੈ ਕੀ ਹੈ ਜਿਹੜਾ ਉਹ ਪਰਿਵਾਰ ਨੂੰ ਲੈਣਾ ਚਾਹੀਦਾ ਹੈ?
1: ਇਮੀਡੀਏਟਲੀ ਉਹਨਾਂ ਨੂੰ ਪੁਲਿਸ ਕੋਲ FIR ਕਰਵਾਉਣੀ ਚਾਹੀਦੀ ਹੈ।
0: ਜੀ
1: ਕਈ ਸਿਸਟਮਸ ਨੇ, ਸਭ ਤੋਂ ਪਹਿਲਾ ਸਟੈਪ ਉਹਨਾਂ ਦਾ ਹੋਣਾ ਚਾਹੀਦਾ ਕਿ 112 ਤੇ ਕਾਲ ਕਰਨ ਔਰ ਬੱਚੇ ਦੀ ਜਿਹੜੀ ਕੰਪਲੇਂਟ ਹੈ ਉਹ ਦਰਜ ਕਰਵਾਉਣ, ਆਪਣੇ ਨੀਅਰੈਸਟ ਪੁਲਿਸ ਸਟੇਸ਼ਨ ਤੇ ਜਾਣ, ਉੱਥੇ ਇਨਫੋਰਮੇਸ਼ਨ ਦੇਣ। ਔਰ ਇੱਕ ਜਿਹੜਾ ਸਾਡਾ ਚਾਈਲਡ ਹੈਲਪਲਾਈਨ ਨੰਬਰ ਵੀ ਹੈ, ਦੈਟ ਇਜ਼ 1098, ਉਸ ਤੇ ਵੀ ਇਮੀਡੀਏਟਲੀ ਜਿਹੜੀ ਸ਼ਿਕਾਇਤ ਹੈ ਦਰਜ ਕਰਵਾਉਣ, ਤਾਂ ਕਿ ਸਾਰੇ ਹੀ ਡਿਪਾਰਟਮੈਂਟ ਮਿਲ ਕੇ ਆਪਣੀ ਕਾਰਵਾਈ ਇਮੀਡੀਏਟਲੀ ਸਟਾਰਟ ਕਰ ਸਕਣ।
0: ਜੀ ਮੈਮ, ਕਿੰਨੀ ਕੁ ਦੇਰ ਉਹਨਾਂ ਨੂੰ ਵੇਟ ਕਰਨੀ ਪਏਗੀ, ਕਿਉਂਕਿ ਜਦੋਂ ਆਪਾਂ FIR ਕਰਵਾਉਣ ਜਾਂਦੇ ਹਾਂ ਤਾਂ ਇਦਾਂ ਕਹਿੰਦਾ ਕਿ 24 ਘੰਟੇ ਤੁਹਾਨੂੰ ਵੇਟ ਕਰਨੀ ਪਏਗੀ?
1: ਨਹੀਂ ਜੀ, ਨਹੀਂ ਬਿਲਕੁਲ, ਇਹਦੇ ਵਿੱਚ ਵੇਟ ਨਹੀਂ ਕਰਨੀ ਚਾਹੀਦੀ, ਇਮੀਡੀਏਟਲੀ FIR ਦਰਜ ਕਰਵਾਉਣੀ ਚਾਹੀਦੀ ਹੈ। ਔਰ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਅਗਰ ਤੁਸੀਂ ਆਨਲਾਈਨ ਦਰਜ ਕਰਾਓ ਤਾਂ ਉਹ ਇਮੀਡੀਏਟਲੀ ਦਰਜ ਹੋ ਜਾਂਦੀ ਹੈ, ਠੀਕ ਹੈ। ਔਰ 1098 ਤੇ ਵੀ ਅਗਰ ਇਹ ਕਾਲ ਕਰਦੇ ਨੇ ਸਾਡੇ ਕੋਲ, ਤਾਂ ਸਾਡੇ ਕੋਲ ਕੰਪਿਊਟਰ ਦੇ ਵਿੱਚ ਹੀ ਆਪਸ਼ਨ ਹੁੰਦੀ ਹੈ ਕਿ ਅਸੀਂ ਇਮੀਡੀਏਟਲੀ ਉਹ ਜਿਹੜੀ ਸ਼ਿਕਾਇਤ ਹੈ 112 ਤੇ ਸ਼ਿਫਟ ਕਰ ਦਿੰਦੇ ਹਾਂ।
0: ਜੀ
1: ਸੋ ਪੇਰੈਂਟਸ ਸ਼ੁੱਡ ਨਾਟ ਵੇਟ, ਇਹਨਾਂ ਨੂੰ ਇਮੀਡੀਏਟਲੀ FIR ਦਰਜ ਕਰਵਾਉਣੀ ਚਾਹੀਦੀ ਹੈ।
0: ਜੀ ਇਹ ਦੋਨੋਂ ਟੋਲ ਫ੍ਰੀ ਨੰਬਰ ਹੈ 1098 ਤੇ 112।
1: ਜੀ ਜੀ ਜੀ,
0: ਕਿਸੇ ਤੇ ਵੀ ਕਾਲ ਕਰ ਸਕਦੇ ਨੇ,
1: ਕਿਸੇ ਤੇ ਵੀ ਕਾਲ ਕਰ ਸਕਦੇ ਨੇ, ਅਲਟੀਮੇਟਲੀ ਪੁਲਿਸ ਕੋਲ ਇਮੀਡੀਏਟਲੀ ਜਿਹੜੀ ਹੈਗੀ ਹੈ ਸ਼ਿਕਾਇਤ ਚਲੀ ਜਾਏਗੀ।
0: ਜੀ ਮੈਮ, ਬੱਚਿਆਂ ਦੀ ਸੁਰੱਖਿਆ ਲਈ ਮਾਪੇ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤ ਸਕਦੇ ਨੇ ਤਾਂ ਕਿ ਸਾਡੇ ਬੱਚੇ ਹੈ ਜਿਹੜੇ ਉਹ ਸੁਰੱਖਿਅਤ ਰਹਿਣ, ਕਿਉਂਕਿ ਕਿਤੇ ਵੀ ਜਾਂਦੇ ਨੇ, ਕਿਉਂਕਿ ਬੱਚੇ ਦੇਖੋ ਅੱਜ ਕੱਲ੍ਹ ਇਹ ਮਾਹੌਲ ਤਾਂ ਹੈ ਨਹੀਂ ਕਿ ਆਪਾਂ ਉਹਨਾਂ ਨੂੰ ਘਰਾਂ ਦੇ ਵਿੱਚ ਰੱਖ ਸਕੀਏ, ਬੱਚਿਆਂ ਨੇ ਖੇਡਾਂ ਵੀ ਖੇਡਣੀਆਂ ਨੇ, ਪੜ੍ਹਾਈ ਵੀ ਕਰਨੀਆਂ ਨੇ, ਦੂਜੀ ਜਗ੍ਹਾ 'ਤੇ ਜਾ ਕੇ ਵੀ ਪੜ੍ਹਨਾ, ਮਿਹਨਤ ਕਰਨੀ ਹੈ, ਤਾਂ ਕੀ ਸੁਰੱਖਿਆ ਬੱਚੇ ਦੀ ਰੱਖ ਸਕਦੇ ਨੇ ਮਾਪੇ?
1: ਜੀ ਦੇਖੋ, ਇਹਦੇ ਲਈ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਹੈ, ਪੇਰੈਂਟਸ ਨੂੰ ਖੁਦ ਤਾਂ ਅਵੇਅਰ ਹੋਣਾ ਹੀ ਚਾਹੀਦਾ, ਪੇਰੈਂਟਸ ਨੂੰ ਬੱਚਿਆਂ ਨੂੰ ਵੀ ਅਵੇਅਰ ਕਰਨਾ ਚਾਹੀਦਾ ਕਿ ਅਗਰ ਕੋਈ ਸਟ੍ਰੇਂਜਰ ਉਹਨਾਂ ਨੂੰ ਮਿਲਦਾ ਤਾਂ ਬੱਚੇ ਇਮੀਡੀਏਟਲੀ ਸ਼ਾਊਟ ਕਰਨ, ਬੱਚੇ ਰੌਲਾ ਪਾਉਣ, ਬੱਚੇ ਡਰਨ ਨਾ, ਬੱਚੇ ਉੱਥੋਂ ਭੱਜ ਜਾਣ ਜੋ ਵੀ ਹੋਏ। ਬੱਚਿਆਂ ਨੂੰ ਅਵੇਅਰ ਕੀਤਾ ਜਾਏ ਕਿ ਅਗਰ ਕੋਈ ਤੁਹਾਡਾ ਤੁਹਾਨੂੰ ਆ ਕੇ ਕਹਿੰਦਾ ਕਿ ਤੁਹਾਡੇ ਪੇਰੈਂਟਸ ਨੇ ਬੁਲਾਇਆ ਜਾਂ ਬੱਚਿਆਂ ਨੂੰ ਕੋਈ ਖਾਣ ਦੀ ਚੀਜ਼ ਦਿੰਦਾ ਤਾਂ ਨਾਲ ਕੋਈ ਵੀ ਗੱਲ ਨਹੀਂ ਕਰਨੀ, ਨੀਅਰੈਸਟ ਜੋ ਤੁਹਾਡਾ ਨੋਨ ਹੈ, ਤੁਹਾਡਾ ਕੋਈ ਫਰੈਂਡ ਹੈ, ਤੁਹਾਡਾ ਕੋਈ ਟੀਚਰ ਹੈ, ਜੋ ਵੀ ਪਰਸਨ ਉੱਥੇ ਹੈ ਉਹਨੂੰ ਜਾ ਕੇ ਫਟਾਫਟ ਇਹ ਗੱਲ ਦੱਸੋ।
0: ਜੀ
1: ਨੰਬਰ 2 ਜਿਹੜੇ ਪੇਰੈਂਟਸ ਹੈ, ਪੇਰੈਂਟਸ ਨੂੰ ਖੁਦ ਵੀ ਬਹੁਤ ਵਿਜੀਲੈਂਟ ਰਹਿਣ ਦੀ ਜ਼ਰੂਰਤ ਹੈ, ਉਹ ਕੰਟੀਨਿਊਸਲੀ ਆਪਣੇ ਬੱਚਿਆਂ ਨੂੰ ਮੋਨੀਟਰ ਕਰਨ, ਬੱਚੇ ਫੋਨ

0: ਬੱਚੇ ਥੋੜੇ ਬੜੇ ਨੇ ਔਰ ਤੁਸੀਂ ਅਗਰ ਉਹਨਾਂ ਨੂੰ ਫੋਨ ਦੇ ਰਹੇ ਹੋ ਤਾਂ ਉਹਦੇ ਵਿੱਚ ਟਰੈਕਿੰਗ ਸਿਸਟਮ, ਲੋਕੇਸ਼ਨ ਟਰੈਕਿੰਗ ਕਿ ਬੱਚਾ ਕਿੱਥੇ ਹੈ, ਆਲ ਦੀਸ ਥਿੰਗਸ ਆਰ ਵੈਰੀ ਇੰਪੋਰਟੈਂਟ.
1: ਬਹੁਤ ਅੱਛੀਆਂ ਮੈਮ ਤੁਸੀਂ ਇਹ ਗੱਲਾਂ ਦੱਸੀਆਂ. ਤੇ ਮੈਮ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕੋਈ ਸ਼ਿਕਾਇਤ ਆਉਂਦੀ ਹੈ ਤੁਹਾਡੇ ਕੋਲ ਕਿ ਹਾਂ ਸਾਡਾ ਬੱਚਾ ਮਿਸਿੰਗ ਹੋ ਗਿਆ, ਜਿਹੜੇ ਤੁਸੀਂ ਨੰਬਰ 10 98 ਜਾਂ 112 ਦੱਸੇ ਜਾਂ ਕਿਸੇ ਵੀ ਤਰ੍ਹਾਂ ਤੁਹਾਨੂੰ ਸੂਚਨਾ ਪ੍ਰਾਪਤ ਹੁੰਦੀ ਹੈ, ਤਾਂ ਫਿਰ ਤੁਹਾਡਾ ਪਹਿਲਾ ਕੰਮ ਕੀ ਹੁੰਦਾ? ਤੁਸੀਂ ਫਿਰ ਬੱਚਿਆਂ ਨੂੰ ਲੱਭਣ ਵਿੱਚ ਕਿਵੇਂ ਮਦਦ ਕਰਦੇ ਹੋ?
0: ਜਿਵੇਂ ਕਿ ਮੈਂ ਤੁਹਾਨੂੰ ਪਹਿਲੀ ਇਹ ਗੱਲ ਤਾਂ ਦੱਸੀ ਹੀ ਹੈ ਕਿ ਅਗਰ 1098 ਤੇ ਸਾਡੇ ਕੋਲ ਵੀ ਕਾਲ ਆਉਂਦੀ ਹੈ ਤਾਂ ਅਸੀਂ ਇਮੀਡੀਏਟਲੀ ਪੁਲਿਸ ਨੂੰ ਕੇਸ ਫਾਰਵਰਡ ਕਰਦੇ ਹਾਂ. ਇਸ ਤੋਂ ਇਲਾਵਾ ਸਾਡੇ ਦੋ ਆਨਲਾਈਨ ਪੋਰਟਲਸ ਨੇ, ਇੱਕ ਤਾਂ ਹੈ ਟਰੈਕ ਦਾ ਮਿਸਿੰਗ ਚਾਈਲਡ. ਟਰੈਕ ਦਾ ਮਿਸਿੰਗ ਚਾਈਲਡ ਜਿਹੜਾ ਹੈਗਾ ਉਹ ਪੋਰਟਲ ਦੇ ਵਿੱਚ ਕੋਈ ਵੀ ਅਗਰ ਮਿਸਿੰਗ ਬੱਚੇ ਦੀ ਸ਼ਿਕਾਇਤ ਦਰਜ ਹੁੰਦੀ ਹੈ ਤਾਂ ਉਸ ਤੇ ਵਿਜ਼ੀਬਲ ਹੈ, ਜਾਂ ਫਿਰ ਅਗਰ ਜਿਵੇਂ ਹੀ ਤੁਸੀਂ ਆਪਣੀ ਕੋਈ ਸ਼ਿਕਾਇਤ ਦਰਜ ਕਰਵਾਓਗੇ ਤਾਂ ਉਹ ਸਾਰਿਆਂ ਨੂੰ ਵਿਜ਼ੀਬਲ ਹੋ ਜਾਏਗੀ, ਔਰ ਅਗਰ ਕਿਸੇ ਹੋਰ ਜਗ੍ਹਾ ਤੇ ਕੋਈ ਬੱਚਾ ਮਿਲਦਾ ਤਾਂ ਉਹ ਕ੍ਰੋਸ ਚੈੱਕ ਹੋ ਸਕਦਾ. ਨੰਬਰ 2 ਇੱਕ ਪੋਰਟਲ ਹੈਗਾ ਖੋਇਆ ਪਾਇਆ ਪੋਰਟਲ, ਜਿਹੜਾ ਇਹ ਪੋਰਟਲ ਹੈ ਇਸ ਨੂੰ ਜਿਹੜੀ ਆਪਣੀ ਆਮ ਜਨਤਾ ਹੈ ਉਹ ਵੀ ਯੂਜ ਕਰ ਸਕਦੀ ਹੈ. ਅਗਰ ਬੱਚਾ ਖੋ ਜਾਂਦਾ ਹੈ ਜਾਂ ਉਹਨਾਂ ਨੂੰ ਕੋਈ ਖੋਇਆ ਬੱਚਾ ਕਦੀ ਮਿਲ ਜਾਂਦਾ ਹੈ ਤਾਂ ਉਹ ਇਮੀਡੀਏਟਲੀ ਉਸ ਤੇ ਰਿਪੋਰਟ ਕਰ ਸਕਦੇ ਹੈ, ਉਹ ਆਲ ਓਵਰ ਸਿਸਟਮ ਨੂੰ ਮੈਸੇਜ ਚਲਾ ਜਾਏਗਾ ਕਿ ਐਸਾ ਇੱਕ ਬੱਚਾ ਮਿਲਿਆ. ਬੱਚਿਆਂ ਨੂੰ ਟਰੈਕ ਕਰਨਾ ਈਜ਼ੀ ਹੋ ਜਾਂਦਾ, ਇਹਦੇ ਨਾਲ ਜਿੰਨੇ ਵੀ ਕੰਸਰਨ ਡਿਪਾਰਟਮੈਂਟਸ ਨੇ ਉਹ ਐਕਟਿਵ ਹੋ ਜਾਂਦੇ ਨੇ.
1: ਜੀ, ਕਿਉਂਕਿ ਕਈ ਵਾਰ ਆਮ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਇਹ ਬੱਚਾ ਗੁੰਮਿਆ ਹੋਇਆ ਜਾਂ ਮਿਸਿੰਗ ਹੈ,
0: ਬਿਲਕੁਲ
1: ਹੈ ਨਾ ਜੀ, ਉਹ ਇਹ ਚੀਜ਼ਾਂ ਤੇ ਸ਼ਿਕਾਇਤ ਕਰ ਸਕਦੇ ਨੇ.
0: ਸ਼ਿਕਾਇਤ ਕਰ ਸਕਦੇ ਨੇ.
1: ਮੈਮ ਪ੍ਰੋਗਰਾਮ ਦੇ ਆਖਿਰ ਵਿੱਚ ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੋ ਸਾਡੇ ਸੁਣਨ ਵਾਲਿਆਂ ਨੂੰ? ਜੀ,
0: ਮੈਂ ਤੇ ਦੇਖੋ ਇਹੀ ਕਹਿਣਾ ਚਾਹੂੰਗੀ, ਮੈਂ ਖੁਦ ਵੀ ਇੱਕ ਪੇਰੈਂਟ ਹਾਂ ਤੇ ਆਪਾਂ ਸਾਰੇ ਇੱਕ ਗੱਲ ਜਾਣਦੇ ਹਾਂ ਕਿ ਬੱਚੇ ਬੱਚੇ ਹੀ ਹੁੰਦੇ ਨੇ. ਆਪਾਂ ਉਹਨਾਂ ਨੂੰ ਜਿੰਨੀ ਮਰਜ਼ੀ ਚੀਜ਼ਾਂ ਸਿਖਾ ਲਈਏ ਲੇਕਿਨ ਉਹ ਆਪਣੇ ਬਚਪਨੇ 'ਚ ਕਈ ਵਾਰੀ ਕੁਝ ਚੀਜ਼ਾਂ ਕਰ ਜਾਂਦੇ ਨੇ ਜੋ ਉਹਨਾਂ ਲਈ ਉਹਨਾਂ ਨੂੰ ਹੀ ਖਤਰੇ 'ਚ ਪਾ ਦਿੰਦੀਆਂ ਨੇ. ਸੋ ਇਹਦੇ ਵਿੱਚ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਬਹੁਤ ਵਿਜੀਲੈਂਟ ਰਹਿਣ ਦੀ ਜ਼ਰੂਰਤ ਹੈ, ਬਹੁਤ ਅਵੇਅਰ ਰਹਿਣ ਦੀ ਜ਼ਰੂਰਤ ਹੈ. ਬੱਚਿਆਂ ਲਈ ਦੇਅਰ ਸ਼ੁੱਡ ਬੀ ਨੋ ਕੰਪਰੋਮਾਈਜ਼. ਇੱਕ ਮਿੰਟ ਵੀ, ਇੱਕ ਦਿਨ ਲਈ ਵੀ ਕਦੇ ਕਿਸੇ ਤੇ ਭਰੋਸਾ ਨਾ ਕਰੋ. ਬਿਲਕੁਲ ਐ ਨਾ ਸੋਚੋ ਕਿ ਮੇਰਾ ਬੱਚਾ ਤਾਂ ਬਹੁਤ ਸਮਝਦਾਰ ਹੈ, ਜਿਵੇਂ ਕਿ ਮੈਂ ਕਿਹਾ ਕਿ ਬੱਚੇ ਤਾਂ ਬੱਚੇ ਹੀ ਹੁੰਦੇ ਨੇ. ਸੋ ਪੇਰੈਂਟਸ ਹੈਵ ਟੂ ਬੀ ਵੈਰੀ ਅਵੇਅਰ ਐਂਡ ਹਮੇਸ਼ਾ ਉਹਨਾਂ ਦੀ ਜਿਹੜੀ ਮੋਨੀਟਰਿੰਗ ਹੈ ਉਹ ਬੱਚਿਆਂ ਦੇ ਉੱਪਰ ਕੰਟੀਨਿਊ ਰਹਿਣੀ ਚਾਹੀਦੀ ਹੈ.
1: ਜੀ, ਠੀਕ ਹੈ ਮੈਮ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ.
0: ਥੈਂਕ ਯੂ ਜੀ. ਥੈਂਕ ਯੂ
1: ਜੀ, ਸ਼ੁਕਰੀਆ ਜੀ. ਹਾਂਜੀ ਦੋਸਤੋ, ਇਹ ਤਾਂ ਸਨ ਡਾਕਟਰ ਸ਼ਾਇਨਾ ਕਪੂਰ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਨੇ ਪਟਿਆਲਾ ਵਿਖੇ. ਅਤੇ ਅੱਜ ਆਪਾਂ ਨੂੰ ਇੰਟਰਨੈਸ਼ਨਲ ਚਿਲਡਰਨ ਮਿਸਿੰਗ ਡੇ ਬਾਰੇ ਜਾਣਕਾਰੀ ਦੇ ਰਹੇ ਸੀ. ਸੋ ਜਿੱਦਾਂ ਇਹਨਾਂ ਨੇ ਦੱਸਿਆ ਕਿ ਬੱਚੇ ਤਾਂ ਬੱਚੇ ਹੀ ਹੁੰਦੇ ਨੇ, ਬੜੇ ਕੋਮਲ ਹੁੰਦੇ ਨੇ ਅਤੇ ਕਿਸੇ ਦੀਆਂ ਗੱਲਾਂ ਦੇ ਵਿੱਚ ਬੜੀ ਛੇਤੀ ਆ ਜਾਂਦੇ ਨੇ. ਸੋ ਉਹਨਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਮਾਪਿਆਂ ਦੇ ਹੱਥ ਹੈ. ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ, ਉਹਨਾਂ ਦੀਆਂ ਕਾਰਵਾਈਆਂ 'ਤੇ ਨਜ਼ਰ ਰੱਖੋ. ਕੀ ਬੱਚਾ ਤੁਹਾਡਾ ਸਾਰਾ ਦਿਨ ਦੇ ਵਿੱਚ ਕਰਦਾ ਹੈ, ਕਿਹਦੇ ਨਾਲ ਬੈਠਦਾ ਉੱਠਦਾ ਹੈ, ਕਿਹਦੇ ਨਾਲ ਗੱਲਬਾਤ ਕਰਦਾ ਹੈ, ਜਾਂ ਸਕੂਲ ਦੇ ਵਿੱਚ ਉਹਦੇ ਦੋਸਤ ਮਿੱਤਰ ਕਿਹੋ ਜਿਹੇ ਨੇ. ਉਹਨੂੰ ਇੰਨਾ ਕੁ ਅਵੇਅਰ ਕਰ ਦਿਉ ਕਿ ਉਹ ਕਿਸੇ ਅਣਜਾਣ ਬੰਦੇ ਨਾਲ ਗੱਲ ਹੀ ਨਾ ਕਰੇ. ਤਾਂ ਇਹ ਥੋੜ੍ਹੀਆਂ ਜਿਹੀਆਂ ਗੱਲਾਂ ਵੱਲ ਆਪਾਂ ਧਿਆਨ ਰੱਖ ਸਕਦੇ ਹਾਂ.

0: ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ ਚ ਫਸਿਆ ਜਾਂ ਲਾਵਾਰਿਸ ਹਾਲਤ ਵਿਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।
1: ਸੋ ਬੱਚਿਆਂ ਦੇ ਗੁੰਮ ਹੋਣ ਬਾਰੇ ਆਪਾਂ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਇਸ ਵੇਲੇ ਗੁੱਡ ਮਾਰਨਿੰਗ ਮਾਲਵਾ ਚੱਲ ਰਿਹਾ। ਦੋਸਤੋ, ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਗਰਮੀ ਦਾ ਕਹਿਰ ਬਹੁਤ ਜ਼ਿਆਦਾ ਹੈ। ਸੋ ਆਪਾਂ ਅੰਦਰਲੇ ਆਪਣੇ ਘਰਾਂ ਦਾ ਤਾਪਮਾਨ ਤਾਂ ਵਧੀਆ ਬਣਾ ਕੇ ਰੱਖ ਲੈਂਦੇ ਹਾਂ, ਕਿਉਂਕਿ ਏਸੀ ਕੂਲਰ ਸਭ ਠੰਡੇ ਕਰਕੇ ਰੱਖਦੇ ਹਾਂ, ਹੈ ਨਾ। ਆਪਾਂ ਨੂੰ ਤਾਪਮਾਨ ਕਾਫੀ ਹੱਦ ਤੱਕ ਅੰਦਰ ਘੱਟ ਮਹਿਸੂਸ ਹੁੰਦਾ, ਆਪਾਂ ਨੂੰ ਚੈਨ ਦੀ ਨੀਂਦ ਵੀ ਆ ਜਾਂਦੀ ਹੈ। ਪਰ ਤੁਸੀਂ ਕਦੇ ਇਹ ਸੋਚਿਆ ਕਿ ਜਿੰਨੇ ਜ਼ਿਆਦਾ ਏਸੀਆਂ ਦੀ ਆਪਾਂ ਵਰਤੋਂ ਕਰਦੇ ਹਾਂ ਨਾ, ਉਨਾ ਹੀ ਬਾਹਰ ਦਾ ਤਾਪਮਾਨ ਹੈ ਜਿਹੜਾ ਉਹ ਵੱਧ ਰਿਹਾ ਹੈ। ਸੋ ਏਸੀ ਅੰਦਰਲੀ ਗਰਮੀ ਨੂੰ ਖਿੱਚ

ਕੇ ਬਾਹਰ ਸੁੱਟਦੇ ਨੇ। ਇਸੇ ਕਰਕੇ ਹੀ ਜਦੋਂ ਬਹੁਤ ਸਾਰੇ ਏਸੀ ਚੱਲਦੇ ਹੁੰਦੇ ਨੇ ਨਾ ਇੱਕੋ ਸਮੇਂ, ਤਾਂ ਉਹਨਾਂ ਦੇ ਆਲੇ ਦੁਆਲੇ ਦਾ ਤਾਪਮਾਨ ਹੈ ਜਿਹੜਾ ਆਮ ਨਾਲੋਂ 2 ਤੋਂ 5 ਡਿਗਰੀ ਵੱਧ ਜਾਂਦਾ ਹੈ, ਜਿਸ ਨਾਲ ਕੁਦਰਤੀ ਕੂਲਿੰਗ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਸੋ ਇਹਨਾਂ ਦੀ ਵਰਤੋਂ ਜ਼ਰੂਰ ਕਰੋ, ਪਰ ਕੋਸ਼ਿਸ਼ ਕਰੋ ਕਿ ਘੱਟ ਹੀ ਵਰਤੋਂ ਕੀਤੀ ਜਾਵੇ। ਰਾਤ ਨੂੰ ਸੌਣ ਲੱਗੇ ਆਪਾਂ ਜ਼ਰੂਰ ਲਗਾ ਸਕਦੇ ਹਾਂ। ਕਈ ਵਾਰ ਕੀ ਹੁੰਦਾ ਕਿ ਸਾਰਾ ਦਿਨ ਹੀ ਆਪਾਂ ਏਸੀਆਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ, ਏਸੀ ਚਲਾ ਕੇ ਰੱਖਦੇ ਹਾਂ, ਜਿਹਦੇ ਨਾਲ ਆਪਣੀ ਸਰੀਰਕ ਸਿਹਤ ਹੈ ਜਿਹੜੀ ਉਹ ਵੀ ਖਰਾਬ ਹੋ ਰਹੀ ਹੈ। ਆਪਾਂ ਵੇਖਦੇ ਹਾਂ ਕਿ ਆਪਣੇ ਜੋੜਾਂ ਦੇ ਦਰਦ ਹੈ ਜਿਹੜੇ ਉਹ ਹੋਣ ਲੱਗ ਜਾਂਦੇ ਨੇ, ਜਾਂ ਹੋਰ ਬਿਮਾਰੀਆਂ ਜਿਹੜੀਆਂ ਲੱਗ ਜਾਂਦੀਆਂ ਨੇ। ਸੋ ਕੁਦਰਤੀ ਹਵਾ ਦੇ ਵਿੱਚ ਵੀ ਆਪਾਂ ਨੂੰ ਥੋੜ੍ਹੀ ਦੇਰ ਜ਼ਰੂਰ ਬੈਠਣਾ ਚਾਹੀਦਾ। ਸਵੇਰੇ ਸ਼ਾਮ ਹਲਕਾ ਬਾਹਰ ਨਿਕਲ ਸਕਦੇ ਹੋ, ਦਿਨ ਵੇਲੇ ਕੋਸ਼ਿਸ਼ ਕਰੋ ਬਿਲਕੁਲ ਵੀ ਬਾਹਰ ਨਾ ਨਿਕਲੋ। ਅਤੇ ਜੇ ਕਿਤੇ ਐਮਰਜੈਂਸੀ ਬਾਹਰ ਜਾਣਾ ਵੀ ਪੈ ਜਾਵੇ ਤਾਂ ਆਪਣੇ ਨਾਲ ਇੱਕ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਪਾਣੀ ਦੀ ਬੋਟਲ, ਉਹ ਜ਼ਰੂਰ ਲੈ ਕੇ ਰੱਖੋ ਆਪਣੇ ਨਾਲ, ਅਤੇ ਕੋਟਨ ਦਾ ਕੱਪੜਾ ਉਹ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। ਉਹਦੇ ਨਾਲ ਤੁਹਾਡਾ ਸਿਰ ਢੱਕਿਆ ਹੋਣਾ ਚਾਹੀਦਾ, ਪਾਣੀ ਹੈ ਸਮੇਂ ਸਮੇਂ 'ਤੇ ਤੁਸੀਂ ਪੀਂਦੇ ਰਹਿਣਾ। ਅਤੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਤੁਹਾਡੇ ਨਾਲ ਹੋਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ। ਅਤੇ ਹੁਣ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਹੀ ਖਤਮ ਕਰਨ ਦੀ।

0: नमस्कार, ई आकाशवाणी खबरां दे नाल मैं सरबजीत कौर। पहला इस बुलेटिन दियां खास खबरां। राष्ट्रपति द्रौपदी मुर्मू अज राष्ट्रपति भवन विखे पद्म अवार्ड प्रदान करनगे। गृहमंत्री अमित शाह ने कहा है कि सरकार ने सारे कबायली भाईचारियां नूं एक सार सिविल जाब्ते दे दायरे तो बाहर रखे है। पेट्रोल की कीमत च 2.61 रुपए अते डीजल की कीमत च 2.71 रुपए फी लीटर का वाधा होया है। राष्ट्रीय प्रीख्या एजेंसी ने 28 मई नूं होण वाली CUET अंडर ग्रेजुएट प्रीख्या 2026 मुलतवी कर दिती है। विदेश मंत्री डॉ एस जयशंकर ने कहा है कि भारत ते अमरीका दहशतगर्दी के हर तरह के रूपां नाल लड़न लई तैयार ने। आईपीएल क्रिकेट विच दिल्ली कैपिटल्स ने कोलकाता नाइट राइडर्स नूं 40 दौड़ां नाल हराया। हुण खबरां विस्थार नाल। राष्ट्रपति द्रौपदी मुर्मू अज राष्ट्रपति भवन विखे 66 खास शख्सियतां नूं साल 2026 लई पद्म अवार्ड प्रदान करनगे। उपराष्ट्रपति CP राधाकृष्णन, प्रधानमंत्री नरेंद्र मोदी अते गृहमंत्री अमित शाह भी इस समारोह विच मौजूद होणगे। अज 2 पद्म विभूषण, 6 पद्म भूषण अते 58 पद्मश्री अवार्ड प्रदान कीते जाणगे। राष्ट्रपति ने साल 2026 लई 131 पद्म अवार्डां नूं मंजूरी दित्ती है। इन्हां विच 5 पद्म विभूषण, 13 पद्म भूषण अते 113 पद्मश्री अवार्ड शामिल ने। बाकी पद्म अवार्ड समारोह के दूजे दौर विच बाद विच प्रदान किए जाणगे। पद्म अवार्डां दा ऐलान हर साल गणतंत्र दिवस ते कीता जांदा है। इह वक्कारी नागरिक सम्मान, कला, जनहित अते समाज सेवा, साहित अते सिख्या, विज्ञान ते इंजीनियरिंग, व्यापार ते सनत, दवा ते खेडां दे खेतरां विच शानदार प्राप्तियां लई दित्ते जांदे ने। असाधारण ते शानदार सेवा लई पद्म विभूषण, विशेष सेवा लई पद्म भूषण अते किसे भी खेतर विच महत्वपूर्ण सेवा लई पद्म श्री नाल सन्मानित कीता जांदा है। गृहमंत्री अमित शाह ने कहा है कि सरकार ने सारे कबायली भाईचारियां नूं एक सार सिविल जाब्ते दे दायरे तो बाहर रखण लई विशेष प्रबंध कीते ने। इस दा उद्देश उन्हां दे अधिकारां दी पूरी तरह रख्या करना है। नवी दिल्ली विच एक कबायली भाईचारक इकट्ठ नूं संबोधन करदिआं गृहमंत्री ने कहा कि एक सार सिविल जाब्ता किसी भी कबायली अधिकारां दी उलंघना नहीं करेगा।
1: नरेंद्र मोदी सरकार के गृह मंत्री के नाते स्पष्ट कर देना चाहता हूँ, UCC की कोई पाबंदी वनवासी जगत पर, वनवासी व्यक्ति पर लगने वाली नहीं। UCC से कोई वनवासी अधिकारों का अतिक्रमण नहीं होने वाला है।
0: धरती आबा भगवान बिरसा मुंडा ते विरसे दा हवाला देंदे हुए श्री शाह ने कहा कि उन्होंने यह संदेश दिता सी कि कबायली भाईचारियां कोल जंगलाती जमीन दी मालकी होनी चाहिए। श्री शाह ने कहा कि नरेंद्र मोदी सरकार ने कबायली भलाई नूं वधा के 1,50,000 करोड़ रुपए कर दिता, जदों की कांग्रेस सरकार दौरान ये सिर्फ 28,000 करोड़ रुपए सी।
1: नरेंद्र मोदी जी ने एक प्रकार से जनजाति कल्याण को आगे बढ़ाने का काम किया है। कांग्रेस के जमाने में जनजातियों के कल्याण का कुल बजट 28,000 करोड़ था और नरेंद्र मोदी जी ने उसको 1,50,000 करोड़ तक बढ़ाने का काम।
0: पश्चिम बंगाल विच भाजपा उम्मीदवार दीवांशु पांडा ने फालता विधानसभा सीट 1 लाख तो वध वोटां दे फर्क नाल जित लई है। श्री पांडा ने अपने नजदीकी विरोधी अते CPIM दे उम्मीदवार शंभू नाथ कुर्मी नूं हराया, जिन्हां नूं 40,645 वोटां मिलियां। फालता विच 21 मई नूं सारे 285 वोट केंद्रां ते केंद्री बलां दियां करीब 35 कंपनियां दी सुरक्षा हेठ दोबारा वोटिंग हुई। प्रधानमंत्री नरेंद्र मोदी ने भाजपा उम्मीदवार दीवांशु पांडा नूं रिकॉर्ड फर्क नाल फालता विधानसभा चोण जित्तण ते वधाई दित्ती है। एक सोशल मीडिया पोस्ट विच प्रधानमंत्री ने कहा कि यह जित पश्चिम बंगाल दे लोकां दे भाजपा प्रति अटुट विश्वास नूं दर्शाउंदी है। आज पेट्रोल दियां कीमतां विच 2.61 रुपए अते डीजल दियां कीमतां विच 2.71 रुपए दा वाधा कीता गया है। पिछले 2 हफ्तियां विच पेट्रोल अते डीजल दियां कीमतां विच इह चौथा वाधा है। हुण दिल्ली विच पेट्रोल 102.12 रुपए फी लीटर अते डीजल 95.20 रुपए फी लीटर उपलब्ध होएगा। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਇਸ ਮਹੀਨੇ ਦੀ 28 ਤਰੀਕ ਨੂੰ ਹੋਣ ਵਾਲੀਆਂ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰ ਗ੍ਰੈਜੂਏਟ 2026 ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। NTA ਨੇ ਕਿਹਾ ਕਿ ਇਹ ਫੈਸਲਾ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਈਦ ਉਲ ਜ਼ੁਹਾ ਜਾਂ ਬਕਰੀਦ ਦੀ ਛੁੱਟੀ ਦੀ ਤਰੀਕ ਵਿਚ ਬਦਲਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਏਜੰਸੀ ਨੇ ਦੱਸਿਆ ਕਿ ਪ੍ਰਭਾਵਿਤ ਉਮੀਦਵਾਰਾਂ ਲਈ ਸੋਧੀਆਂ ਪ੍ਰੀਖਿਆਵਾਂ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਏਗਾ। ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਅੱਜ ਤੱਕ ਲਈ ਇੱਕ ਹੋਰ ਦਿਨ ਲਈ ਵਧਾ ਦਿੱਤੀ ਏ। CBSE ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਨੂੰ ਬੇਨਤੀਆਂ ਜਮ੍ਹਾਂ ਕਰਾਉਣ ਲਈ ਢੁਕਵਾਂ ਸਮਾਂ ਦੇਣ ਲਈ ਲਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@AIRRN ਜਲੰਧਰ, ਸਾਡਾ ਫੇਸਬੁੱਕ ਪੇਜ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਤੇ ਪ੍ਰਗਟਾਵਿਆਂ ਨਾਲ ਲੜਨ ਵਿਚ ਬੇਹੱਦ ਦਿਲਚਸਪੀ ਰੱਖਦੇ ਨੇ। ਕੱਲ੍ਹ ਨਵੀਂ ਦਿੱਲੀ ਵਿਚ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਸਮਾਰੋਹ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਨੂੰ ਦਹਿਸ਼ਤਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਕਰਨ ਬਾਰੇ ਹਮੇਸ਼ਾ ਸਪਸ਼ਟ ਹੋਣਾ ਚਾਹੀਦਾ ਹੈ ਅਤੇ ਇਸੇ ਲਈ ਉਨ੍ਹਾਂ ਦਾ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਬੇਹੱਦ ਮਹੱਤਵਪੂਰਨ ਹੈ।
2: India and the United States.
3: भारत और अमेरिका आतंकवाद के सभी रूपों के खिलाफ लड़ाई लड़ रहे हैं। आतंकवाद के खिलाफ हमारी कतई बर्दाश्त ना करने की नीति रही है। ऐसा इसलिए कि आतंकवाद के खिलाफ आपसी सहयोग बहुत जरूरी है। हमारे संबंधों में आपसी सहयोग की बहुत बड़ी भूमिका है। ये हमारी राजनीतिक समझ को बनाने में सेतु का काम करता है।
0: ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਵਿਸ਼ਵ ਆਰਥਿਕਤਾ ਨੂੰ ਖਤਰੇ ਤੋਂ ਬਚਾਉਣ ਅਤੇ ਦੁਨੀਆ ਨੂੰ ਹੋਰ ਵਿਕਲਪ ਪ੍ਰਦਾਨ ਕਰਨ ਵਿਚ ਸਾਂਝਾ ਹਿੱਤੇ। ਅਮਰੀਕੀ ਵਿਦੇਸ਼ ਮੰਤਰੀ ਅਤੇ NSA ਮਾਰਕੋ ਰੂਬੀਓ ਦੀ ਯਾਤਰਾ ਦਾ ਜ਼ਿਕਰ ਕਰਦੇ ਹੋਏ ਡਾ. ਜੈਸ਼ੰਕਰ ਨੇ ਕਿਹਾ ਕਿ ਇਹ ਯਾਤਰਾ ਸਮਕਾਲੀ ਸਮੇਂ ਵਿਚ ਭਾਰਤ ਅਮਰੀਕਾ ਸਬੰਧਾਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਏ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੇ ਜਸ਼ਨ ਨੂੰ ਮਨਾਉਣ ਲਈ ਕਰਾਏ ਗਏ ਇੱਕ ਸਮਾਗਮ ਵਿਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੂੰ ਫੋਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਕਰੀਬੀ ਦੋਸਤ ਦੱਸਦੇ ਹੋਏ ਸ੍ਰੀ ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਏ ਨੇ। ਉਨ੍ਹਾਂ ਨੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਪ੍ਰਸ਼ੰਸਕ ਦੱਸਿਆ ਤੇ ਕਿਹਾ ਕਿ ਉਹ ਭਾਰਤ ਨੂੰ ਪਿਆਰ ਕਰਦੇ ਨੇ ਅਤੇ ਭਾਰਤ ਉਨ੍ਹਾਂ ਤੇ 100% ਭਰੋਸਾ ਕਰ ਸਕਦਾ ਹੈ। ਸ੍ਰੀ ਸਰਜੀਓ ਗੌਰ ਨੇ ਸ੍ਰੀ ਟਰੰਪ ਦੀ ਗੱਲਬਾਤ ਨੂੰ ਉੱਥੇ ਮੌਜੂਦ ਲੋਕਾਂ ਨੂੰ ਸੁਣਾਉਣ ਲਈ ਆਪਣਾ ਫੋਨ ਮਾਈਕ੍ਰੋਫੋਨ ਦੇ ਕੋਲ ਰੱਖ ਦਿੱਤਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਸਮਾਗਮ ਵਿਚ ਮੌਜੂਦ ਸਨ। ਪੱਛਮੀ ਏਸ਼ੀਆ ਤਣਾਅ ਦਰਮਿਆਨ 5 ਦਿਨਾਂ ਦੀ ਸਾਲਾਨਾ ਹਜ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਏ। ਭਾਰਤ ਸਮੇਤ ਦੁਨੀਆ ਭਰ ਦੇ ਮੁਸਲਿਮ ਭਾਈਚਾਰੇ ਦੇ 10,60,000 ਤੋਂ ਵੱਧ ਲੋਕ ਮੱਕਾ ਤੋਂ ਹਜ ਯਾਤਰਾ ਸ਼ੁਰੂ ਕਰਨਗੇ ਅਤੇ ਸਾਊਦੀ ਅਰਬ ਦੇ ਮੀਨਾ ਵਿਚ ਇਕੱਠੇ ਹੋਣਗੇ। ਮੀਨਾ ਵਿਚ ਰਾਤ ਬਿਤਾਉਣ ਤੋਂ ਬਾਅਦ ਜ਼ਾਇਰੀਨ ਭਲਕੇ ਸਵੇਰੇ ਆਰਾਫਾਤ ਦੇ ਮੈਦਾਨ ਵਿਚ ਜਾਣਗੇ। ਇਸ ਸਾਲ ਭਾਰਤ ਤੋਂ ਕਰੀਬ 1,75,000 ਸ਼ਰਧਾਲੂ ਹਜ ਵਿਚ ਹਿੱਸਾ ਲੈ ਰਹੇ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਲੂ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਸਾਹਿਲੀ ਆਂਧਰਾ ਪ੍ਰਦੇਸ਼, ਝਾਰਖੰਡ, ਉੜੀਸਾ ਅਤੇ ਤੇਲੰਗਾਨਾ ਵਿਚ ਵੀ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ। ਨਾਰਵੇ ਸ਼ਤਰੰਜ ਚੈਂਪੀਅਨਸ਼ਿਪ 2026 ਅੱਜ ਨਾਰਵੇ ਦੇ ਓਸਲੋ ਵਿਖੇ ਸ਼ੁਰੂ ਹੋ ਰਹੀ ਏ। ਇਹ ਟੂਰਨਾਮੈਂਟ ਭਾਰਤੀ ਸਮੇਂ ਮੁਤਾਬਿਕ ਰਾਤ 8:30 ਸ਼ੁਰੂ ਹੋਏਗਾ। ਇਸ ਵਕਾਰੀ ਟੂਰਨਾਮੈਂਟ ਦੇ ਓਪਨ ਅਤੇ ਔਰਤਾਂ ਦੇ ਦੋਵਾਂ ਵਰਗਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿਚ ਮੈਗਸਨ ਕਾਰਲਸਨ, ਡੀ ਕੁਕੇਸ਼ ਅਤੇ ਆਰ ਪ੍ਰਗਨਾਨੰਦ ਵਰਗੇ ਵਿਸ਼ਵ ਪ੍ਰਸਿੱਧ ਗ੍ਰੈਂਡ ਮਾਸਟਰ ਸ਼ਾਮਿਲ ਨੇ। IPL ਕ੍ਰਿਕਟ ਵਿਚ ਬੀਤੀ ਰਾਤ ਕੋਲਕਾਤਾ ਦੇ ਈਡਨ ਗਾਰਡਨਸ ਵਿਚ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਅਵਾਰਡ ਪ੍ਰਦਾਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਸਾਰੇ ਕਬਾਇਲੀ ਭਾਈਚਾਰਿਆਂ ਨੂੰ 1-ਸਾਲ ਸਿਵਲ ਜ਼ਾਬਤੇ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ। ਪੈਟਰੋਲ ਦੀ ਕੀਮਤ 'ਚ 2 ਰੁਪਏ 60 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 2 ਰੁਪਏ 71 ਪੈਸੇ ਫੀ ਲੀਟਰ ਦਾ ਵਾਧਾ ਹੋਇਆ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 28 ਮਈ ਨੂੰ ਹੋਣ ਵਾਲੀ CUET ਅੰਡਰ ਗ੍ਰੈਜੂਏਟ ਪ੍ਰੀਖਿਆ 2026 ਮੁਲਤਵੀ ਕਰ ਦਿੱਤੀ ਏ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦਹਿਸ਼ਤਗਰਦੀ ਦੇ ਹਰ ਤਰ੍ਹਾਂ ਦੇ ਰੂਪਾਂ ਨਾਲ ਲੜਨ ਲਈ ਤਿਆਰ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਹੋਏਗਾ। नमस्कार।

FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ ਮੁਤਾਬਿਕ ਸਵੇਰ ਤੇ 8:40 ਹੋਏ ਨੇ ਤੇ ਹੁਣ ਪੇਸ਼ ਕਰ ਰਹੇ ਹਾਂ ਜੀ ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਫਿਲਮੀ ਜੰਕਸ਼ਨ। ਤੇ ਇਸ ਵਕਤ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ। ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਜਿਹਾ ਗੀਤ ਤੁਹਾਨੂੰ ਸੁਣਾਵਾਂਗੇ ਜੋ ਦਿਲ ਨੂੰ ਛੂਹ ਜਾਣ ਵਾਲਾ ਹੈ। ਜੀ ਹਾਂ, ਗੀਤ ਦੇ ਬੋਲ ਨੇ ਮੈਂ ਤੇਰੀ ਹਾਂ। ਇਹ ਗੀਤ ਪੰਜਾਬੀ ਫਿਲਮ ਦੀਵਾ ਬਲੇ ਸਾਰੀ ਰਾਤ ਵਿੱਚੋਂ ਲਿਆ ਗਿਆ ਅਤੇ ਇਸ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਪ੍ਰਸਿੱਧ ਗਾਇਕਾ ਚਿਤਰਾ ਸਿੰਘ ਨੇ। ਚਿਤਰਾ ਸਿੰਘ ਦੀ ਆਵਾਜ਼ ਵਿੱਚ ਇੱਕ ਅਲੱਗ ਹੀ ਨਰਮੀ ਅਤੇ ਭਾਵਨਾ ਹੈ ਜਿਸ ਕਰਕੇ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਵੱਸਦਾ ਹੈ। ਦੀਵਾ ਬਲੇ ਸਾਰੀ ਰਾਤ ਆਪਣੇ ਸਮੇਂ ਦੀ ਪ੍ਰਸਿੱਧ ਪੰਜਾਬੀ ਫਿਲਮ ਰਹੀ ਹੈ ਜਿਸ ਦੇ ਗੀਤਾਂ ਨੇ ਲੋਕਾਂ ਵਿੱਚ ਖੂਬ ਪ੍ਰਸਿੱਧੀ ਹਾਸਿਲ ਕੀਤੀ ਹੈ। ਆਓ ਫਿਰ ਇਹ ਸੁਣਦੇ ਹਾਂ ਗੀਤ।

ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਤਹਿਤ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਦੋਸਤੋ, ਕਹਿੰਦੇ ਨੇ ਕਿ ਸੰਗੀਤ ਸਿਰਫ ਮਨੋਰੰਜਨ ਹੀ ਨਹੀਂ, ਇਹ ਸਾਡੀਆਂ ਭਾਵਨਾਵਾਂ ਨੂੰ ਵੀ ਜ਼ਾਹਿਰ ਕਰਦਾ ਹੈ ਅਤੇ ਪੁਰਾਣੇ ਪੰਜਾਬੀ ਗੀਤਾਂ ਦੀ ਮਿਠਾਸ ਤਾਂ ਅੱਜ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਅਤੇ ਪ੍ਰੋਗਰਾਮ ਵਿੱਚ ਜਿਹੜਾ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ, ਉਹ ਲਿਆ ਫਿਲਮ ਪਗੜੀ ਸੰਭਾਲ ਜੱਟਾਂ ਵਿੱਚੋਂ। ਆਵਾਜ਼ਾਂ ਭਾਰਤ ਦੇ ਮਹਾਨ ਗਾਇਕ ਮੁਹੰਮਦ ਰਫੀ ਦੀਆਂ ਨੇ ਜੀ, ਅਤੇ ਇਹਨਾਂ ਦੇ ਨਾਲ ਮਿੱਠੇ ਜਿਹੀ ਆਵਾਜ਼ ਦੇ ਵਿੱਚ ਸਾਥ ਦਿੱਤਾ ਮੀਨੂ ਪੁਰਸ਼ੋਤਮ ਨੇ। ਤਾਂ ਉਹ ਫਿਰ ਇਹ ਗੀਤ ਸੁਣਦੇ ਹਾਂ ਪਗੜੀ ਸੰਭਾਲ ਜੱਟਾਂ ਫਿਲਮ ਵਿੱਚੋਂ, ਆਵਾਜ਼ਾਂ ਮੁਹੰਮਦ ਰਫੀ ਅਤੇ ਮੀਨੂ ਪੁਰਸ਼ੋਤਮ ਦੀਆਂ।

ਇਹ ਗੀਤ ਆਪਾਂ ਸੁਣਿਆ ਆਵਾਜ਼ਾਂ ਮੁਹੰਮਦ ਰਫੀ ਅਤੇ ਮੀਨੂ ਪੁਰਸ਼ੋਤਮ ਦੀਆਂ। ਪਲਮ ਪਗੜੀ ਸੰਭਾਲ ਜੱਟਾ, ਸੰਗੀਤ ਤਿਆਰ ਸ਼੍ਰੀ ਗੁਰਬਚਨ ਦਾ ਅਤੇ ਗੀਤ ਦੇ ਬੋਲ ਜਿਹੜੇ ਲਿਖੇ ਨੇ ਉਹ ਨੇ ਜੀ ਵਰਮਾ ਮਲਿਕ ਦੇ।

ਅਗਲਾ ਕੀ ਜਿਹੜਾ ਤੁਹਾਡੇ ਰੇਡੀਓ ਸੈੱਟ ਤੇ ਆਏਗਾ ਜੀ, ਉਹ ਹੈ ਫਿਲਮ ਲੌਂਗ ਦਾ ਲਿਸ਼ਕਾਰਾ ਵਿੱਚੋਂ ਲਿਆ, ਤੇ ਟਾਈਟਲ ਸੌਂਗ ਹੈ ਜੀ ਇਸ ਫਿਲਮ ਦਾ ਲੌਂਗ ਦਾ ਲਿਸ਼ਕਾਰਾ। ਆਪਣੀਆਂ ਮਿੱਠੀਆਂ ਆਵਾਜ਼ਾਂ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ ਮੀਨੂ ਪੁਰਸ਼ੋਤਮ ਤੇ ਦਿਲਰਾਜ ਕੌਰ ਨੇ। ਫਿਲਮ ਲੌਂਗ ਦਾ ਲਿਸ਼ਕਾਰਾ ਪੰਜਾਬੀ ਸੱਭਿਆਚਾਰ, ਰਿਵਾਜਾਂ ਤੇ ਪਿੰਡਾਂ ਦੀ ਸਾਦਗੀ ਨੂੰ ਬੜੇ ਹੀ ਸੋਹਣੇ ਢੰਗ ਨਾਲ ਪੇਸ਼ ਕਰਦੀ ਹੈ, ਤੇ ਅੱਜ ਵੀ ਇਹ ਫਿਲਮ ਤੇ ਇਸ ਦੇ ਗੀਤ ਹਰ ਪੰਜਾਬੀ ਨੂੰ ਮੋਹ ਲੈਂਦੇ ਨੇ।

ਲੌਂਗ ਦਾ ਲਿਸ਼ਕਾਰਾ। ਇਸ ਫਿਲਮ ਵਿੱਚੋਂ ਹੁਣੇ ਆਪਾਂ ਗੀਤ ਸੁਣਿਆ। ਇਸ ਗੀਤ ਦੇ ਬੋਲ ਲਿਖੇ ਗੁਰਦਾਸ ਮਾਨ ਨੇ ਅਤੇ ਸੰਗੀਤ ਤਿਆਰ ਕੀਤਾ ਹੈ ਜਗਜੀਤ ਸਿੰਘ, ਚਿਤਰਾ ਸਿੰਘ ਅਤੇ ਸੁਰਜੀਤ ਕੋਹਲੀ ਨੇ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਹ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਹੁੰਦਾ। ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ। ਅਸੀਂ ਤੁਹਾਨੂੰ ਯਾਦ ਦਿਲਾ ਦੇਈਏ ਕਿ ਅੱਜ ਸਾਡਾ ਹਫ਼ਤਾਵਾਰ ਪ੍ਰੋਗਰਾਮ ਹੋਏਗਾ ਸੁਨੇਹੇ ਦੁਪਹਿਰੇ 2:30 ਵਜੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ ਆਪਣੀ ਰਾਏ ਸਾਨੂੰ ਵਟਸਐਪ ਕਰ ਸਕਦੇ ਹੋ 9465026268 'ਤੇ। ਸੋ 9 ਵੱਜ ਰਹੇ ਨੇ, ਹੁਣ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣਾਂਗੇ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜੇ ਨੇ, ਹੁਣ ਸਾਂਝੀਆਂ ਕਰਦੇ ਹਾਂ ਇਸ ਵੇਲੇ ਦੀਆਂ ਕੁਝ ਮੁੱਖ ਖਬਰਾਂ।

0: ਸਰ ਨੇ ਕਾਲਰ ਲਾਈਨ ਤੇ ਨਾ ਉਹਨਾਂ ਨਾਲ ਗੱਲ ਕਰਦੇ ਆ। ਹੈਲੋ,
1: ਹਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ
1: ਮੈਂ ਜੋੜਾ ਸਿੰਘ ਬੋਲਦਾ ਜੀ, ਪੰਜਾਬ ਤੋਂ ਜੀ, ਜ਼ਿਲ੍ਹਾ ਪਟਿਆਲਾ ਜੀ।
0: ਜੀ? ਨਾਭੇ ਵਾਲੇ ਪਾਸੇ ਪੈਂਦਾ ਤੁਹਾਡਾ ਇਹ ਪਿੰਡ?
1: ਨਹੀਂ ਜੀ, ਪਟਿਆਲੇ ਦੇ ਟਕਾਲੇ ਦੀ ਸਾਈਡ ਪੈਂਦਾ ਜੀ, ਤੇ ਟਕਾਲੇ ਦੇ ਟਕਾਲਾ ਗਾਣਾ
0: ਜੀ,
1: ਜੀ,
0: ਠੀਕ ਠੀਕ
1: ਮਾਂ
0: ਠੀਕ
1: ਬੁੱਧਨ ਵੀ ਪੈਂਦਾ ਜੀ।
0: ਜੋਰਾ ਸਿੰਘ ਜੀ, ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਮਾਮਲਾ ਗੜਬੜ ਜੀ,
0: ਜੀ ਗੁਰਦਾਸ ਮਾਨ ਤੇ ਸਾਥੀਆਂ ਨੂੰ ਸੁਣਦੇ ਆ ਇਹਨਾਂ ਦੀ ਫਰਮਾਇਸ਼ ਤੇ।

ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

0: ਇੱਕ ਕਾਲਰ ਲਾਈਨ ਤੇ ਨਾ ਉਹਨਾਂ ਨਾਲ ਗੱਲ ਕਰਦੇ ਆ। ਹੈਲੋ
1: ਹੈਲੋ
0: ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ ਮੈਡਮ ਜੀ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਜਰਨੈਲ ਸਿੰਘ ਬੋਲਦਾ। ਇਹ ਗਾਣਾ ਹੈ ਨਰਿੰਦਰ ਬੀਬਾ ਦਾ ਗਾਇਆ ਹੋਇਆ।
0: ਨਰਿੰਦਰ ਬੀਬਾ ਤੇ ਸਾਥੀਆਂ ਨੂੰ ਸੁਣਦੇ ਹਾਂ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ।

0: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ। ਵਾਹ,
1: ਫਸਿਆ। ਅਣਜਾਣ ਐਪਸ ਤੋਂ ਬਚੋ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਸਾਡੇ ਨਾਲ ਪ੍ਰੋਗਰਾਮ ਚ ਕਾਲਰ ਲਾਈਨ ਤੇ ਉਹਨਾਂ ਨਾਲ ਗੱਲ ਕਰਦੇ ਆ। ਹੈਲੋ,
4: ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
4: ਕਰਜੀਤ ਬੋਲਦਾ, ਪਿੰਡ ਕਦਰ ਭਾਣੀ ਤੋਂ ਜੀ।
3: ਜੀ ਸਰਬਜੀਤ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ।
4: ਧੰਨਵਾਦ ਜੀ, ਧੰਨਵਾਦ।
3: ਠੀਕ ਠਾਕ ਹੋ ਤੁਸੀਂ?
4: ਹਾਂਜੀ ਠੀਕ ਹੈ ਜੀ, ਬਸ ਗਰਮੀ ਚ ਬੈਠੇ ਆ ਜੀ, ਪੱਖੇ ਚੱਲ ਰਹੇ ਨੇ।
3: ਚਲੋ ਕੋਈ ਗੱਲ ਨੀ, ਗਰ ਸਾਰੀਆਂ ਰੁੱਤਾਂ ਨੇ ਨੀ ਜੀ ਇਹਨਾਂ ਦਾ।
4: ਜੀ ਟਾਈਮ ਪਾਸ ਕਰਨਾ ਪੈਂਦਾ ਸਮੇਂ ਦੇ ਨਾਲ ਜੀ।
3: ਜੀ ਜੀ, ਟਾਈਮ ਪਾਸ ਵੀ ਤੇ ਕੰਮ ਕਾਰ ਵੀ ਕਰਨਾ ਹੀ ਪੈਂਦਾ ਹੈ।
4: ਕੰਮ ਤਾਂ ਫਿਰ ਪਹਿਲਾਂ ਜੀ,
3: ਹਨਾ, ਚਾਹੇ ਗਰਮੀ ਹੈ ਚਾਹੇ ਸਰਦੀ ਹੈ।
4: ਹਾਂਜੀ ਹਾਂਜੀ ਹਾਂਜੀ, ਕੰਮ ਤਾਂ ਕਰਨਾ ਜੀ।
3: ਫਰਮਾਇਸ਼ ਦੱਸ ਦਿਓ।
4: ਰਣਜੀਤ ਕੌਰ ਤੇ
3: ਰਣਜੀਤ ਕੌਰ ਤੇ ਮੁਹੰਮਦ ਸਦੀਕ ਦੀਆਂ ਆਵਾਜ਼ਾਂ 'ਚ ਗੀਤ ਸੁਣਦੇ ਹਾਂ ਜੀ। ਇਹ ਹੈ ਅੱਜ ਦੇ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼।

ਇਸ ਦੋ ਗਾਣਾ ਦੇ ਨਾਲ ਹੀ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਜੀ। ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਸੁਣਿਆ ਅਤੇ ਜਿਹੜੇ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ।

ਆਕਾਸ਼ਵਾਣੀ ਐਟ 90। ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ ਦਿਨ ਦੇ 11 ਵਜ ਰਹੇ ਨੇ। ਹੁਣ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ।

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਅਵਾਰਡ ਪ੍ਰਦਾਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਨੇ ਸਾਰੇ ਕਬਾਇਲੀ ਭਾਈਚਾਰਿਆਂ ਨੂੰ ਇਕਸਾਰ ਸਿਵਲ ਜ਼ਾਬਤੇ ਦੇ ਦਾਇਰੇ ਤੋਂ ਬਾਹਰ ਰੱਖਿਆ ਏ। ਪੈਟਰੋਲ ਦੀਆਂ ਕੀਮਤਾਂ ਵਿਚ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਏ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 28 ਮਈ ਨੂੰ ਹੋਣ ਵਾਲੀ CUET ਅੰਡਰ ਗ੍ਰੈਜੂਏਟ ਪ੍ਰੀਖਿਆ 2026 ਮੁਲਤਵੀ ਕਰ ਦਿੱਤੀ ਏ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਹਿਸ਼ਤਗਰਦੀ ਦੇ ਹਰ ਤਰ੍ਹਾਂ ਦੇ ਰੂਪਾਂ ਨਾਲ ਲੜਨ ਲਈ ਤਿਆਰ ਨੇ। ਪੰਜਾਬ ਸਰਕਾਰ ਵੱਲੋਂ ਸਾਲ 2025-26 ਵਿਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35,38,00,000 ਰੁਪਏ ਜਾਰੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁਨੀਆ ਭਰ ਵਿਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੀ ਰੁੱਤ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ। ਪੰਜਾਬ ਚੋਣ ਕਮਿਸ਼ਨ ਨੇ ਸੂਬੇ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਏ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਤੇ 9.5 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਏ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਏ ਤੇ IPL ਕ੍ਰਿਕੇਟ ਵਿਚ ਦਿੱਲੀ ਕੈਪੀਟਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 40 ਦੌੜਾਂ ਨਾਲ ਹਰਾਇਆ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ।

ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹਿੰਦੀ ਜ਼ਾਇਕਾ ਅਤੇ ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਅੱਜ ਮੈਂ ਅੰਮ੍ਰਿਤਪਾਲ ਕੌਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਮੈਸੇਜ ਕਰਕੇ ਆਪਣੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ 9465006268 ਇਹ ਨੰਬਰ ਹੈ ਜੀ ਸਾਡਾ ਵਟਸਐਪ ਵਾਲਾ ਇਸ ਨੰਬਰ 'ਤੇ ਤੁਸੀਂ ਆਪਣਾ ਨਾਂ ਲਿਖਣਾ ਜਗ੍ਹਾ ਦਾ ਨਾਂ ਲਿਖਣਾ ਅਤੇ ਫਰਮਾਇਸ਼ ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਸਾਡੇ ਤੱਕ ਭੇਜੋ ਅਤੇ ਜਦੋਂ ਤੱਕ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਦੀਆਂ ਨੇ ਇਹ ਗੀਤ ਆਪਾਂ ਸੁਣਦੇ ਹਾਂ ਅਲਕਾ ਯਾਗਨਿਕ ਉਦਿਤ ਨਾਰਾਇਣ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ

0: ਕਭੀ ਖੁਸ਼ੀ ਕਭੀ ਗਮ, ਇਸ ਫਿਲਮ ਦਾ ਹੁਣੇ ਆਪਾਂ ਗੀਤ ਸੁਣਿਆ। ਦੱਸ ਦਈਏ ਗੀਤ ਤੁਹਾਨੂੰ ਤਾਂ ਸੁਣਾਇਆ ਗਿਆ ਸੀ ਕਿਉਂਕਿ ਇਹ ਫਿਲਮ ਕਰਨ ਜੌਹਰ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ। ਕਰਨ ਜੌਹਰ ਹੋਰਾਂ ਦਾ ਅੱਜ ਜਨਮਦਿਨ ਹੁੰਦਾ, 25 ਮਈ 1972 ਨੂੰ ਉਹਨਾਂ ਦਾ ਜਨਮ ਹੋਇਆ ਸੀ। ਬਹੁਤ ਸਾਰੀਆਂ ਫਿਲਮਾਂ ਦਾ ਉਹਨਾਂ ਨੇ ਨਿਰਦੇਸ਼ਨ ਦਿੱਤਾ। ਯਸ਼ ਜੌਹਰ ਦੇ ਬੇਟੇ ਨੇ ਉਹ, ਕੁਛ ਕੁਛ ਹੋਤਾ ਹੈ, ਸੋ ਕਭੀ ਖੁਸ਼ੀ ਕਭੀ ਗਮ, ਕਭੀ ਅਲਵਿਦਾ ਨਾ ਕਹਿਣਾ, ਮਾਈ ਨੇਮ ਇਸ ਖਾਨ, ਇਹ ਜਿਹੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ ਉਹਨਾਂ ਨੇ ਫਿਲਮ ਇੰਡਸਟਰੀ ਨੂੰ ਦਿੱਤੀਆਂ। ਅਤੇ ਤੁਹਾਡੇ ਭੇਜੇ ਜਿਹੜੇ ਸੁਨੇਹੇ ਨੇ ਵਟਸਐਪ 'ਤੇ, ਤੁਸੀਂ ਫਰਮਾਇਸ਼ਾਂ ਭੇਜੀਆਂ ਨੇ, ਉਹਨਾਂ ਨੂੰ ਵੀ ਪੜ੍ਹਦੇ ਹਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ।
1: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਦੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
0: ਲਓ ਜੀ, ਫਰਮਾਇਸ਼ਾਂ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਹਰਬੰਸ ਸਿੰਘ, ਮਨਮੀਤ ਸਿੰਘ, ਮਨਦੀਪ ਕੌਰ, ਪਰਨੀਤ ਕੌਰ, ਰਾਜਪ੍ਰੀਤ ਕੌਰ ਹੋਰਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ, ਪਿੰਡ ਰਾਮਗੜ੍ਹ, ਡਕਾਲਾ ਰੋਡ, ਪਟਿਆਲਾ ਤੋਂ। ਅਗਲੀ ਫਰਮਾਇਸ਼ ਨਰਿੰਦਰ ਚਾਵਲਾ ਹੋਰਾਂ ਦੀ, ਪਿੰਡ ਮੁਕਾਰੋਪੁਰ, ਤਹਿਸੀਲ ਬੱਸੀ ਪਠਾਣਾ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੀਹਾ ਅਤੇ ਓਮ ਹੋਰੀ। ਲਾਲਗਿਰੀ ਗੋਸਵਾਮੀ, ਹੇਮਲਤਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਹੋਰੀ ਸਾਨੂੰ ਮੈਸੇਜ ਕਰ ਰਹੇ ਨੇ ਰਾਜਸਥਾਨ ਤੋਂ। ਅਗਲੀ ਫਰਮਾਇਸ਼ ਹੈ ਜੀ ਸਾਡੇ ਕੋਲ ਜਿਹੜੀ ਪਹੁੰਚੀ ਹੈ, ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ, ਸ਼ਾਲਿਨੀ ਹੋਰਾਂ ਦੀ। ਇਹਨਾਂ ਨੇ ਜਗ੍ਹਾ ਦਾ ਨਾਂ ਫਾਜ਼ਿਲਕਾ ਤੋਂ ਇਹਨਾਂ ਨੇ ਫਰਮਾਇਸ਼ ਕੀਤੀ ਹੈ। ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਅੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ, ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ। ਅਗਲੀ ਗੀਤ ਦੀ ਫਰਮਾਇਸ਼ ਸ਼ਰਫੂਦੀਨ ਅੰਸਾਰੀ, ਫਾਤਿਮਾ ਖਾਨ ਖਾਤੂਨ, ਸੁਰੀਤ, ਰਮੇਸ਼ ਸਾਹੂ ਹੋਰਾਂ ਦੀ, ਬਕਸਰ ਬਿਹਾਰ ਤੋਂ, ਅਤੇ ਡੁਮਰਾ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਤੇ ਦਾਨਿਸ਼ ਹੋਰਾਂ ਦੀ, ਅਤੇ ਗੋਲਾ ਬਾਜ਼ਾਰ ਬਕਸਰ ਤੋਂ ਹੀ ਫਰਮਾਇਸ਼ ਅਗਲੇ ਗੀਤ ਦੀ ਕਰਦੇ ਨੇ ਸ਼ਰਧਾਨੰਦ, ਅਭਯਨੰਦ ਅਤੇ ਪਰਮਾਨੰਦ ਹੋਰੀ। ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਿਮਾ ਖਾਤੂਨ ਅੰਸਾਰੀ ਹੋਰੀ। ਅਗਲਾ ਸੁਨੇਹਾ ਸਾਨੂੰ ਭੇਜਿਆ ਜੀ ਉੱਤਮ ਸਿੰਘ ਜੰਘੇਲ, ਮੋਰਸ, ਅਨਿਲ, ਅਜੀਤ, ਆਯੂਸ਼ ਅਤੇ ਨੰਦਨੀ ਹੋਰਾਂ ਨੇ ਕੋਹਕਾ ਬਹਿਲਾਈ ਤੋਂ। ਫਰਮਾਇਸ਼ ਸਾਨੂੰ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਕਰ ਰਹੇ ਨੇ ਜੀ ਬਬਲੇਸ਼ ਮਵਾਰ, ਡੈਨੀ, ਮਨੀਸ਼ ਹੋਰੀ, ਬੜਮੇਰ, ਰਾਜਸਥਾਨ ਤੋਂ। ਰਾਮਦੇਵਰਾ ਤੋਂ ਦਿਨੇਸ਼ ਚੌਹਾਨ ਗੀਤ ਸੁਣਨਾ ਚਾਹੁੰਦੇ ਨੇ, ਅਤੇ ਡਾਂਗਰੀ ਤੋਂ ਬਾਬੂ ਰਾਮ ਜੈਪਾਲ ਹੋਰੀ। ਖੁਦਾ ਬਖਸ਼ ਖਲੀਫਾ, ਖਲੀਫੋ ਕੀ ਬਾਵੜੀ ਤੋਂ ਮੈਸੇਜ ਸਾਨੂੰ ਭੇਜੀ ਹੈ ਜੀ ਮੰਦਰ ਸਿੰਘ, ਜਗਸੀਰ ਸਿੰਘ, ਲਕਸ਼ਮਣ ਸਿੰਘ, ਗੁਰਮੇਲ ਸਿੰਘ, ਭੂਰਾ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ ਹੋਰਾਂ ਨੇ ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਅਗਲੇ ਗੀਤ ਦੀ ਫਰਮਾਇਸ਼ ਹੈ ਜੀ ਪਿੰਡ ਸੰਦੋਹਾ, ਨੇੜੇ ਮੌੜ ਮੰਡੀ ਤੋਂ, ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ ਜਲੰਧਰ ਤੋਂ। ਹਰਿਆਣਾ ਤੋਂ ਸੁਨੇਹਾ ਭੇਜਿਆ ਜੀ ਸਾਨੂੰ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ, ਨਰਿੰਦਰ ਕੁਮਾਰ ਹੋਰਾਂ ਨੇ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਾਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਚਨੀ ਹੋਰੀ। ਪਿੰਡ ਬਡਾਲੀ ਵਾਲਾ ਸਿੰਘ ਤੋਂ ਬੰਟੀ ਕੈਂਥ ਅਤੇ ਸਵਰਨ ਸਿੰਘ ਹੋਰੀ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਹੋਰੀ ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ। ਰਾਜਪੁਰਾ ਤੋਂ ਹੀ ਅਗਲੀ ਫਰਮਾਇਸ਼ ਸਾਨੂੰ ਕਰ ਰਹੇ ਨੇ ਜਸਦੇਵ ਸਿੰਘ ਜੱਸੀ, ਇਹਨਾਂ ਦੇ ਨਾਲ ਸੁਖਵਿੰਦਰ ਕੌਰ। ਅਗਲੇ ਗੀਤ ਦੀ ਫਰਮਾਇਸ਼ ਰਿੰਗਨੀ ਛੱਤੀਸਗੜ੍ਹ ਤੋਂ ਆਈ ਹੈ ਜੀ, ਲਿਖਣ ਵਾਲੇ ਨੇ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਰੀ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਸੁਣਾਂਗੇ ਉਹ ਹੈ ਜੀ ਸ਼ੋਰ ਫਿਲਮ ਦਾ, ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀਆਂ ਆਵਾਜ਼ਾਂ ਨੇ। ਇਸ ਗੀਤ ਦਾ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਹੋਰਾਂ ਨੇ ਦਿੱਤਾ ਹੈ। ਅੱਜ ਲਕਸ਼ਮੀਕਾਂਤ ਜੀ ਦੀ ਡੈਥ ਐਨਵਰਸਰੀ ਵੀ ਹੈ, ਤਾਂ ਉਹ ਫਿਰ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਦਿੰਦੇ ਹਾਂ, ਉਹਨਾਂ ਦੀ ਫਿਲਮ ਦੇ ਗੀਤ ਸੁਣਦੇ ਹਾਂ।

ਹਿੰਦੀ ਜ਼ਾਇਕਾ, ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਅੰਬਾਲਾ ਤੋਂ। ਲਿਖਣ ਵਾਲੇ ਨੇ ਮਹਿੰਦਰ ਰੋਇਲਾ, ਰਣਜੀਤ ਮਨੀ, ਰੂਬੀ, ਹੈਪੀ, ਕਿਰਨ ਅਤੇ ਸਿਮਹੁਰੀ। ਫਰਮਾਇਸ਼ ਸਾਨੂੰ ਆਈ ਹੈ ਜੀ ਸਾਈਮਾ ਨਵਾਜ਼, ਹਸਨ, ਬਾਬੂ ਅਹਿਦ, ਮਿਰਫਾ ਨਵਾਜ਼, ਚਾਹਤ ਹੁਰਨ ਦੀ ਝਾਰਖੰਡ ਤੋਂ। ਕਾਲਾ ਟੇਲਰ ਹੁਲਾਂ ਦੀ ਫਰਮਾਇਸ਼ ਇਹਨਾਂ ਦੇ ਨਾਂ ਨੇ ਜੀ ਅੱਗੇ ਸੰਤੋਸ਼ ਸੋਨੀਆ ਗਗਨ ਪਾਤੜਾਂ ਤੋਂ। ਕਿਰਪਾਲ ਚੰਦ, ਦਵਿੰਦਰ, ਪ੍ਰਿਅੰਕਾ, ਗੈਰੀ, ਵਰਿੰਦਰ ਕੌਰ, ਪ੍ਰਜਾਪਤੀ ਪਰਿਵਾਰ, ਸਨੌਰ ਪਟਿਆਲਾ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ ਜੀ ਇਹ। ਵਿਕਾਸ ਕਲੋਨੀ ਪਟਿਆਲਾ ਤੋਂ ਮੈਸੇਜ ਸਾਡੇ ਕੋਲ ਪਹੁੰਚ ਚੁੱਕਿਆ ਨੀਲ ਸ਼ਰਮਾ ਹੋਰਾਂ ਦਾ। ਮਹਿਤਾਬ, ਜੈਸਲ, ਹੈਰੀ, ਨੈਂਸੀ ਅਰੋੜਾ ਪਟਿਆਲਾ ਤੋਂ ਫਰਮਾਇਸ਼ ਕਰ ਰਹੇ ਨੇ। ਪਿੰਡ ਮੈਸ ਨਾਭਾ ਤੋਂ ਹਰਜੀਰ, ਲਖਵਿੰਦਰ, ਹੈਪੀ ਅਤੇ ਮਨਮੀਤ ਹੋਰੀ। ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ, ਰਾਘਵ, ਹਰਮਨ ਹੋਰੀ ਪਿੰਡ ਅੰਬਾਲਾ ਜ਼ਿਲ੍ਹਾ ਹਰਿਆਣਾ ਤੋਂ, ਮਾਫ ਕਰਨਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਫਰਮਾਇਸ਼ ਇਹ ਕਰ ਰਹੇ ਨੇ। ਅਨਿਲ ਬਰਾਂਡੇ, ਊਸ਼ਾ, ਅਨੁਸ਼੍ਰੀ, ਧਨਸ਼੍ਰੀ ਹੋਰੀ ਇਹਨਾਂ ਦੇ ਨਾਲ, ਸੂਰਜ, ਪ੍ਰਾਚੀ ਅਤੇ ਏਕਲਵਿਆ ਮਹਾਰਾਸ਼ਟਰ ਤੋਂ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਮਹਿੰਦਰ ਸਿੰਘ ਭੱਟੀ ਮੰਡੀ ਕਲਾ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ। ਪ੍ਰੋਗਰਾਮ ਵਿੱਚ ਅਗਲਾ ਮੈਸੇਜ ਸ਼ਾਮਿਲ ਕਰਦੇ ਹਾਂ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਸਾਡੇ ਕੋਲ ਰਾਮਨਾਥ ਅਤਾਪੁਰ ਹੋਰਾਂ ਦਾ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਗਲੀ ਫਰਮਾਇਸ਼ ਆਈ ਹੈ ਜੀ ਸਾਡੇ ਕੋਲ ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ, ਸੁਜਾ ਸਿੰਘ ਪਾਠਕ ਅਤੇ ਵਿਨੋਦ ਪੁਰੀ ਹੋਰਾਂ ਦੀ, ਅਨਾਰਕਲੀ ਬਾਜ਼ਾਰ ਜਗਰਾਉਂ ਤੋਂ। ਖਾਲਸਾ ਕਲੋਨੀ ਸਨੌਰ ਤੋਂ ਅਵਤਾਰ ਸਿੰਘ, ਸਰਬਜੀਤ ਕੌਰ, ਲਾਡੀ ਅਨਮੋਲ ਸਿੰਘ, ਨਵਨੀਤ ਸਿੰਘ ਫਰਮਾਇਸ਼ ਸਾਨੂੰ ਕਰ ਰਹੇ ਨੇ ਜੀ। ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਹਿੰਦੀ ਜ਼ਾਇਕਾ ਸਾਡੇ ਕੋਲ ਪਹੁੰਚੇ ਹੈ ਜੀ ਤ੍ਰਿਪਤਾ ਕੁਮਾਰੀ ਥਾਂਦੀ ਹੋਰਾਂ ਦਾ। ਇਹਨਾਂ ਦੇ ਨਾਲ ਡਾਕਟਰ ਪ੍ਰਿਅੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਭਾਮਿਕਾ ਅਤੇ ਬਾਣੀ ਥਾਂਦੀ ਹੋਰਾਂ ਦਾ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ। ਪਿੰਡ ਝੰਝੇੜੀ ਤੋਂ ਮੈਸੇਜ ਪਹੁੰਚੇ ਹੈ ਜੀ, ਲਿਖਣ ਵਾਲੇ ਨੇ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਹੋਰੀ। ਅਗਲੀ ਫਰਮਾਇਸ਼ ਕਰਦੇ ਨੇ ਜੀ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਹੋਰੀ, ਆਦਰਸ਼ ਨਗਰ ਮਲੋਟ, ਪੰਜਾਬ ਤੋਂ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦੀਲ, ਸੰਗੀਤਾ ਰਾਣੀ, ਪੱਪੂ ਸਮਾਇਲ, ਹਸਮੁੱਖ, ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ, ਆਰਸੂ, ਮਹਿਕ ਤਿੰਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ। ਭੁਪਿੰਦਰ ਸਿੰਘ ਹੋਰੀ ਲਿਖਦੇ ਨੇ ਜੀ ਪਿੰਡ ਜਲਵੇੜਾ ਤੋਂ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਹੋਰੀ ਸਾਨੂੰ ਮੈਸੇਜ ਕਰ ਰਹੇ ਨੇ ਜੀ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਹੋਰੀ ਕਿਸੇ ਵੀ ਗੀਤ ਨੂੰ ਸੁਣਨਾ ਚਾਹੁੰਦੇ ਨੇ, ਜੁਝਾਰ ਨਗਰ ਪਟਿਆਲਾ ਤੋਂ ਮੈਸੇਜ ਸਾਡੇ ਕੋਲ ਪਹੁੰਚ ਚੁੱਕਿਆ ਜੀ। ਕ੍ਰਿਸ਼ਨਾ, ਰਾਜਸ਼ਰਾਣੀ, ਰਵੀਨਾ, ਸਤੀਸ਼, ਕਾਨਿਆ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ ਅਤੇ ਇਹਨਾਂ ਦਾ ਪੂਰਾ ਖੱਤਰੀ ਪਰਿਵਾਰ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਰੀ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਤੁਹਾਨੂੰ ਜਿਹੜਾ

ਸੁਣਾਵਾਂਗੀ ਜੀ। ਉਹ ਹੈ ਅਨੁਰਾਧਾ ਪੌਡਵਾਲ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ 'ਚ। ਸੋ ਉਦਿਤ ਨਾਰਾਇਣ ਅਤੇ ਪ੍ਰੀਤੀ ਉੱਤਮ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਗਦਰ ਦਾ ਗੀਤ ਤੁਹਾਨੂੰ ਸੁਣਾਵਾਂਗੇ। ਇਹ ਹੋਏਗੀ ਜੀ ਅੱਜ ਦੇ ਪ੍ਰੋਗਰਾਮ ਹਿੰਦੀ ਜ਼ਾਇਕਾ ਦੀ ਆਖਰੀ ਪੇਸ਼ਕਸ਼। ਪਰ ਇਹ ਗੀਤ ਸੁਣਨ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਫਰਮਾਇਸ਼ਾਂ ਜ਼ਰੂਰ ਸੁਣਦੇ ਹੋ, ਪਰ ਸਾਡੇ ਪ੍ਰੋਗਰਾਮਾਂ ਸੰਬੰਧੀ ਤੁਸੀਂ ਆਪਣੀ ਰਾਏ ਜਾਂ ਸੁਝਾਅ ਸਾਨੂੰ ਨਹੀਂ ਦਿੰਦੇ। ਨੰਬਰ ਸਾਡਾ ਹੀ ਹੈ ਜੀ 9465-0026-68। ਇਸ ਨੰਬਰ 'ਤੇ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ ਆਪਣੀ ਰਾਏ ਭੇਜ ਸਕਦੇ ਹੋ, ਕੋਈ ਸੁਝਾਅ ਉਹ ਭੇਜ ਸਕਦੇ ਹੋ, ਕਿਉਂਕਿ ਸਾਡਾ ਹਫ਼ਤਾਵਾਰ ਪ੍ਰੋਗਰਾਮ ਆਏਗਾ ਜੀ ਅੱਜ ਦੁਪਹਿਰੇ 2:30 ਵਜੇ ਸੁਨੇਹ। ਸੋ ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਮੈਸੇਜ ਲਿਖ ਕੇ ਭੇਜਣਾ ਕਿ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹੇ ਲੱਗਦੇ ਨੇ, ਕਿ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਕੁਝ ਬਦਲਾਅ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਸਾਨੂੰ ਲਿਖ ਕੇ ਭੇਜਿਆ ਕਰੋ 9465-0026-68। ਹਰ ਸੋਮਵਾਰ ਦੁਪਹਿਰੇ 2:30 ਵਜੇ ਸੁਨੇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਹੈ। ਤੇ ਆਓ ਹੁਣ ਸੁਣਦੇ ਗੀਤ ਉਦਿਤ ਨਾਰਾਇਣ ਅਤੇ ਪ੍ਰੀਤੀ ਉੱਤਮ ਦੀਆਂ ਆਵਾਜ਼ਾਂ 'ਚ।

ਗਦਰ ਫਿਲਮ ਦਾ ਹੁਣੇ ਆਪਾਂ ਗੀਤ ਸੁਣਿਆ। ਸੋ ਇਹ ਸੀ ਅੱਜ ਦੀ ਪ੍ਰੋਗਰਾਮ ਹਿੰਦੀ ਜ਼ਾਇਕਾ ਦੀ ਆਖਰੀ ਪੇਸ਼ਕਸ਼। ਅੰਮ੍ਰਿਤਪਾਲ ਕੌਰ ਚਾਹੁੰਦੀ ਇਜਾਜ਼ਤ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ, ਸਾਨੂੰ ਮੈਸੇਜ ਕਰਿਆ। ਸਾਡਾ ਅਗਲਾ ਪ੍ਰੋਗਰਾਮ ਹੈ ਜੀ ਫੁਲਕਾਰੀ, ਪੇਸ਼ ਕਰਾਂਗੇ ਹੁਣ ਤੋਂ ਥੋੜ੍ਹੀ ਦੇਰ ਬਾਅਦ।

0: ਹਾਂਜੀ ਦੋਸਤੋ, ਅੱਜ ਦਾ ਫੁਲਕਾਰੀ ਪ੍ਰੋਗਰਾਮ ਲੈ ਕੇ ਅਸੀਂ ਦੋਵੇਂ ਜਾਣੇ ਹਾਜ਼ਰ ਹੋ ਚੁੱਕੇ ਹਾਂ ਜੀ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ ਅਤੇ ਮੇਰੇ ਨਾਲ ਨੇ
1: ਅਲੀਸ਼ਾ
0: ਜੀ। ਅਲੀਸ਼ਾ ਜੀ, ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ
1: ਜੀ।
0: ਇਸ ਪ੍ਰੋਗਰਾਮ ਦੇ ਵਿੱਚ। ਸੋ ਗੱਲਾਂ ਗੀਤਾਂ ਦਾ ਇਹ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਹੀ ਅਸੀਂ ਗੱਲਾਂ ਬਾਤਾਂ ਕਰੀਏ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹਦਾ ਨਾਂ ਹੀ ਫੁਲਕਾਰੀ ਹੈ
1: ਜੀ।
0: ਅਤੇ ਜਦੋਂ ਫੁਲਕਾਰੀ ਦੀ ਗੱਲ ਹੁੰਦੀ ਹੈ ਨਾ, ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਪਹਿਰਾਵਾ ਸਾਡੇ ਧਿਆਨ ਵਿੱਚ ਆਉਂਦਾ, ਔਰ ਪੰਜਾਬੀਆਂ ਦਾ ਪਹਿਰਾਵਾ ਹੋ ਗਿਆ, ਪੰਜਾਬੀਆਂ ਦਾ ਖਾਣ ਪੀਣ ਹੋ ਗਿਆ, ਜਾਂ ਕਿਸੇ ਖੁਸ਼ੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਯਾਦ ਆਉਂਦਾ ਗਿੱਧਾ ਭੰਗੜਾ
1: ਜੀ,
0: ਹੈ ਨਾ। ਛੋਟੀ ਜਿਹੀ ਖੁਸ਼ੀ ਹੁੰਦੀ ਹੈ ਨਾ, ਆਪਾਂ ਉਹਨੂੰ ਬੜਾ ਖੁਸ਼ ਹੋ ਕੇ ਮਾਣਦੇ ਹਾਂ। ਇਹ ਹੁੰਦਾ ਹੈ ਕਿ ਬਸ ਆਪਾਂ ਹੁਣ ਜਿੰਨੀਆਂ ਵੀ ਰੀਝਾਂ ਨੇ ਨਾ, ਆਪਾਂ ਅੱਜ ਦੇ ਦਿਨ ਪੂਰੀਆਂ ਕਰ ਲਈਏ। ਸੋ ਗਿੱਧਾ ਭੰਗੜਾ ਸਭ ਤੋਂ ਪਹਿਲਾਂ ਆਉਂਦਾ, ਅਤੇ ਪ੍ਰੋਗਰਾਮ ਫੁਲਕਾਰੀ ਦੇ ਵਿੱਚ ਮੈਂ ਕਹਿੰਦੀ ਹਾਂ ਸਭ ਤੋਂ ਪਹਿਲਾਂ ਆਪਾਂ ਗੀਤ ਹੀ ਜ਼ਰੂਰ ਸੁਣ ਲਈਏ
1: ਜੀ। ਬਿਲਕੁਲ
0: ਜੀ, ਗਿੱਧੇ ਨਾਲ ਸੰਬੰਧਿਤ
1: ਜੀ
0: ਗੀਤ ਹੈ ਉਹ ਸੁਣਾਂਗੇ, ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ।

0: ਹਾਂਜੀ, ਫੁਲਕਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਸ਼ੁਰੂਆਤ ਦੇ ਵਿੱਚ ਇਹੀ ਗੱਲ ਕੀਤੀ ਕਿ ਜਦੋਂ ਪੰਜਾਬੀਆਂ ਨੂੰ ਖੁਸ਼ੀ ਹੁੰਦੀ ਹੈ ਨਾ, ਤਾਂ ਆਪਣੀ ਖੁਸ਼ੀ ਨੱਚ ਟੱਪ ਕੇ ਜ਼ਾਹਿਰ ਕਰਦੇ ਨੇ,
1: ਜੀ
0: ਚਾਹੇ ਕੋਈ ਥੋੜ੍ਹਾ ਜਿਹਾ ਮਾਹੌਲ ਹੋਵੇ, ਹੈ ਨਾ, ਜਿੱਦਾਂ ਕਿਸੇ ਦਾ ਕੋਈ ਜਨਮ ਦਿਨ ਹੈ ਜਾਂ ਵੈਸੇ ਕੋਈ ਖੁਸ਼ੀ ਦਾ ਸਮਾਗਮ ਹੈ, ਤਾਂ ਇੱਕ ਵਾਰ ਬਸ ਜਦੋਂ ਸ਼ੁਰੂ ਹੋ ਜਾਂਦੇ ਨੇ ਨਾ, ਤਾਂ ਉਹਨਾਂ ਨੂੰ ਰੋਕਣਾ ਬਹੁਤ
1: ਬਹੁਤ
0: ਔਖਾ
1: ਔਖਾ ਕੰਮ
0: ਹੁੰਦਾ
1: ਹੈ
0: ਹੈ ਨਾ,
1: ਜੀ
0: ਔਰ ਹੋਣਾ ਵੀ ਇੱਦਾਂ ਹੀ ਚਾਹੀਦਾ ਹੈ। ਆਪਣਾ ਦੇਖੋ ਭੰਗੜਾ ਕਿੱਥੇ ਦੇ ਕਿੱਥੇ ਮਸ਼ਹੂਰ ਹੈ
1: ਜੀ
0: ਨਾ,
1: ਬਿਲਕੁਲ
0: ਇੰਨੇ ਲੋਕ ਨੱਚ ਟੱਪਦੇ ਨੇ ਔਰ ਆਪਣੇ ਭੰਗੜੇ ਨੂੰ ਕਿੰਨਾ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ। ਦੂਸਰੇ ਵਿਦੇਸ਼ੀ ਜਿਹੜੀਆਂ ਟਿਊਨਸ ਹੈ ਨਾ, ਜਾਂ ਹੋਰ ਦੂਸਰੇ ਦੇਸ਼ਾਂ ਦਾ ਮਿਊਜ਼ਿਕ ਹੈ, ਉਹਦੇ ਵਿੱਚ ਵੀ ਆਪਣਾ ਭੰਗੜਾ ਬਹੁਤ ਮਸ਼ਹੂਰ ਹੈ, ਉਹਦੇ ਵਿੱਚ ਸ਼ਾਮਿਲ ਹੁੰਦਾ ਭੰਗੜਾ।
1: ਜੀ
0: ਆਪਣੇ ਭੰਗੜੇ ਦੇ ਸਟੈਪਸ ਨੂੰ ਦੇਖ ਕੇ ਨਾ ਉਹ ਅੱਗੇ ਅੱਗੇ ਕਰਦੇ ਨੇ।
1: ਬਿਲਕੁਲ, ਤੇ ਹੁਣ ਤਾਂ ਜਿਹੜੇ ਸਾਡੇ ਪੰਜਾਬੀ ਆਈਕਨਸ ਇਦਾਂ ਦੇ ਨੇ ਬਣ ਚੁੱਕੇ ਨੇ, ਜਿਹੜੇ ਜਿਹੜਾ ਇਹ ਕਲਚਰ ਹੈ ਇਹਨੂੰ ਉਹ ਵਿਦੇਸ਼ੀ ਮੰਚ ਤੇ ਵੀ ਲੈ ਕੇ ਜਾ ਰਹੇ ਨੇ। ਅਸੀਂ
0: ਹਾਂ
1: ਦੇਖਦੇ ਹਾਂ ਜਦੋਂ ਵੱਡੇ ਵੱਡੇ ਬਾਸਕਟਬਾਲ ਦੇ ਮੈਚ ਹੁੰਦੇ ਨੇ
0: ਜੀ,
1: ਜਾਂ ਹੋਰ ਵੱਡੇ ਵੱਡੇ ਸਮਾਗਮ ਇਦਾਂ ਦੇ ਹੁੰਦੇ ਨੇ, ਤਾਂ ਉੱਥੇ ਭੰਗੜੇ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ,
0: ਹਾਂ
1: ਉੱਥੇ ਓਪਨਿੰਗ ਐਕਟ ਵਿੱਚ ਵੀ ਭੰਗੜਾ ਹੀ ਕਰਿਆ ਜਾਂਦਾ ਹੈ।
0: ਜੀ, ਔਰ ਬਹੁਤ ਮਸ਼ਹੂਰ ਹੈ ਆਪਣਾ ਭੰਗੜਾ, ਤੇ ਮੈਂ ਕਹਿੰਦੀ ਹਾਂ ਹੋਣਾ ਵੀ ਚਾਹੀਦਾ। ਅਲੀਸ਼ਾ, ਕੀ ਹੁੰਦਾ ਕਈ ਵਾਰ ਨਾ, ਮੰਨ ਲਓ ਕੋਈ ਸਮਾਗਮ ਹੈ, ਕੋਈ ਵਿਆਹ ਸ਼ਾਦੀ ਹੈ ਜਾਂ ਵੈਸੇ ਕੋਈ ਛੋਟਾ ਸਮਾਗਮ ਹੈ, ਅਗਲੇ ਦਾ ਮਨ ਬੜਾ ਕਰਦਾ ਹੁੰਦਾ ਪਰ ਉਹ ਪਤਾ ਨਹੀਂ ਕਿਉਂ ਸੰਗਦੇ ਰਹਿੰਦੇ ਨੇ,
1: ਜੀ
0: ਹੈ ਨਾ। ਉਹ ਫਿਰ ਕਹਿੰਦੇ ਨੇ ਨਾ, ਘਰੇ ਜਾ ਕੇ ਨਾ ਚੁੱਲ੍ਹੇ 'ਚ ਲੱਤ ਮਾਰੀ, ਹੈ ਨਾ, ਨੱਚਣਾ ਤਾਂ ਅੱਜ ਨੱਚ ਲੈ,
1: ਜੀ
0: ਮਤਲਬ ਉਹ ਮੌਕਾ ਫਿਰ ਆਪਣੇ ਕੋਲ ਵਾਰ ਵਾਰ ਨਹੀਂ ਆਉਣੇ ਹੈਗੇ।
1: ਬਿਲਕੁਲ,
0: ਜੇ ਤੁਹਾਨੂੰ ਕੋਈ ਖੁਸ਼ੀ ਦਾ ਸਮਾਗਮ ਮਿਲਿਆ ਤਾਂ ਤੁਸੀਂ ਉਹਨੂੰ ਜ਼ਰੂਰ ਨੱਚ ਟੱਪ ਕੇ ਜ਼ਾਹਿਰ ਕਰੋ, ਚਾਹੇ ਠੀਕ ਹੈ ਥੋੜ੍ਹਾ ਜਿਹਾ ਹੀ ਕਰੋ ਪਰ ਜ਼ਰੂਰ, ਕਿਉਂਕਿ ਜਦੋਂ ਤੁਹਾਡੇ ਜਿਹੜੇ ਆਲੇ ਦੁਆਲੇ ਦਾ ਮਾਹੌਲ ਹੁੰਦਾ ਨਾ, ਉਹਨਾਂ ਨੂੰ ਅੱਛਾ ਲੱਗਦਾ ਕਿ ਹਾਂ ਆਪਾਂ ਸਾਰੇ ਰਲ ਮਿਲ ਕੇ ਖੁਸ਼ੀ ਹੈ ਜਿਹੜੀ ਸਾਂਝੀ ਕਰ ਰਹੇ ਹਾਂ। ਇੱਕ ਪਾਸੇ ਇੱਕ ਵਿਅਕਤੀ ਹੁੰਦਾ ਕਿ ਉਹਨੂੰ ਸਾਰੇ ਕਹੀ ਜਾਣਗੇ ਵੀ ਤੂੰ ਨੱਚ ਲੈ ਟੱਪ ਲੈ, ਹੈ ਨਾ, ਉਹ ਸੰਗੀ ਜਾਂਦੇ ਨੇ ਵੀ ਨਹੀਂ ਨਹੀਂ ਨਹੀਂ ਨਹੀਂ, ਹੈ ਨਾ, ਮੈਨੂੰ ਨਹੀਂ ਆਉਂਦਾ। ਖੈਰ, ਜਿਹੜੀ ਖੁਸ਼ੀ ਹੈ ਇਹ ਅੰਦਰੋਂ ਹੀ ਫੁੱਟਦੀ ਹੈ,
1: ਬਿਲਕੁਲ
0: ਹੈ ਨਾ।
1: ਬਿਲਕੁਲ, ਤੇ ਇਹ ਤਾਂ ਇੱਕ ਬੱਚਾ ਜਦੋਂ ਪੈਦਾ ਹੁੰਦਾ ਨਾ, ਉਹ ਬੱਚੇ ਛੋਟੇ ਹੁੰਦੇ ਤੋਂ ਹੀ ਆਪਣੀ ਆਪ ਨੂੰ ਐਕਸਪ੍ਰੈਸ ਕਰਨ ਦਾ ਜਿਹੜਾ ਇੱਕ ਤਰੀਕਾ ਹੁੰਦਾ, ਉਹ ਕਈ ਵਾਰੀ ਬੱਚੇ ਨੱਚ ਕੇ ਕਰਦੇ ਨੇ, ਮਤਲਬ
0: ਹਾਂ
1: ਜਦੋਂ ਬੱਚੇ ਹੱਥ ਪੈਰ ਮਾਰਦੇ ਨੇ ਤਾਂ ਉਹ ਵੀ
0: ਜੀ
1: ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਭੰਗੜਾ ਹੀ ਪਾ ਰਹੇ
0: ਭੰਗੜਾ ਹੀ
1: ਹੁੰਦੇ ਨੇ,
0: ਪਾਉਂਦੇ ਨੇ, ਹੈ ਨਾ।
1: ਤੇ
0: ਹਾਂ,
1: ਜਿਵੇਂ ਤੁਸੀਂ ਕਿਹਾ ਵੀ ਨੱਚਣਾ ਨਹੀਂ ਆਉਂਦਾ ਹੈਗਾ, ਤੇ
0: ਜੀ
1: ਇਸ ਚੀਜ਼ ਤੇ ਤਾਂ ਗੀਤ ਵੀ ਬਹੁਤ ਸਾਰੇ ਬਣੇ ਨੇ,
0: ਹਾਂ
1: ਹੈ ਨਾ।
0: ਜੀ।

0: आकाशवाणी के 90 गौरवशाली वर्ष अटूट विश्वास अनवरत साथ।
1: आवाज विश्वास अते विरासत ते 90 साल दी कहानी आकाशवाणी
2: जी। प्रोग्राम फुलकारी दे विच असी गल्लां बातां पहला गिद्दे भंगड़े दी कीती, फिर असी पंजाबी पहरावे दी गल बात कीती, और मैनूं लगदा हुण जे प्रोग्राम अधूरा जापेगा जे असी पंजाबी खाण पीण दी गल ना करिए, है ना, पकवानां दी गल ना करिए। सो किन्ना सादा ते सिंपल खाणा, मक्की दी रोटी, सरों दा साग, लस्सी, दुध, दही, घर दा, है ना, मक्खण, दही, ये सारा कुछ घरेलू चीजा, और सिंपल दाल फुलका, या इस तो इलावा मिठे दे विच की हुंदा सी चूरी, है ना, चूरी कुट लई जांदी सी देसी घी दी, और देखो घरेलू चीजा हुंदियां सी, जदो ये खांदे सी खांदे भी रज के सी, और बिलकुल सही तंदरुस्त भी रहिंदे सी। अजकल जिन्नियां आपां बाहरलियां चीजा खाण लग गए, बाहरलियां चीजा अपने घरां दे विच आ गईयां ने, ते घर दीयां घरेलू चीजा बाहर निकलियां ने, है ना,
3: बिलकुल।
2: सो अजकल जे किसी बच्चे नूं दसीए ना भी हाँ भी तू चूरी खा लै, कहेगा नहीं मैनूं पसंद नहीं है, है ना, मैनूं बाहरों ही कुछ ना कुछ कोई बर्गर पिज्जा या बाहरली कोई आइसक्रीम है, ठंडे पदार्थ है, वह सानूं लिया के दे दो, वह सानूं पसंद नहीं। ते घरेलू चीजा दाल सब्जी तो खानी उन्हां नूं पसंद ही नहीं, पर देखो इन्ना खाना अपना मशहूर है ना, देशां विदेशां दे विच इस चीज की पहुंच है
3: जी।
2: मक्की दी रोटी ते साग दे तां कहना ही की नहीं, हालांकि यह सर्दियां दे पकवान ने, ते गर्मियां दे विच वख-वख तरह दीयां लस्सियां बनाईयां जांदियां ने घरां दे विच, है ना, और चाटी दी लस्सी तां बहुत ज़्यादा मशहूर है। हले भी आपां जदों कितें बाहर वड्डे वड्डे होटलां ढाब्यां दे विच जांदे आ ना, उत्थे स्पैशल लिखिया हुंदा है कि हाँ जी चाटी दी लस्सी, और बड़ी महंगी मिलती है, वह
3: जी
2: बड़े महंगे भाव दे विच मिलती है। ਜਦੋਂ ਇਹ ਚੀਜ਼ਾਂ ਖਾਂਦੇ ਸੀ ਆਪਾਂ ਪੰਜਾਬੀ, ਹੈ ਨਾ, ਬਿਲਕੁਲ ਤੰਦਰੁਸਤ ਰਹਿੰਦੇ ਸੀ, ਬਿਮਾਰੀ ਤਾਂ ਨੇੜੇ ਤੇੜੇ ਲੱਗਦੀ ਨਹੀਂ ਸੀਗੀ। 70-80 ਸਾਲ ਦੇ ਬਜ਼ੁਰਗ ਮਤਲਬ ਐਨ ਤੰਦਰੁਸਤ ਰਹਿੰਦੇ ਹੁੰਦੇ ਸੀਗੇ, ਉਹਨਾਂ ਨੂੰ ਲੱਗਦਾ ਸੀ ਵੀ ਹਾਂ ਸਾਡੇ ਤਾਂ ਬਿਮਾਰੀ ਹੈ ਜਿਹੜੀ ਨੇੜੇ ਤੇੜੇ ਵੀ ਨਹੀਂ
3: ਜੀ।
2: ਅੱਜ ਕੱਲ੍ਹ ਦੇ ਬੱਚੇ ਕੀ ਨੌਜਵਾਨ 30-35 ਸਾਲ ਦੇ ਉਹ ਕਹਿਣਗੇ ਵੀ ਸਾਡੇ 'ਚ ਤਾਂ ਹਿੰਮਤ ਹੀ ਨਹੀਂ ਹੈ ਵੀ ਅਸੀਂ ਉੱਠ ਕੇ ਕੋਈ ਕੰਮ ਕਰ ਲਈਏ।
3: ਇਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਨਾ ਜਦੋਂ ਅਸੀਂ ਥੋੜੇ ਜਿਹੇ ਵੱਡੇ ਹੋਣ ਲੱਗਦੇ ਹਾਂ, ਬਚਪਨ ਵਿੱਚ ਤਾਂ ਜਿੰਨਾ ਊਲ ਜਲੂਲ ਬੱਚੇ ਖਾਂਦੇ ਨੇ, ਜਿੰਨਾ ਉਹਨਾਂ ਨੂੰ ਚਾਅ ਚੜ੍ਹਦਾ ਉਹ ਖਾਣ ਦਾ, ਉਹਦੇ ਤਾਂ ਕੋਈ ਰੀਸ ਹੀ ਨਹੀਂ ਹੈਗੀ। ਜਦੋਂ ਹੌਲੀ ਹੌਲੀ ਉਹ ਵੱਡੇ ਹੁੰਦੇ ਨੇ, ਘਰ ਤੋਂ ਬਾਹਰ ਨਿਕਲਦੇ ਨੇ, ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਸਿਹਤ ਕਿੰਨੀ ਜ਼ਿਆਦਾ ਜ਼ਰੂਰੀ ਹੈ। ਜਿਵੇਂ ਸਾਡੀ ਉਮਰ ਵਿੱਚ ਆ ਕੇ ਜਦੋਂ ਤੁਸੀਂ 25-26 ਸਾਲ ਦੇ ਹੋ ਜਾਂਦੇ ਹੋ, ਤੁਸੀਂ ਘਰੋਂ ਬਾਹਰ ਰਹਿ ਰਹੇ ਹੁੰਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਵੀ ਸਿੰਪਲ ਰੋਟੀ ਸਬਜ਼ੀ ਨਾਲ ਦਾਲ ਨਾਲ ਖਾਧੀ, ਉਹਦਾ ਮਤਲਬ ਉਹਦਾ ਸਵਾਦ ਹੀ ਵੱਖਰਾ ਹੈ। ਉਹਦੇ ਨਾਲ ਜੇ ਹੋਵੇ ਲੱਸੀ, ਕਿਉਂਕਿ ਹੁਣ ਤਾਂ ਇਹ ਹੈ ਵੀ ਤੁਸੀਂ ਕੋਲਡ ਡਰਿੰਕ ਪੀਣੇ ਵੀ ਬੰਦ ਕਰਤੇ, ਤੁਹਾਨੂੰ ਪਤਾ ਵੀ ਇਹਨਾਂ ਦਾ ਕਿੰਨਾ ਮਾੜਾ ਪ੍ਰਭਾਵ ਪੈਂਦਾ ਸਾਡੀ ਸਿਹਤ ਤੇ, ਹੈ ਨਾ, ਹੋਰ ਤਰ੍ਹਾਂ ਦਾ ਮਿੱਠਾ ਸ਼ੇਕ ਇਹ ਵੋ, ਕਿਉਂਕਿ ਮੈਨੂੰ ਲੱਗਦਾ ਵੀ ਸ਼ੇਕ ਵਿੱਚ ਵੀ ਬਹੁਤ ਜ਼ਿਆਦਾ ਮਿੱਠਾ ਪੈਂਦਾ ਹੈ ਨਾ, ਬਾਹਰ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਸ਼ੇਕ ਪੀਂਦੇ ਹਾਂ ਉਹਦੇ ਵਿੱਚ ਵੀ ਬਹੁਤ ਮਿੱਠਾ ਹੁੰਦਾ, ਤੇ ਜਿੰਨਾ ਮਿੱਠਾ ਤੁਸੀਂ ਪੀਓਗੇ ਉਨੀ ਤੁਹਾਨੂੰ ਹੋਰ ਤੇਜ਼ ਲੱਗੂਗੀ, ਤੁਹਾਨੂੰ ਹੋਰ ਗਰਮੀ ਲੱਗੂਗੀ
2: ਜੀ।
3: ਇਸ ਕਰਕੇ ਨਾ ਲੱਸੀ ਵੱਲ ਬਹੁਤ ਜ਼ਿਆਦਾ ਰੁਝਾਨ ਹੋ ਗਿਆ ਦੁਬਾਰਾ ਤੋਂ, ਤੇ ਜਿਵੇਂ ਤੁਸੀਂ ਕਿਹਾ ਵੀ ਸਿਹਤ ਠੀਕ ਰਹਿੰਦੀ ਸੀ ਪਹਿਲਾਂ ਵਾਲੇ ਸਮੇਂ ਵਿੱਚ, ਜਿਹੜਾ ਮੈਨੂੰ ਲੱਗਦਾ ਵੀ ਸੱਭਿਆਚਾਰ ਬਦਲਦਾ ਹੁੰਦਾ ਨਾ, ਉਹਦੇ ਵਿੱਚ ਇਹੀ ਹੁੰਦਾ ਸਾਨੂੰ ਲੱਗਦਾ ਕਿ ਅਸੀਂ ਮਾਡਰਨ ਹੋ ਰਹੇ ਹਾਂ, ਹੈ ਨਾ, ਜੇ ਅਸੀਂ ਪੀਜ਼ਾ ਖਾ ਲਾਂਗੇ ਤਾਂ ਅਸੀਂ ਮਾਡਰਨ ਹੋ ਜਾਵਾਂਗੇ, ਜੇ ਅਸੀਂ ਬਰਗਰ ਖਾ ਲਾਂਗੇ ਤਾਂ ਅਸੀਂ ਮਾਡਰਨ ਹੋ ਜਾਵਾਂਗੇ, ਜੇ ਅਸੀਂ ਨਹੀਂ ਖਾਵਾਂਗੇ ਤਾਂ ਅਸੀਂ ਸਾਨੂੰ ਕੋਈ ਕਹਿ ਦੂਗਾ ਵੀ ਤਾਂ ਪੇਂਡੂ ਨੇ, ਜੋ ਕਿ ਬਹੁਤ ਮਾੜੀ ਗੱਲ ਹੈ, ਕਿਉਂਕਿ ਉਹਦਾ ਸਿਹਤ ਤੇ ਦੇਖੋ ਕੀ ਪ੍ਰਭਾਵ ਪੈਂਦਾ ਪਿਆ।
2: ਸੋ ਜਿੱਦਾਂ ਅੱਜ ਕੱਲ੍ਹ ਬੱਚਿਆਂ ਦੀ ਗੱਲ ਕਰੀਏ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਈ ਬੱਚੇ ਘਰੋਂ ਬਾਹਰ ਰਹਿ ਰਹੇ ਨੇ, ਹੈ ਨਾ, ਯੂਨੀਵਰਸਿਟੀ ਕਾਲਜਿਸ ਦੇ ਵਿੱਚ ਪੜ੍ਹ ਰਹੇ ਨੇ, ਹੋਸਟਲ ਦੇ ਵਿੱਚ ਰਹਿ ਰਹੇ ਨੇ, ਤੇ ਇੱਕ ਬੱਚਾ ਜਦੋਂ ਸਿੰਪਲ ਪਰੌਂਠੀ ਖਾਂਦਾ ਟਿਫਨ ਚੋਂ ਕੱਢ ਕੇ, ਉਹਨੂੰ ਮੰਨਿਆ ਜਾਂਦਾ ਕਿ ਵੀ ਤਾਂ ਦੇਸੀ ਹੈ, ਘਰ ਦੀ ਰੋਟੀ ਲੈ ਕੇ ਆਇਆ ਜਾਂ ਹੋਸਟਲ ਦੀ ਰੋਟੀ ਖਾ ਰਿਹਾ, ਹੈ ਨਾ। ਤੇ ਦੂਜੇ ਪਾਸੇ ਜਿਹੜਾ ਬੱਚਾ ਬਾਹਰੋਂ ਖਾ ਰਿਹਾ ਹੈ ਬਰਗਰ ਪੀਜ਼ਾ ਉਹਦੇ ਸਾਹਮਣੇ, ਉਹਨੂੰ ਮੰਨਿਆ ਜਾਏਗਾ ਕਿ ਹਾਂ ਇਹ ਬਹੁਤ ਵਧੀਆ,
3: ਹੈ ਨਾ।
2: ਪਰ ਜੇ ਦੋਨਾਂ ਦੀ ਸਿਹਤ ਵੱਲ ਦੇਖੀਏ ਤਾਂ ਜ਼ਿਆਦਾ ਫਾਇਦੇਮੰਦ ਉਹ ਹੋਏਗਾ ਜਿਹੜਾ ਘਰ ਦੀ ਘਰੇਲੂ ਬਣੀ ਹੋਈ ਰੋਟੀ ਖਾ ਰਿਹਾ।
3: ਬਿਲਕੁਲ, ਤੇ ਇਹ ਮੈਂ ਤੁਹਾਨੂੰ ਦੱਸਿਆ ਜਿਵੇਂ ਵੀ ਘਰੋਂ ਬਾਹਰ ਰਹਿਣ ਨਾਲ ਨਾ ਬਹੁਤ ਫਰਕ ਪੈਂਦਾ, ਵੀ ਜਿਹੜੇ ਬੱਚੇ ਹੋਸਟਲ ਵਿੱਚ ਰਹਿੰਦੇ ਨੇ ਉਹ ਤਾਂਗ ਹੁੰਦੀ ਉਹਨਾਂ ਦੀ ਵੀ ਕਿਹੜਾ ਸਾਡਾ ਨਾਲ ਦਾ ਦੋਸਤ ਜਾਂ ਸਾਡੀ ਸਹੇਲੀ ਆਪਣੇ ਘਰੇ ਜਾਊ ਤੇ ਘਰੋਂ ਖਾਣਾ ਲੈ ਕੇ
2: ਆਉਣਗੇ,
3: ਘਰ ਦਾ ਬਣਿਆ ਹੋਇਆ, ਘਰ ਦੀ ਬਣੀ ਰੋਟੀ, ਘਰ ਦੀ ਲੱਸੀ, ਇਹ ਸਾਰਾ ਕੁਛ ਲੈ ਕੇ ਆਉਣਗੇ,
2: ਸਾਰੇ ਰਲ ਮਿਲ ਕੇ ਚਾਹ ਨਾਲ ਖਾਂਦੇ ਨੇ ਜੀ। ਬਿਲਕੁਲ, ਪੰਜੀਰੀ ਹੋ ਗਈ ਜਾਂ ਹੋਰ ਬੇਸਨ ਦੇ ਲੱਡੂ ਹੋ ਗਏ, ਗਰਮੀਆਂ ਦੇ ਵਿੱਚ ਤਾਂ ਛੱਡੋ, ਸਰਦੀਆਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ

0: ਘਰੋਂ ਬਾਹਰ ਕੱਢ ਦਿਓ ਅਤੇ ਉਹ
1: ਬਿਲਕੁਲ
0: ਚੀਜ਼ਾਂ ਨੂੰ ਆਪਣੇ ਘਰ ਲੈ ਆਓ।
1: ਬਿਲਕੁਲ, ਕਿਉਂਕਿ ਸਾਡੇ ਜਿਹੜੇ ਸਰੀਰ ਨੇ ਨਾ ਉਹ ਵੀ ਉਸ ਤਰੀਕੇ ਨਾਲ ਹੀ ਬਣੇ ਹੋਏ ਨੇ। ਹੁਣ ਜਿਵੇਂ ਪੀਜ਼ਾ ਜਿਹੜਾ ਇਟਲੀ ਤੋਂ ਆ ਰਿਹਾ ਹੈ ਤਾਂ ਇਟਲੀ ਦੇ ਲੋਕਾਂ ਦਾ ਜਿਹੜਾ ਮੈਟਾਬੋਲਿਜ਼ਮ ਹੈ ਉਹ ਹੋਰ ਤਰੀਕੇ ਦਾ ਹੈ, ਇੱਕ
0: ਹਾਂ
1: ਪੰਜਾਬੀ ਬੰਦੇ ਦਾ ਮੈਟਾਬੋਲਿਜ਼ਮ ਹੋਰ
0: ਹੋਰ
1: ਤਰੀਕੇ
0: ਤਰ੍ਹਾਂ
1: ਦਾ। ਇਟਲੀ
0: ਜੀ
1: ਵਾਲਾ ਬੰਦਾ ਪੀਜ਼ਾ ਖਾਣ ਵਾਲਾ ਜਿਹੜਾ ਹੈਗਾ ਉਹ ਸਾਗ ਨਹੀਂ ਪਚਾ ਸਕਦਾ ਅਤੇ
0: ਹਾਂ
1: ਆਪਣੇ ਵਰਗੇ ਬੰਦੇ ਪੀਜ਼ਾ ਨਹੀਂ
0: ਪੀਜ਼ਾ
1: ਨਹੀਂ
0: ਪਚਾ ਸਕਦੇ, ਹੈ ਨਾ ਜੀ। ਸੋ ਇਸ ਪ੍ਰੋਗਰਾਮ ਦੇ ਆਖਿਰ ਵਿੱਚ ਹੌਬੀ ਧਾਲੀਵਾਲ ਅਤੇ ਸਾਥੀਆਂ ਨੂੰ ਸੁਣਦੇ ਹਾਂ।

0: ਜੀ ਆਵਾਸੀ ਹੌਬੀ ਧਾਲੀਵਾਲ ਹੋਰਾਂ ਦੀ ਇਸ ਦੇ ਨਾਲ ਹੀ ਅੱਜ ਦਾ ਫੁਲਕਾਰੀ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਮੈਨੂੰ ਅੰਮ੍ਰਿਤਪਾਲ ਕੌਰ ਨੂੰ
1: ਤੇ ਮੈਨੂੰ ਅਲੀਸ਼ਾ ਕੌਸ਼ਿਕ ਨੂੰ
0: ਦਿਓ ਇਜਾਜ਼ਤ ਪਰ ਜਾਂਦੇ ਹੋਏ ਅਸੀਂ ਤੁਹਾਨੂੰ ਯਾਦ ਦਿਲਾ ਦੇਈ ਕਿ ਅੱਜ ਦੁਪਹਿਰੇ 2:30 ਵਜੇ ਸਾਡਾ ਹਫ਼ਤਾਵਾਰ ਪ੍ਰੋਗਰਾਮ ਹੋਏਗਾ ਸੁਨੇਹੀ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ ਆਪਣੀ ਰਾਏ ਜਾਂ ਕੋਈ ਸੁਝਾਅ ਸਾਨੂੰ ਵਟਸਐਪ ਲਿੰਕ ਕਰ ਸਕਦੇ ਹੋ 94650-0268 ਨੰਬਰ 'ਤੇ ਜ਼ਰੂਰ ਦੱਸਿਆ ਕਰੋ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ ਆਪਣੀ ਰਾਏ ਜਾਂ ਸੁਝਾਅ ਸਾਨੂੰ ਦੇ ਸਕਦੇ ਹੋ ਅੱਜ ਸੁਨੇਹੇ ਪ੍ਰੋਗਰਾਮ ਆਏਗਾ ਦੁਪਹਿਰੇ 2:30 ਵਜੇ ਸੋ ਹੁਣ ਦਿਨ ਦੇ 12 ਵਜ ਰਹੇ ਨੇ ਹਿੰਦੀ 'ਚ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ ਉਸ ਤੋਂ ਬਾਅਦ ਸਾਡੀਆਂ ਭੈਣਾਂ ਲਈ ਖਾਸ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੋਵਾਂਗੇ।

0: ਅੱਜ ਦਾ ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਜੀ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ ਅਤੇ ਮੇਰੇ ਨਾਲ ਨੇ
1: ਅਲੀਸ਼ਾ
0: ਜੀ। ਅਲੀਸ਼ਾ, ਉਮੀਦ ਕਰਦੇ ਹਾਂ ਕਿ ਸਾਡੀਆਂ ਭੈਣਾਂ ਠੀਕ ਠਾਕ ਹੋਣਗੀਆਂ
1: ਜੀ।
0: ਗਰਮੀ ਤੋਂ ਵੀ ਉਹਨਾਂ ਨੇ ਆਪਣਾ ਬਚਾਅ ਜ਼ਰੂਰ ਕੀਤਾ ਹੋਵੇਗਾ,
1: ਬਿਲਕੁਲ
0: ਕਿਉਂਕਿ ਜੇ ਭੈਣਾਂ ਠੀਕ ਰਹਿਣਗੀਆਂ ਨਾ ਤਾਂ ਹੀ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਤੰਦਰੁਸਤ ਰਹਿ ਸਕਦਾ।
1: ਜੀ
0: ਭੈਣਾਂ ਕੀ ਕਰਦੀਆਂ ਨੇ ਕਿ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਨਾ ਤਾਂ ਆਪ ਥੋੜ੍ਹਾ ਜਿਹਾ ਲਾਪਰਵਾਹ ਹੋ ਜਾਂਦੀਆਂ ਨੇ, ਚਾਹੇ ਉਹ ਖਾਣ ਪੀਣ ਦੀ ਗੱਲ ਹੋਵੇ ਹੈ ਨਾ, ਜਾਂ ਕਿਤੇ ਹੋਰ ਕੰਮ ਕਾਰ ਦੀ ਹੋਵੇ, ਜਾਂ ਉਹਨਾਂ ਦੀ ਕੋਈ ਮਨ ਦੀ ਇੱਛਾ ਦੀ ਗੱਲ ਹੋਵੇ।
1: ਜੀ
0: ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਮੇਰਾ ਪਰਿਵਾਰ ਹੈ ਨਾ ਉਹ ਸਭ ਤੋਂ ਅਹਿਮ ਹੈ, ਚਾਹੇ ਉਹ ਕੁੜੀ ਕੁਆਰੀ ਹੈ ਜਾਂ ਉਹ ਵਿਆਹੀ ਗਈ ਹੈ ਨਾ। ਜਦੋਂ ਕੁੜੀ ਛੋਟੀ ਵੀ ਹੁੰਦੀ ਹੈ ਆਪਣੇ ਪਰਿਵਾਰ ਦੇ ਵਿੱਚ ਹੁੰਦੀ ਆ, ਉਹਨੂੰ ਵੀ ਐਂ ਲੱਗਦਾ ਹੁੰਦਾ ਕਿ ਮੇਰੇ ਭਰਾ ਨੇ, ਮੈਂ ਉਹਨਾਂ ਦਾ ਖਿਆਲ ਕਰ ਲਾਂ ਹੈ ਨਾ, ਮੇਰੇ ਮਾਂ ਬਾਪ ਨੇ ਜਾਂ ਮੇਰੇ ਪਿਤਾ ਜੀ ਨੇ ਬਾਹਰੋਂ ਆਏ ਨੇ, ਉਹਨਾਂ ਨੂੰ ਮੈਂ ਪਾਣੀ ਦਾ ਗਲਾਸ ਦੇ ਦਾਂ ਜਾਂ ਉਹਨਾਂ ਦੀ ਸਿਹਤ ਦਾ ਖਿਆਲ ਰੱਖ ਲਾਂ। ਮੈਂ ਕਾਲਜ ਤੋਂ ਆਈ ਹਾਂ ਜਾਂ ਯੂਨੀਵਰਸਿਟੀ ਤੋਂ ਆਈ ਹਾਂ ਜਾਂ ਚਾਹੇ ਜੋਬ ਵੀ ਕਰਕੇ ਆਈ ਹਾਂ, ਕੋਈ ਗੱਲ ਨਹੀਂ, ਮੈਂ ਥੋੜ੍ਹੀ ਦੇਰ ਬਾਅਦ ਵਿੱਚ ਹੀ ਆਪਣਾ ਖਾ ਪੀ ਲਾਂਗੀ ਹੈ ਨਾ, ਪਹਿਲਾਂ ਮੈਂ ਆਪਣੇ ਘਰਦਿਆਂ ਦੀ ਪੁੱਛ ਕਰ ਲਾਂ। ਅਤੇ ਇਸੇ ਤਰ੍ਹਾਂ ਹੀ ਜਦੋਂ ਇੱਕ ਲੜਕੀ ਵਿਆਹੀ ਜਾਂਦੀ ਹੈ ਉਦੋਂ ਵੀ ਉਹੀ ਸੋਚਦੀ ਹੈ ਕਿ ਹਾਂ ਪਹਿਲਾਂ ਮੈਂ ਆਪਣੇ ਘਰਦਿਆਂ ਦਾ ਧਿਆਨ ਰੱਖ ਲਾਂ, ਮੇਰੀ ਵਾਰੀ ਤਾਂ ਬਾਅਦ 'ਚ ਆ ਜਾਏਗੀ,
1: ਬਿਲਕੁਲ,
0: ਅਤੇ ਨਹੀਂ ਵੀ ਮੈਂ ਕੁਛ ਖਾਵਾਂ ਪੀਵਾਂਗੀ ਤਾਂ ਕੋਈ ਗੱਲ ਨਹੀਂ। ਪਰ ਭੈਣੋ ਤੁਸੀਂ ਇਹ ਦੇਖੋ ਕਿ ਤੁਸੀਂ ਇੱਕ ਪਰਿਵਾਰ ਦਾ ਧੁਰਾ ਹੁੰਦੇ ਹੋ, ਜੇ ਤੁਸੀਂ ਬਿਮਾਰ ਹੋ ਗਏ ਤਾਂ ਫਿਰ ਤੁਹਾਨੂੰ ਕੌਣ ਸੰਭਾਲੇਗਾ,
1: ਬਿਲਕੁਲ
0: ਹੈ ਨਾ। ਅਤੇ ਤੁਸੀਂ ਬਿਲਕੁਲ ਬਿਮਾਰ ਨਹੀਂ ਹੋਣਾ, ਤੁਸੀਂ ਬਿਲਕੁਲ ਠੀਕ ਰਹਿਣਾ, ਖਾਸ ਕਰਕੇ ਇਸ ਗਰਮੀ ਦੇ ਮੌਸਮ ਦੇ ਵਿੱਚ
1: ਜੀ,
0: ਜਦੋਂ ਭੈਣਾਂ ਇੰਨੀ ਗਰਮੀ ਹੋਣ ਦੇ ਬਾਵਜੂਦ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ। ਜਿਹੜੀਆਂ ਭੈਣਾਂ ਤਾਂ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ ਅੰਦਰ ਹੈ ਨਾ, ਉਹ ਫਿਰ ਵੀ ਚਲੋ ਥੋੜ੍ਹੀ ਜਿਹੀ ਉਹਨਾਂ ਨੂੰ ਰਾਹਤ ਮਹਿਸੂਸ ਹੁੰਦੀ ਹੈ, ਪਰ ਕਈ ਸਾਡੀਆਂ ਭੈਣਾਂ ਨੇ ਬਾਹਰ ਚੁੱਲ੍ਹੇ 'ਤੇ ਕੰਮ ਕਰਦੀਆਂ ਨੇ, ਪੇਂਡੂ ਸੁਆਣੀਆਂ ਨੇ ਹੈ ਨਾ, ਪਿੰਡਾਂ ਦੇ ਵਿੱਚ ਅਜੇ ਵੀ ਚੁੱਲ੍ਹੇ ਬਲਦੇ ਨੇ, ਤਾਂ ਉੱਪਰੋਂ ਧੁੱਪ ਪੈ ਰਹੀ ਹੁੰਦੀ ਹੈ, ਉੱਪਰੋਂ ਚੁੱਲ੍ਹੇ 'ਤੇ ਕੰਮ ਕਰਨਾ ਹੈ ਨਾ, ਖਾਸ ਕਰਕੇ ਕਈ ਵਾਰ ਹੁੰਦਾ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ 2-3 ਵਜੇ ਵਾਲੀ ਜਿਹੜੀ ਚਾਹ ਉਹ ਬਣਾਉਣੀ ਹੁੰਦੀ ਹੈ
1: ਜੀ,
0: ਹੈ ਨਾ। ਉਹ ਉਹਨਾਂ ਨੂੰ ਹੁੰਦਾ ਵੀ ਖੇਤਾਂ ਦੇ ਵਿੱਚ ਮਜ਼ਦੂਰ ਵੀ ਕੰਮ ਕਰ ਰਹੇ ਨੇ ਤਾਂ ਵੱਡਾ ਸਾਰਾ ਪਤੀਲਾ ਜਿਹੜਾ ਉਹ ਧਰ ਲੈਂਦੇ ਨੇ ਚੁੱਲ੍ਹੇ ਦੇ ਉੱਤੇ ਹੈ ਨਾ। ਤਾਂ ਕਿੰਨੀ ਦੇਖੋ ਉਹ ਉਹਦੇ ਵਿੱਚ ਸ਼ਕਤੀ ਹੈ ਇੱਕ ਔਰਤ ਦੇ ਵਿੱਚ ਕਿ ਇੰਨੀ ਧੁੱਪ ਹੋਣ ਦੇ ਬਾਵਜੂਦ ਵੀ ਉਹ ਇੰਨੀ ਸੇਕ ਦੇ ਉੱਤੇ ਖੜ ਕੇ ਕੰਮ ਕਰ ਰਹੀ ਹੈ।
1: ਮੈਨੂੰ ਲੱਗਦਾ ਵੀ ਜਿਹੜਾ ਇਹ ਤਰੀਕਾ ਹੈ ਇੱਕ, ਮਤਲਬ ਕਿਉਂਕਿ ਇਹ ਕੰਡੀਸ਼ਨਿੰਗ ਹੀ ਹੈ ਇੱਕ ਤਰੀਕੇ ਨਾਲ ਕੁੜੀਆਂ ਦੀ, ਔਰਤਾਂ ਦੀ, ਜਿਹੜਾ ਪਰਿਵਾਰ ਹੁੰਦਾ ਨਾ ਉਹ ਸਾਰਿਆਂ ਦਾ ਹੁੰਦਾ, ਉਹ ਕਿਸੇ ਇੱਕ ਇਨਸਾਨ ਦਾ ਨਹੀਂ ਹੁੰਦਾ, ਤੇ ਉਸ ਪਰਿਵਾਰ ਵਿੱਚ ਜਿਹੜੇ ਰੋਲਸ ਹੁੰਦੇ ਨੇ, ਜਿਹੜੇ ਕੰਮ ਹੁੰਦੇ ਨੇ, ਉਹ ਉਸ ਤਰੀਕੇ ਨਾਲ ਸਾਰਿਆਂ ਦੇ ਹੋਣੇ ਚਾਹੀਦੇ ਨੇ। ਜਿਵੇਂ ਆਪਾਂ ਗੱਲ ਕੀਤੀ ਵੀ ਜੇ ਭੈਣਾਂ ਬਿਮਾਰ ਹੋ ਜਾਣਗੀਆਂ ਤਾਂ ਉਹਨਾਂ ਦੀ ਦੇਖਭਾਲ ਕੌਣ ਕਰੂਗਾ, ਪਰ ਇਹੀ ਜੇ ਘਰ ਦਾ ਕੋਈ ਹੋਰ ਜੀ ਬਿਮਾਰ ਹੁੰਦਾ ਤਾਂ ਉਹਨਾਂ ਨੂੰ ਇਹ ਗੱਲ ਸੋਚਣੀ
0: ਪੈਂਦੀ
1: ਵੀ ਸਾਡੀ ਦੇਖਭਾਲ ਕੌਣ ਕਰੂ। ਤੇ ਇੱਕ ਜਿਹੜੀ ਉਹ ਔਰਤ ਹੈ ਜਿਹੜੀ ਪੂਰਾ ਪਰਿਵਾਰ ਸਾਂਭੀ ਬੈਠੀ ਹੈ, ਸਭ ਤੋਂ ਵੱਧ ਜਿਹੜਾ ਇਹ ਦਰਜਾ ਉਹ ਇਹੀ ਉਹੀ ਡਿਜ਼ਰਵ ਕਰਦੀ ਹੈ, ਉਹੀ ਮਤਲਬ ਜੇ ਉਹਦੀ ਹੀ ਕੇਅਰ ਕਰਨ ਲਈ ਕੋਈ ਨਹੀਂ ਹੈਗਾ ਤਾਂ ਉਹਦੀ ਜਿਹੜੀ ਕੀਤੀ ਕਰਾਈ ਮਿਹਨਤ ਉਹਦਾ ਕੋਈ ਫਾਇਦਾ ਨਹੀਂ ਹੈ, ਜੋ ਉਹ ਤਿਆਗ ਕਰਦੀ ਪਈ ਹੈ, ਜਿਹਨੂੰ ਆਪਣੇ ਸਮਾਜ ਵਿੱਚ ਬਹੁਤ ਜ਼ਿਆਦਾ ਗਲੋਰੀਫਾਈ ਵੀ ਕੀਤਾ ਜਾਂਦਾ ਹੈ ਕਿ ਇੱਕ ਔਰਤ ਇੰਨਾ ਤਿਆਗ ਕਰਦੀ ਹੈ, ਆਪਣਾ ਸਭ ਕੁਛ ਛੱਡ ਕੇ ਉਹ ਸਮਰਪਿਤ ਕਰ ਦਿੰਦੀ ਹੈ ਇੱਕ ਨਵੇਂ ਪਰਿਵਾਰ ਨੂੰ, ਹੈ ਨਾ, ਉਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਕਿਤੇ ਮਾਇਨੇ ਨਹੀਂ ਰੱਖਦੀਆਂ ਹੈਗੀਆਂ ਜੇ ਉਸ ਔਰਤ ਦੀ ਕੇਅਰ ਕਰਨ ਵਾਲਾ ਕੋਈ ਨਹੀਂ ਹੈਗਾ, ਜੇ ਉਸ ਔਰਤ ਦੇ ਜਿਹੜਾ ਜਿੰਨਾ ਉਹ ਤਿਆਗ ਕਰਦੀ ਪਈ ਉਹਦਾ ਮੁੱਲ ਪਾਉਣ ਵਾਲਾ ਕੋਈ ਨਹੀਂ ਹੈਗਾ। ਕਿਉਂਕਿ ਅਸੀਂ ਆਪਣੇ ਸਮਾਜ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵੀ ਦੇਖ ਰਹੇ ਹਾਂ ਜਿਹੜੀਆਂ ਔਰਤਾਂ ਦੇ ਨਾਲ ਹੁੰਦੀਆਂ ਨੇ, ਕੁੜੀਆਂ ਨਾਲ ਹੁੰਦੀਆਂ ਨੇ, ਨਵੀਆਂ ਵੀ ਆਈਆਂ ਕੁੜੀਆਂ ਦੇ ਨਾਲ ਹੁੰਦੀਆਂ ਨੇ। ਅੱਜ ਦੇ ਸਮਾਜ ਵਿੱਚ ਜੇ ਆਪਾਂ ਗੱਲ ਕਰੀਏ ਅਖਬਾਰ ਤਾਂ ਭਰੇ ਹੋਏ ਨੇ ਇਹੋ ਜਿਹੀਆਂ ਖਬਰਾਂ ਦੇ ਨਾਲ ਜੀ, ਤੇ
0: ਬਹੁਤ ਸਾਰੀਆਂ ਹੈ ਨਾ ਗੱਲਾਂ ਹੁੰਦੀਆਂ ਨੇ। ਤੇ ਜਦੋਂ ਤਾਂ ਨਾ ਪਰਿਵਾਰ ਦੇ ਵਿੱਚ ਕੋਈ ਇੱਕ ਮੈਂਬਰ ਬਿਮਾਰ ਹੁੰਦਾ ਤਾਂ ਭੈਣਾਂ ਉਹਦੇ ਅੱਗੇ ਪਿੱਛੇ ਫਿਰਦੀਆਂ ਰਹਿਣਗੀਆਂ ਕਿ ਚਾਹੇ ਛੋਟਾ ਚਾਹੇ ਉਹਦਾ ਸਿਰ ਹੀ ਦੁੱਖ ਰਿਹਾ ਹੈ ਨਾ, ਚਾਹੇ ਉਹਦੇ ਹਸਬੈਂਡ ਹੈ ਜਾਂ ਉਹਦੇ ਬੱਚੇ ਨੇ ਜਾਂ ਉਹਦੇ ਸੱਸ ਸਹੁਰਾ ਨੇ ਜਾਂ ਉਹਦੇ ਮਾਂ ਬਾਪ ਨੇ, ਕੋਈ ਵੀ ਹੈ ਘਰ ਦੇ ਵਿੱਚ ਹੈ ਨਾ।

0: ਤਾਂ ਉਹ ਪੂਰੀ ਜਾਨ ਦੇਣ ਤੱਕ ਜਾਏਗੀ ਉਹਨਾਂ ਦੀ
1: ਜੀ
0: ਕਿ ਵੀ ਮੈਂ ਇਹਨਾਂ ਦਾ ਬੈਠੇ ਬੈਠੇ ਪੂਰੀ ਕੇਅਰ ਕਰਦਾ ਹੈ ਨਾ। ਪਰ ਜਦੋਂ ਇੱਕ ਭੈਣ ਬਿਮਾਰ ਹੁੰਦੀ ਹੈ ਉਹਨੂੰ ਕੋਈ ਲੋੜ ਹੁੰਦੀ ਹੈ, ਉਹ ਬਿਮਾਰੀ ਦੇ ਵਿੱਚ ਵੀ ਉਹ ਕਹੇਗੀ ਕਿ ਮੈਂ ਨਹੀਂ ਹੈ ਨਾ, ਮੈਂ ਦਾਲ ਸਬਜ਼ੀ ਬਣਾ ਦਾਂ ਫਿਰ ਆਰਾਮ ਕਰ ਲਾਂਗੀ, ਕੋਈ ਨਹੀਂ ਗੋਲੀ ਲੈ ਕੇ ਸਰ ਜਾਏਗਾ, ਦਵਾਈ ਲੈ ਕੇ ਸਰ ਜਾਏਗਾ, ਹੈ ਨਾ, ਮੈਂ ਤੁਰੀ ਫਿਰਦੀ ਹਾਂ, ਮੇਰੇ ਤੋਂ ਪਿੱਛੇ ਕੋਈ ਕੰਮ ਕੌਣ ਕਰੇਗਾ। ਸੋ ਥੋੜ੍ਹਾ ਜਿਹਾ ਭੈਣੋ ਤੁਸੀਂ ਆਪਣੇ ਲਈ ਵੀ ਸਮਾਂ ਕੱਢਿਆ ਕਰੋ, ਆਪਣੇ ਲਈ ਸਮਾਂ ਬਿਤਾਇਆ ਕਰੋ। ਠੀਕ ਹੈ, ਤੁਹਾਡੀ ਸਿਹਤ ਵੀ ਜ਼ਰੂਰ ਤੰਦਰੁਸਤ ਹੋਣੀ ਚਾਹੀਦੀ ਹੈ, ਜੇ ਤੁਸੀਂ ਤੰਦਰੁਸਤ ਹੋਊਂਗੀਆਂ, ਠੀਕ ਹੋਊਂਗੀਆਂ, ਤਾਂ ਹੀ ਤੁਹਾਡੇ ਪਰਿਵਾਰ ਦੇ ਮੈਂਬਰ ਹੈ ਉਹ ਠੀਕ ਰਹਿ ਸਕਦੇ।
1: ਬਿਲਕੁਲ,
0: ਹੈ ਨਾ। ਸੋ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਕਰਨੀਆਂ ਨੇ, ਅਤੇ ਭੈਣਾਂ ਨੂੰ ਇੱਕ ਗੱਲ ਅਸੀਂ ਯਾਦ ਵੀ ਕਰਾਉਣੀ ਹੈ, ਉਹ ਯਾਦ ਅਸੀਂ ਬਾਅਦ 'ਚ ਕਰਾਵਾਂਗੇ
1: ਜੀ।
0: ਸੋ ਪਹਿਲਾਂ ਕੁਝ ਬੋਲੀਆਂ ਨੇ ਉਹ ਸੁਣ ਲੈਂਦੇ ਹਾਂ।

0: ਨੇ ਤੇ ਸਾਨੂੰ ਸੁਨੇਹੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਸੁਨੇਹਾ ਲਿਖ ਕੇ ਭੇਜ ਸਕਦੇ ਹੋ ਕਿ
1: ਜੀ
0: ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹੇ ਲੱਗਦੇ ਨੇ। ਅੱਜ ਦੁਪਹਿਰੇ 2:30 ਵਜੇ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ। ਸੋ ਇਹ ਤਾਂ ਅਸੀਂ ਭੈਣਾਂ ਨੂੰ ਯਾਦ ਕਰਾਇਆ ਆਪਾਂ ਪ੍ਰੋਗਰਾਮ ਸੰਬੰਧੀ। ਇਸ ਤੋਂ ਇਲਾਵਾ ਹਰ ਰੋਜ਼ ਅਸੀਂ ਇੱਕ ਖਾਸ ਸੁਰਖੀ ਹੈ ਜਿਹੜੀ ਉਹ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਦੇ ਹੁੰਦੇ ਹਾਂ
1: ਜੀ।
0: ਤੇ
1: ਸੋ ਜਿਹੜੀ ਅੱਜ ਲਈ ਸੁਰਖੀ ਹੈ ਅੰਮ੍ਰਿਤਪਾਲ ਜੀ, ਇਹ ਹੈ ਯੂਕੇ ਦੀ ਇੱਕ ਇੱਕ ਪਰਿਵਾਰ ਦਾ ਦੇ ਦੋ ਜੀ, ਬੇਟਾ ਉਹਨਾਂ ਦਾ ਤੇ ਜਿਹੜੀ ਮਾਤਾ ਜੀ ਹੈ ਉਹ ਤੁਸ਼ਾਰ ਕੁਮਾਰ ਤੇ ਪ੍ਰਵੀਨ ਰਾਣੀ, ਯੂਕੇ ਦੇ ਮਾਂ ਬੇਟੇ ਦੀ ਜੋੜੀ ਹੈ ਇਹ, ਜੋ ਕਿ ਯੂਕੇ ਦੇ ਦੋ ਟਾਊਨਸ ਦੇ ਮੇਅਰ ਬਣੇ ਨੇ
0: ਜੀ। ਔਰ ਦੇਖੋ ਇੱਥੋਂ ਚੱਲ ਕੇ ਹੈ ਨਾ ਯੂਕੇ ਦੇ ਵਿੱਚ ਐਡੀ ਵੱਡੀ ਉਪਾਧੀ ਹੈ ਜਿਹੜੀ ਉਹ ਉਹਨਾਂ ਨੇ ਹਾਸਲ ਕੀਤੀ ਹੈ।
1: ਰੋਹਤਕ ਵਰਗੇ ਸ਼ਹਿਰ ਵਿੱਚੋਂ ਨਿਕਲ ਕੇ ਉਹ 2013 ਵਿੱਚ ਯੂਕੇ ਸ਼ਿਫਟ ਹੋ ਗਏ ਸੀ ਤੇ ਉਸ ਤੋਂ ਬਾਅਦ ਅੱਜ ਮਤਲਬ ਤੁਸੀਂ ਲਗਾ ਲਓ ਇੰਨੇ ਸਮੇਂ ਬਾਅਦ ਜਿਹੜਾ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ ਮਾਂ ਬੇਟੇ ਨੇ
0: ਜੀ। ਸੋ ਪ੍ਰਵੀਨ ਰਾਣੀ ਤੇ ਤੁਸ਼ਾਰ ਕੁਮਾਰ ਜਿਹੜੇ ਮਾਂ ਬੇਟਾ ਨੇ
1: ਜੀ,
0: ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਰੋਹਤਕ ਛੋਟੇ ਜਿਹੇ ਸ਼ਹਿਰ ਤੋਂ ਚੱਲ ਕੇ ਹੈ ਨਾ ਯੂਕੇ ਤੱਕ ਪਹੁੰਚਣਾ ਔਰ ਉੱਥੇ ਫਿਰ ਜਾ ਕੇ ਮੇਅਰ ਬਣਨਾ ਦੋਵਾਂ ਨੇ
1: ਜੀ,
0: ਭਾਰਤੀ ਸਮਾਜ ਲਈ ਇਹ ਮਾਣ ਵਾਲੀ ਗੱਲ ਹੈ। ਸੋ ਦੋਨੋਂ ਮੇਅਰ ਬਣੇ ਨੇ ਉੱਥੇ, ਵੱਖ ਵੱਖ ਕੌਂਸਲ ਨੇ। ਜਿਹੜਾ ਬੇਟਾ ਹੈ ਤੁਸ਼ਾਰ ਕੁਮਾਰ, ਉਹ ਐਲਟ੍ਰਿੰਚਮ ਅਤੇ ਬੋਹਮਵੁੱਡ ਟਾਊਨ ਕੌਂਸਲ ਦਾ ਮੇਅਰ ਬਣਿਆ ਅਤੇ ਜਿਹੜੀ ਉਹਨਾਂ ਦੀ ਮਾਤਾ ਹੈ ਪ੍ਰਵੀਨ ਰਾਣੀ, ਉਹ ਹਰਟਸਮੀਅਰ ਬਰੋ ਕੌਂਸਲ ਦੀ ਭਾਰਤੀ ਮੂਲ ਦੀ ਪਹਿਲੀ ਮੇਅਰ ਹੈ ਜਿਹੜੀ ਉਹ ਚੁਣੀ ਗਈ ਹੈ
1: ਜੀ,
0: ਹੈ ਨਾ। ਸੋ ਅਸੀਂ ਦੋਨਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ। ਦੇਖੋ ਮਾਂ ਪੁੱਤ ਦੋਨਾਂ ਨੇ ਉਪਲਬਧੀ ਹਾਸਲ ਕੀਤੀ ਹੈ। ਜਦੋਂ ਕਹਿੰਦੇ ਨੇ ਨਾ ਪਰਿਵਾਰ ਦੇ ਜੀ ਮਿਲ ਕੇ ਇਕੱਠੇ ਚੱਲਣ,
1: ਬਿਲਕੁਲ,
0: ਤਾਂ ਬਹੁਤ ਸਾਰੀਆਂ ਤਰੱਕੀਆਂ ਜਿਹੜੀਆਂ ਉਹ ਹਾਸਲ ਕਰ ਸਕਦੇ। ਨਹੀਂ ਤਾਂ ਆਪਾਂ ਵੇਖਦੇ ਹਾਂ ਕਿ ਅੱਜ ਕੱਲ੍ਹ ਪਰਿਵਾਰਾਂ ਦੇ ਵਿੱਚ ਕਿੰਨੀਆਂ ਵੰਡੀਆਂ ਪਈਆਂ ਹੋਈਆਂ ਨੇ। ਮਾਂ ਬੇਟੇ ਦੇ ਵਿੱਚ ਵੀ ਨਹੀਂ ਬਣਦੀ, ਭੈਣਾਂ ਭੈਣਾਂ ਹੁੰਦੀਆਂ ਨੇ ਇੱਕ ਪਰਿਵਾਰ 'ਚ, ਉਹਨਾਂ ਨਾਲ ਵੀ ਨਹੀਂ ਬਣਦੀ। ਇੱਥੋਂ ਤੱਕ ਕਿ ਹਸਬੈਂਡ ਵਾਈਫ ਦੇ ਵਿੱਚ ਵੀ ਬਹੁਤ ਸਾਰੇ ਕਲੇਸ਼ ਹੈ ਜਿਹੜੇ ਉਹ ਹੋ ਜਾਂਦੇ ਨੇ। ਔਰ ਕਲੇਸ਼ ਦਾ ਕਾਰਨ ਨਾ ਅਲੀਸ਼ਾ ਜੀ ਬਹੁਤ ਛੋਟਾ ਛੋਟਾ ਹੁੰਦਾ, ਆਮ ਜਿਹੀਆਂ ਗੱਲਾਂ ਹੁੰਦੀਆਂ ਨੇ
1: ਜੀ।
0: ਪਰ ਜਦੋਂ ਆਪਾਂ ਉਹ ਸਾਰੀਆਂ ਗੱਲਾਂ ਤੋਂ ਉੱਭਰ ਕੇ ਅੱਗੇ ਆਉਂਦੇ ਹਾਂ ਨਾ, ਤਾਂ ਆਪਣਾ ਪਰਿਵਾਰ, ਆਪਣਾ ਸਮਾਜ ਹੈ ਜਿਹੜਾ ਜ਼ਰੂਰ ਤਰੱਕੀ ਕਰੇਗਾ।
1: ਉਹ ਕਹਿੰਦੇ ਨਾ ਵੀ ਜਿਹੜੇ ਸਾਡੇ ਕਹਿੰਦੇ ਚੂਜ਼ ਯੋਰ ਬੈਟਲਸ,
0: ਹਾਂ,
1: ਵੀ ਆਪਣਾ ਜਿਹੜਾ ਯੁੱਧ ਹੈ ਉਹ ਤੁਸੀਂ ਚੂਜ਼ ਕਰਨਾ ਵੀ ਤੁਸੀਂ ਕਿਹੜੀ ਲੜਾਈ ਲੜਨੀ ਹੈ ਤੇ ਕਿਹੜੀ ਨੂੰ ਤੁਸੀਂ ਬਸ ਐਵੇਂ ਜਾਣ ਦੇਣਾ। ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਪਰਿਵਾਰ ਵਿੱਚ ਜਿਹੜੀਆਂ ਸਾਨੂੰ ਚੂਜ਼ ਕਰਨੀਆਂ ਪੈਂਦੀਆਂ ਨੇ ਵੀ ਕਿਹੜੀ ਗੱਲ ਪਿੱਛੇ ਹੁਣ ਇਹਦਾ ਮੁੱਦਾ ਬਣਾਇਆ ਜਾਵੇ
0: ਜੀ,
1: ਤੇ ਕਿਹੜੀ ਗੱਲ ਨੂੰ ਬਸ ਇਗਨੋਰ ਕਰਕੇ ਸਾਰ ਦਿੱਤਾ ਜਾਵੇ
0: ਜੀ। ਔਰ ਕਈ ਗੱਲਾਂ ਜਦੋਂ ਆਪਾਂ ਇਗਨੋਰ ਕਰ ਦਿੰਦੇ ਹਾਂ ਨਾ, ਤਾਂ ਘਰ ਦਾ ਮਾਹੌਲ ਬੜਾ ਖੁਸ਼ਗਵਾਰ ਬਣਿਆ ਰਹਿੰਦਾ। ਪਰ ਜਦੋਂ ਆਪਾਂ ਛੋਟੀ ਛੋਟੀ ਗੱਲ 'ਤੇ, ਜਿੱਦਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਸੀ ਵੀ ਠੀਕ ਹੈ ਭੈਣਾਂ ਸਾਡੀਆਂ ਬਹੁਤ ਕੰਮ ਕਾਰ ਕਰਦੀਆਂ ਨੇ, ਹੈ ਨਾ, ਉਹਨਾਂ ਨੂੰ ਜੇ ਇੱਕ ਦਿਨ ਉਹਨਾਂ ਤੋਂ ਕੋਈ ਗਲਤੀ ਹੋ ਜਾਏ, ਮੰਨ ਲਓ ਸਬਜ਼ੀ ਵਧੀਆ ਨਹੀਂ ਬਣੀ, ਹੈ ਨਾ, ਜਾਂ ਹਸਬੈਂਡ ਘਰ ਆਏ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਪੁੱਛਿਆ ਗਿਆ, ਹੈ ਨਾ, ਜਾਂ ਕੋਈ ਹੋਰ ਛੋਟੀ ਮੋਟੀ ਗਲਤੀ ਹੋ ਗਈ, ਕਈ ਲੋਕ ਤਾਂ ਇਸ ਚੀਜ਼ ਨੂੰ ਹੀ ਬੜਾ ਵੱਡਾ ਇਸ਼ੂ ਬਣਾ ਲੈਂਦੇ ਨੇ। ਤੁਸੀਂ ਇਹ ਸੋਚੋ ਤੇ ਇੰਨੀ ਗਰਮੀ ਪੈ ਰਹੀ ਹੈ, ਜਾਂ ਵੈਸੇ ਵੀ ਦੇਖੋ ਹੈ ਨਾ ਨਹੀਂ ਵੀ ਗਰਮੀ ਹੈ ਤਾਂ ਭੈਣਾਂ ਸਾਰਾ ਦਿਨ ਰੁੱਝੀਆਂ ਰਹਿੰਦੀਆਂ ਨੇ। ਜੇ ਉਹ ਥੋੜ੍ਹਾ ਜਿਹਾ ਉਹਨਾਂ ਤੋਂ ਗਲਤੀ ਹੋ ਗਈ, ਥੋੜ੍ਹਾ ਜਿਹਾ ਕੁਛ ਭੁੱਲ ਗਈਆਂ
1: ਜੀ,
0: ਤਾਂ ਉਹਦੇ ਵਿੱਚ ਬਹੁਤਾ ਕਲੇਸ਼ ਪਾਉਣ ਦਾ ਕੀ ਫਾਇਦਾ,
1: ਹੈ ਤਾਂ ਉਹ ਵੀ ਇਨਸਾਨ ਹੀ ਹੈ।
0: ਹਾਂ,
1: ਤੇ ਕਿਉਂਕਿ ਅਕਸਰ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਹਾਊਸ ਵਾਈਫ ਹੈ, ਜਿਹੜੀ ਘਰ ਦਾ ਕੰਮ ਕਰ ਰਹੀ ਹੈ, ਉਹ ਤਾਂ ਕੋਈ ਨੌਕਰੀ ਹੈ ਨੀਗੀ
0: ਜੀ,
1: ਤੇ ਉਹ ਕਿਹੜਾ ਕੋਈ ਏਡਾ ਵੱਡਾ ਕੰਮ ਹੈ, ਸਾਰੀਆਂ ਹੀ ਕਰਦੀਆਂ ਨੇ। ਪਰ ਇਹ ਗੱਲ ਲੋਕੀ ਭੁੱਲ ਜਾਂਦੇ ਨੇ ਵੀ ਕਿਸੇ ਦਾ ਵੀ ਕੰਮ ਨਹੀਂ ਰਿਕੋਗਨਾਈਜ਼ ਹੋਇਆ, ਸਾਰੀਆਂ ਨੂੰ ਹੀ ਇਗਨੋਰ ਕੀਤਾ ਗਿਆ ਸ਼ੁਰੂ ਤੋਂ ਹੀ, ਵੀ ਜਿਹੜਾ ਉਹ ਸਵੇਰੇ 5 ਵਜੇ ਤੋਂ ਲੈ ਕੇ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਤੇ ਸਾਰਿਆਂ ਦੇ ਸੌਣ ਤੋਂ ਬਾਅਦ ਤੱਕ ਇੱਕ ਬੰਦਾ ਕੰਮ ਕਰਦਾ ਪਿਆ ਲਗਾਤਾਰ, ਹਨਾ, ਉਹਨੂੰ ਕਿਹਾ ਜਾ ਰਿਹਾ ਵੀ ਇਹ ਕਿਹੜਾ ਕੋਈ ਵੱਡਾ ਕੰਮ ਹੈ, ਤਾਂ ਸਾਰੇ ਹੀ ਕਰਦੇ ਨੇ। ਜੇ ਉਹੀ ਕੰਮ ਕਿਸੇ ਹੋਰ ਨੂੰ ਕਰਨਾ ਪੈ ਜਾਵੇ, ਮੰਨ ਲਓ ਜੇ ਬੰਦਿਆਂ ਦੀ ਆਪਾਂ ਗੱਲ ਕਰੀਏ, ਜੇ ਬੰਦਿਆਂ ਨੂੰ ਕਰਨਾ ਪੈ ਜਾਵੇ ਤਾਂ ਫਿਰ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਜਾਵੇ।
0: ਸੋ ਇੱਕ ਦਿਨ ਹੀ ਜੇ ਘਰ ਸੰਭਾਲਣਾ ਪੈ ਜਾਏ ਨਾ, ਇੱਥੇ ਸਾਰੇ ਵੀਰਾਂ ਦੀ ਗਲਤੀ ਨਹੀਂ ਹੈ, ਪਰ ਕਿਸੇ ਹੱਦ ਤੱਕ ਕਈ ਵੀਰ ਇਹੋ ਜਿਹੇ ਹੁੰਦੇ ਨੇ ਜਦੋਂ ਇੱਕ ਵਾਰ ਉਹਨਾਂ ਨੂੰ ਘਰ ਸਾਂਭਣਾ ਪੈ ਜਾਏ ਨਾ, ਤਾਂ ਉਹ ਬੜਾ ਘਰ ਹੌਚਪੱਚ ਹੋ ਜਾਏਗਾ,
1: ਬਿਲਕੁਲ
0: ਬੜਾ ਬਿਖਰ ਜਾਏਗਾ, ਉਹਨਾਂ ਨੂੰ ਲੱਗਦਾ ਬੜਾ ਔਖਾ ਹੁੰਦਾ। ਫਿਰ ਉਹੀ ਜਵਾਬ ਦੇਣ ਵਾਲੇ ਹੁੰਦੇ ਨੇ ਕਿ ਵੀ ਤੂੰ ਸਾਰਾ ਦਿਨ ਘਰੇ ਕਰਦੀ ਕੀ, ਹੈਨਾ,
1: ਬਿਲਕੁਲ।
0: ਜਦੋਂ ਉਹਨਾਂ ਤੇ ਆਉਂਦੀ ਹੈ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਹਾਂ ਵੀ ਇਹ ਘਰੇ ਸਾਰਾ ਦਿਨ ਕੀ ਕਰਦੀ ਹੈ। ਸੋ ਇਹੋ ਜਿਹੀਆਂ ਗੱਲਾਂ ਤੋਂ ਆਪਾਂ ਨੂੰ ਉੱਪਰ ਉੱਠਣਾ, ਥੋੜੀਆਂ ਜਿਹੀਆਂ ਠੀਕ ਹੈ ਘਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਪਰ ਉਹ ਛੋਟੀਆਂ ਮੋਟੀਆਂ ਗੱਲਾਂ ਨੇ, ਆਪਾਂ ਨੂੰ ਉਹਨਾਂ ਤੋਂ ਪਾਰ ਪਾ ਲੈਣਾ ਚਾਹੀਦਾ।
1: ਬਿਲਕੁਲ,
0: ਇਸ ਮਾਂ ਪੁੱਤ ਨੂੰ ਅਸੀਂ ਫੇਰ ਇੱਕ ਵਾਰ ਵਧਾਈ ਦਿੰਦੇ ਹਾਂ, ਤੁਸ਼ਾਰ ਕੁਮਾਰ ਤੇ ਪ੍ਰਵੀਨ ਰਾਣੀ ਨੂੰ
1: ਜੀ,
0: ਇਹ ਅੱਗੇ ਜਾ ਕੇ ਹੋਰ ਵੀ ਬਹੁਤ ਤਰੱਕੀਆਂ ਕਰਨਗੇ।

ਸੋ ਇਹ ਗੀਤ ਆਪਾਂ ਸੁਣਿਆ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਫਿਲਮ ਇਮਤਿਹਾਨ ਵਿੱਚੋਂ। ਇਸ ਗੀਤ ਦਾ ਸੰਗੀਤ ਤਿਆਰ ਲਕਸ਼ਮੀਕਾਂਤ ਪਿਆਰੇ ਲਾਲ ਨੇ ਕੀਤਾ ਅਤੇ ਗੀਤ ਦੇ ਬੋਲ ਮਚਰੂ ਦੇ ਸਨ।

0: ਹਾਂਜੀ ਭੈਣੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਾਰੀ ਲੋਕ, ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੋਂ ਸਟ੍ਰੀਮਿੰਗ ਕੀਤਾ ਹੋਇਆ। ਅਲੀਸ਼ਾ, ਜਦੋਂ ਆਪਾਂ ਨਾ ਆਰਟ ਦੀ ਗੱਲ ਕਰਦੇ ਹਾਂ, ਕਲਾ ਦੀ ਗੱਲ ਕਰਦੇ ਹਾਂ, ਤਾਂ ਬੜੀਆਂ ਵੱਖਰੀਆਂ ਵੱਖਰੀਆਂ ਕਲਾਵਾਂ ਆਪਾਂ ਨੂੰ ਦੇਖਣ ਸੁਣਨ ਨੂੰ ਮਿਲਦੀਆਂ
1: ਜੀ।
0: ਭੈਣਾਂ ਆਪਣੇ ਹੱਥਾਂ ਨਾਲ ਕਿੰਨਾ ਹੀ ਕੁਛ ਔਰ ਕਿੰਨਾ ਵਧੀਆ ਆਰਟ ਬਣਾ ਰਹੀਆਂ ਨੇ। ਸੋ ਜਿੱਦਾਂ ਕਢਾਈਆਂ ਤਾਂ ਆਮ ਗੱਲ ਹੈ, ਕਢਾਈਆਂ ਹੋ ਗਈਆਂ ਹੈ ਨਾ, ਸਿਲਾਈ ਹੋ ਗਈ ਜਾਂ ਹੋਰ ਖਾਣ ਪਸੰਦੀਦਾ ਖਾਣੇ ਬਣਾਉਣੇ, ਉਹਦੇ ਵਿੱਚ ਬਹੁਤ ਵੱਖ ਵੱਖ ਕਲਾ ਕਿਰਤੀਆਂ ਸਾਡੀਆਂ ਭੈਣਾਂ ਕਰਦੀਆਂ ਨੇ। ਜਾਂ ਜਿਵੇਂ ਹੋਏ ਟੁੱਟੇ ਹੋਏ ਬਰਤਨ ਹੈ, ਉਹਨਾਂ ਨੂੰ ਡੈਕੋਰੇਟ ਕਰ ਲਿਆ, ਜਾਂ ਵੇਸਟੇਜ ਸਮਾਨ ਹੈ ਕੋਈ, ਉਹਦਾ ਡੈਕੋਰੇਟ ਕਰਕੇ ਉਹਦਾ ਵਧੀਆ ਜਿਹਾ ਪੀਸ ਬਣਾ ਦਿੱਤਾ ਉਹਨਾਂ ਨੇ, ਹੈ ਨਾ। ਪਰ ਇੱਕ ਹੋਰ ਹੈਰਾਨੀ ਕਰਨ ਵਾਲੀ ਗੱਲ ਹੈ ਕਿ ਇੱਕ ਲੇਡੀ ਹੈ, ਉਹਨੇ ਆਪਣੇ ਵਾਲਾਂ ਦੇ ਨਾਲ, ਆਪਣੇ ਨਹੀਂ ਮਤਲਬ ਵਾਲਾਂ ਦੇ ਨਾਲ, ਹੈ ਨਾ, ਉਹ ਵਾਲ ਉਹਨੂੰ ਕਿਸੇ ਹੋਰ ਦੇ ਵੀ ਮਿਲੇ ਨੇ ਜਾਂ ਉਹਨੇ ਬਾਜ਼ਾਰੋਂ ਵੀ ਖਰੀਦੇ ਨੇ, ਉਹਨੇ ਵਾਲਾਂ ਦੇ ਨਾਲ ਅਲੱਗ ਅਲੱਗ ਚੀਜ਼ਾਂ ਬਣਾਈਆਂ ਨੇ।
1: ਜਿਵੇਂ ਤੁਸੀਂ ਕਲਾ ਦੀ ਗੱਲ ਕੀਤੀ ਕਿ ਕਿੰਨੇ ਤਰ੍ਹਾਂ ਦੀ ਕਲਾ ਹੁੰਦੀ ਹੈ, ਤਾਂ ਬੜੀ ਤਾਜੁਬ ਦੀ ਗੱਲ ਹੈ ਵੀ ਕਿੱਥੇ ਤਾਂ ਆਪਾਂ ਪੇਂਟਿੰਗ ਬਾਰੇ ਸੁਣਦੇ ਹਾਂ, ਆਪਾਂ ਕਢਾਈ ਬੁਣਾਈ ਇਹਨਾਂ ਚੀਜ਼ਾਂ ਬਾਰੇ, ਕਰੋਸ਼ੇ ਬਾਰੇ ਸੁਣਦੇ ਹਾਂ, ਤੇ ਇੱਕ ਨਵੇਂ ਤਰ੍ਹਾਂ ਦੀ ਕਲਾ ਮੈਨੂੰ ਲੱਗਦਾ ਇਹ ਸਾਹਮਣੇ ਆਈ ਹੈ, ਹੇਅਰ ਆਰਟਿਸਟ ਵੀ, ਜਿਹੜੇ ਵਾਲਾਂ ਦੇ ਨਾਲ ਆਪਣੇ ਜਾਂ ਤਾਂ ਉਹ ਜਿਹੜੇ ਇਨਸਾਨੀ ਵਾਲ ਹੁੰਦੇ ਨੇ ਉਹ, ਜਾਂ ਫਿਰ ਸਿੰਥੈਟਿਕ ਵਾਲ, ਦੋਨਾਂ ਤਰ੍ਹਾਂ ਦੇ ਵਾਲਾਂ ਦੇ ਨਾਲ

0: छतरियां, टेबल, कुर्सियां, लैंप शेड,
1: जी
0: मतलब हैंडबैग, इदां दियां चीजां दी नूं ओह आर्ट विच बदल रहे ने।
1: हाँ, इन्हां दा नाम है जी 34 साल की लेडी है, हेयर आर्टिस्ट ताइबा अखुईती। सो ताइबा होरां ने देखो इन्ना वधिया आर्ट बनाया ना, और ये वालां नाल बनिया आर्ट ना बिल्कुल ओरिजिनल लगता है, असलियत लगता है ना। पहला वो कहंदे कि मैनू थोड़ी जी परेशानी जरूर आई जदों मैं चीज़ां बनाइया, हैंडबैग बनाया, कुर्सी बनाई है ना वालां दे नाल, तां कहंदे कई बार मैं वो थोड़ा जिहा असहज भी महसूस करती सी, क्योंकि बालां करके वो चीज़ उन्नी वधिया नहीं बन सकती सी।
0: या फिर जिवें एक बेजान चीज़ च जान
1: हाँ,
0: पै
1: जान
0: जाना
1: पै
0: है
1: जाना
0: ना,
1: ऐदा।
0: मान लो इंसानी वाल उन्हां ने इस्तेमाल कीते ने,
1: जी
0: तां उह इक तरीक इक वार नूं तां उह आपां नूं वी देखण वाले नूं वी
1: हाँ,
0: असहज करूगी चीज़
1: असहज
0: उह।
1: करेगी है ना जी। पर वो कहंदे फिर उन्होंने हार नहीं है मन्नी, ते उन्होंने अपने आर्ट नूं अगे लैके गए, ते अज वो दुनिया ते उन्हां दा नाम है पूरा। सो सोशल मीडिया ते पूरा वो छाए हुए ने, तायबा उन्हां दा नाम है, और उन्हां दे आर्ट की सराहना भी जिहड़ी वो कीती जा रही
0: जी
1: है ना। सो उही है कि तुहाडे मन दे विच इच्छा होनी चाहीदी है कुछ करन दी, क्योंकि आर्ट बहुत तरह आंदा पिया। हुण आपां घरां दे विच वी देखदे आ ना, भैणां ने जिवें मान लो कोई टुट्टियां चीज़ां ने, उहनां नूं जोड़ के भी किन्ना सोहणा सोहणा आर्ट है जिहड़ा बणाया हुंदा है।
0: ਤੇ ਇੱਕ ਇਹ ਹੁੰਦਾ ਨਾ ਵੀ ਔਰਤਾਂ ਨੂੰ ਅਕਸਰ ਹੀ ਨਾ ਦੱਸਿਆ ਨਹੀਂ ਜਾਂਦਾ ਹੈਗਾ ਵੀ ਤੁਸੀਂ ਇਸ ਚੀਜ਼ 'ਚੋਂ ਕਮਾਈ ਵੀ ਕਰ ਸਕਦੇ ਹੋ
1: ਹਾਂ
0: ਹੈ ਨਾ,
1: ਜੀ,
0: ਕਿੰਨਾ ਟੈਲੈਂਟ ਹੈ, ਮਤਲਬ ਸਾਡੀਆਂ ਭੈਣਾਂ ਵਿੱਚ ਕਿੰਨਾ ਜ਼ਿਆਦਾ ਟੈਲੈਂਟ ਹੈ, ਜਿਹੜੀਆਂ
1: ਜੀ
0: ਬੁਣਦੀਆਂ ਨੇ, ਸਿਲਦੀਆਂ ਨੇ, ਕਰੋਸ਼ੇ ਕਰਦੀਆਂ ਨੇ, ਹੋਰ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਕਰਦੀਆਂ ਨੇ,
1: ਜੀ
0: ਭਾਵੇਂ ਉਹ ਸਿਰਫ ਇੱਕ ਹੌਬੀ ਦੇ ਤੌਰ 'ਤੇ ਕਰਦੀਆਂ ਹੋਣ, ਵੀ ਮੇਰੇ ਕੋਲ ਟਾਈਮ ਹੈਗਾ ਅਤੇ ਮੇਰਾ ਜੀ ਨਹੀਂ
1: ਵੀ
0: ਲੱਗਦਾ ਪਿਆ ਤਾਂ
1: ਸ਼ੌਕੀਆ
0: ਮੈਂ
1: ਕਰ
0: ਸ਼ੌਕੀਆ
1: ਲੈਂਦੀ
0: ਹੈ ਨਾ
1: ਹਾਂ।
0: ਇਹ ਕੰਮ ਕਰਨਾ ਸ਼ੁਰੂ ਕਰਦਾ,
1: ਜੀ
0: ਤੇ ਉਸ ਚੀਜ਼ ਨੂੰ ਵੇਚ ਕੇ ਤੁਸੀਂ ਕਿੰਨੇ ਪੈਸੇ ਕਮਾ ਸਕਦੇ ਹੋ, ਜੇ ਤੁਸੀਂ ਆਪਣੀ ਥੋੜ੍ਹੀ ਜਿਹੀ ਮਸ਼ਹੂਰੀ ਕਰੋ, ਆਪਣੀ ਪਬਲਿਸਿਟੀ ਕਰੋ, ਸੋਸ਼ਲ
1: ਹਾਂ
0: ਮੀਡੀਆ ਦਾ ਦੌਰ ਹੈ,
1: ਜੀ,
0: ਸੋਸ਼ਲ
1: ਸੋਸ਼ਲ
0: ਮੀਡੀਆ 'ਤੇ
1: ਮੀਡੀਆ,
0: ਇੰਨਾ ਕੁਛ
1: ਹਾਂ
0: ਹੁੰਦਾ ਪਿਆ ਹੈ ਨਾ, ਹੁਣ
1: ਜੀ,
0: ਜਿਵੇਂ ਤੁਸੀਂ ਤਾਇਬਾ ਦੀ ਗੱਲ ਕੀਤੀ
1: ਹਾਂ
0: ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਨੇ ਆਪਣੇ ਕੰਮ ਨੂੰ ਇੰਨਾ ਅੱਗੇ ਵਧਾਇਆ,
1: ਜੀ
0: ਇੰਨਾ ਅੱਗੇ ਵਧਾਇਆ ਕਿ ਜਿਹੜੀ ਅਮੈਰੀਕਾ ਦੇ ਵੱਡੇ ਤੋਂ ਵੱਡੇ ਪੋਪ ਸਟਾਰ ਇਹਨਾਂ ਨੂੰ ਮੈਸੇਜ ਕਰਕੇ ਕਹਿ ਰਹੇ ਨੇ ਵੀ ਸਾਡੇ ਲਈ ਤੁਸੀਂ ਆਹ ਆਰਟ ਪੀਸ ਬਣਾ ਦਿਓ
1: ਜੀ,
0: ਹੈ ਨਾ, ਵੀ ਕਿੰਨੀ ਵੱਡੀ ਗੱਲ ਹੈ
1: ਕਿੰਨੀ
0: ਕਿ
1: ਵੱਡੀ।
0: ਤੁਸੀਂ ਕਿੱਥੋਂ ਦੀ ਸ਼ੁਰੂ ਕਰਕੇ
1: ਹਾਂ
0: ਕਿੱਥੇ ਤੱਕ ਪਹੁੰਚ ਰਹੇ ਹੋ, ਵੀ ਤੁਹਾਨੂੰ ਐਡੇ ਵੱਡੇ ਵੱਡੇ ਪੋਪ ਸਟਾਰ ਮੈਸੇਜ ਕਰਕੇ
1: ਜੀ
0: ਆਰਟ ਦੀ ਰਿਕੁਐਸਟ ਕਰਦੇ ਪਏ ਨੇ ਕਿ ਮੇਰੇ ਲਈ ਆਹ ਚੀਜ਼ ਤੁਸੀਂ ਬਣਾ ਕੇ ਦਿਓ।
1: ਜੀ, ਔਰ ਇਹਦੇ ਵਿੱਚ ਨਾ ਆਪਾਂ ਤਕਨੀਕ ਨੂੰ ਸਲਾਮ ਵੀ ਕਰਦੇ ਹਾਂ, ਕਿਉਂਕਿ ਜਿਹੜਾ ਹੁਣ ਸੋਸ਼ਲ ਮੀਡੀਆ ਆਪਣੇ ਕੋਲ ਆਇਆ, ਜੇ ਆਪਾਂ ਉਹਦਾ ਸਹੀ ਇਸਤੇਮਾਲ ਕਰਾਂਗੇ ਨਾ, ਤਾਂ ਆਪਾਂ
0: ਜੀ
1: ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਸਕਦੇ ਹਾਂ।
0: ਬਿਲਕੁਲ
1: ਪਹਿਲਾਂ ਕੀ ਹੁੰਦਾ ਸੀ ਕਿ ਕੋਈ ਵੀ ਜਿਹੜਾ ਕੰਮ ਸੀਗਾ ਉਹ ਆਪਣੇ ਤੱਕ ਸੀਮਤ ਰਹਿ ਜਾਂਦਾ ਸੀ, ਜਾਂ ਆਪਣੇ ਨੇੜੇ ਤੇੜੇ ਦੇ ਇਲਾਕੇ ਵਿੱਚ ਪਤਾ ਲੱਗ ਜਾਂਦਾ ਸੀਗਾ ਕਿ ਹਾਂਜੀ ਉਹ ਇਹ ਵਾਲਾ ਆਰਟ ਉਹ ਕਰ ਰਹੇ ਨੇ। ਪਰ ਹੁਣ ਆਪਾਂ ਘਰ ਦੇ ਵਿੱਚ ਬੈਠੇ ਬਿਠਾਏ ਦੇਸ਼ ਦੁਨੀਆ ਦੇ ਵਿੱਚ ਆਪਣੇ ਆਰਟ ਨੂੰ ਪਹੁੰਚਾ ਸਕਦੇ ਹਾਂ
0: ਜੀ
1: ਸੋਸ਼ਲ ਮੀਡੀਆ ਦੇ ਜ਼ਰੀਏ,
0: ਬਿਲਕੁਲ
1: ਪਰ ਜੇ ਉਹਦਾ ਆਪਾਂ ਸਹੀ ਤਰੀਕੇ ਨਾਲ ਆਪਾਂ ਇਸਤੇਮਾਲ ਕਰੀਏ। ਜੀ, ਸੋ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਹੋਣਗੀਆਂ, ਪਰ ਪਹਿਲਾਂ ਇੱਕ ਗੀਤ ਸੁਣਦੇ ਹਾਂ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਭੈਣੋ, ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ, ਅਤੇ ਮੇਰੇ ਨਾਲ ਨੇ ਅਲੀਸ਼ਾ ਜੀ।
2: ਜੀ
1: ਜੀ, ਸੋ ਇਹ ਅਸੀਂ ਦੋਵੇਂ ਭੈਣਾਂ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ ਅੱਜ ਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ। ਸੋ ਨਾਰੀ ਲੋਕ ਪ੍ਰੋਗਰਾਮ ਵਿੱਚ ਹੁਣ ਤੱਕ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਅਲੀਸ਼ਾ ਜੀ, ਕੀ ਹੁੰਦਾ ਹੈ ਕਿ ਨਾ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਜਿੱਦਾਂ ਆਪਾਂ ਪਹਿਲਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਕਿ ਆਪਾਂ ਨੂੰ ਇੱਕ ਬਹੁਤ ਵਧੀਆ ਪਲੈਟਫਾਰਮ ਮਿਲਿਆ ਹੋਇਆ ਕਿ ਆਪਾਂ ਇਹਦੀ ਵਰਤੋਂ ਕਰਕੇ ਦੇਸ਼ ਦੁਨੀਆ ਦੇ ਵਿੱਚ ਛਾ ਸਕਦੇ ਹਾਂ। ਸੋ ਜਿਹੜਾ ਛੋਟਾ ਜਿਹਾ ਆਪਣੇ ਹੱਥ ਦੇ ਵਿੱਚ ਡਿਵਾਈਸ ਹੁੰਦਾ, ਯਾਨੀ ਮੋਬਾਈਲ ਜਿਹਨੂੰ ਆਪਾਂ ਕਹਿੰਦੇ ਹਾਂ, ਹੈ ਨਾ, ਜੇ ਇਹਦੀ ਸਹੀ ਵਰਤੋਂ ਕੀਤੀ ਜਾਵੇ ਫਿਰ ਆਪਾਂ ਨੂੰ ਇਸਦੇ ਫਾਇਦੇ ਹੀ ਫਾਇਦੇ ਹੈ। ਪਰ ਕਈ ਵਾਰ ਕੀ ਹੁੰਦਾ, ਇਸ ਡਿਵਾਈਸ ਕਰਕੇ ਆਪਾਂ ਜੇ ਕੋਈ ਛੋਟੀ ਜਿਹੀ ਗਲਤੀ ਵੀ ਕਰ ਲਈਏ ਨਾ, ਤਾਂ ਉਹਦੇ ਆਪਾਂ ਨੂੰ ਬਹੁਤ ਵੱਡੇ ਨੁਕਸਾਨ ਝੱਲਣੇ ਪੈ ਸਕਦੇ ਨੇ।
2: ਜੀ,
1: ਜਿੱਦਾਂ ਇਹ ਹੁੰਦਾ ਕੋਈ ਆਪਾਂ ਨੂੰ ਕੋਈ ਲਿੰਕ ਆ ਜਾਂਦਾ, ਆਪਾਂ ਉਹ ਖੋਲ੍ਹ ਲੈਂਦੇ ਹਾਂ, ਜਾਂ ਕੋਈ ਆਪਣੇ ਤੋਂ ਓ ਟੀ ਪੀ ਸ਼ੇਅਰ ਕਰਨ ਨੂੰ ਕਹਿੰਦਾ, ਹੈ ਨਾ, ਜਾਂ ਕੋਈ ਕਾਲ ਆਉਂਦੀ ਹੈ, ਇਸ ਤਰ੍ਹਾਂ ਦੇ ਫਰਜ਼ੀ ਬਹੁਤ ਜ਼ਿਆਦਾ ਮਤਲਬ ਆਪਣੇ ਨਾਲ ਧੋਖਾਧੜੀਆਂ ਹੋ ਜਾਂਦੀਆਂ ਨੇ।
2: ਜੀ,
1: ਹੁਣ ਤੱਕ
2: ਸਾਨੂੰ ਇੱਕ ਟਰਮ ਆਪਾਂ ਸੁਣਦੇ ਹਾਂ ਅਕਸਰ ਅੱਜ ਦੇ ਸਮੇਂ ਵਿੱਚ, ਡਿਜੀਟਲ ਲਿਟਰੇਸੀ।
1: ਹਾਂ,
2: ਵੀ ਡਿਜੀਟਲ ਮਤਲਬ ਕਿ ਜਿਹੜਾ ਆਪਾਂ ਆਨਲਾਈਨ ਜੋ ਵੀ ਕੰਮ ਕਰ ਰਹੇ ਹਾਂ, ਸਾਰਾ ਕੁਛ ਦੇਖ ਰਹੇ ਹਾਂ, ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਹੈ ਨਾ, ਉਹ ਅਤੇ ਲਿਟਰੇਸੀ ਮਤਲਬ ਕਿ ਪੜ੍ਹੇ ਲਿਖੇ ਹੋਣ ਦੀ ਸ਼ਮਤਾ ਜਿਹੜੀ ਹੁੰਦੀ ਹੈ, ਵੀ ਡਿਜੀਟਲੀ ਤੁਸੀਂ ਪੜ੍ਹੇ ਲਿਖੇ ਹੋਣੇ ਚਾਹੀਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਸਹੀ ਹੈ, ਕੀ ਗਲਤ ਹੈ, ਕੀ ਫਰੋਡ ਹੈ, ਕੀ ਰੀਅਲ ਹੈ।
1: ਜੀ,
2: ਅੱਜ ਕੱਲ੍ਹ ਨਾ ਆਪਾਂ ਦੇਖਦੇ ਹਾਂ ਵੀ ਇੱਕ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਜ਼ਿੰਦਗੀ ਇੰਨੀ ਸੌਖੀ ਹੋ ਗਈ ਹੈ ਸਾਡੀ, ਸਾਨੂੰ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਜਾਂ ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਵੀ ਇੱਦਾਂ ਦਾ ਕੰਮ ਕਰਨਾ ਹੋਵੇ, ਬਹੁਤ ਸੌਖਾ ਹੋ ਗਿਆ। ਇਸ ਦੇ ਨਾਲ ਨਾ ਜੋਬ ਲੈਣੀ ਵੀ ਬਹੁਤ ਸੌਖੀ ਹੋ ਗਈ ਹੈ।
1: ਜੀ,
2: ਆਪਣਾ ਰੈਜ਼ਿਊਮੇ, ਤੁਸੀਂ ਵੱਖ ਵੱਖ ਆਨਲਾਈਨ ਪੋਰਟਲ ਬਣੇ ਹੋਏ ਨੇ, ਇੱਥੇ ਤੁਸੀਂ ਆਪਣਾ ਰੈਜ਼ਿਊਮੇ ਅਪਲੋਡ ਕਰੋ, ਤੁਹਾਨੂੰ ਕੰਪਨੀਜ਼ ਉੱਥੋਂ ਦੇਖ ਲੈਂਦੀਆਂ ਨੇ ਵੀ ਤੁਸੀਂ, ਤੁਹਾਡਾ ਇੰਨਾ ਵਰਕ ਐਕਸਪੀਰੀਅੰਸ ਹੈ, ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਤੁਹਾਡਾ ਇਹ ਤਜਰਬਾ, ਸਾਰਾ ਕੁਛ ਤੁਹਾਡਾ ਦੇਖ ਪਰਖ ਕੇ ਉਹ ਤੁਹਾਨੂੰ ਕੰਟੈਕਟ ਕਰਦੇ ਨੇ, ਤੁਸੀਂ ਆਨਲਾਈਨ ਹੀ ਇੰਟਰਵਿਊ ਦੇ ਦਿੰਦੇ ਹੋ। ਫਿਰ ਕਈ ਵਾਰੀ ਇਹ ਹੁੰਦਾ ਵੀ ਤੁਹਾਨੂੰ ਕੰਮ ਵੀ ਉਹੀ ਕਹਿੰਦੇ ਨੇ ਵੀ ਰਿਮੋਟ ਵਰਕ ਕਰ ਲਓ। ਰਿਮੋਟ ਵਰਕ ਤੋਂ ਭਾਵ ਹੈ ਕਿ ਤੁਸੀਂ ਕਿਤੇ ਵੀ ਕਿਸੇ ਵੀ ਕੋਨੇ 'ਚ ਬੈਠੇ ਕੰਮ ਕਰ ਰਹੇ ਹੋ,
1: ਤੁਹਾਨੂੰ ਆਫਿਸ ਕਰ ਸਕਦੇ।
2: ਜੀ, ਤੁਹਾਨੂੰ ਆਫਿਸ ਆਉਣ ਦੀ ਜ਼ਰੂਰਤ ਨਹੀਂ ਹੋਊਗੀ, ਉਹਦੇ ਵਿੱਚ ਵਰਕ ਫਰੋਮ ਹੋਮ ਹੋ ਗਿਆ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਕਿਤੇ ਵੀ ਬੈਠ ਕੇ ਕੰਮ ਕਰ ਸਕਦੇ ਹੋ। ਸੋ ਇਹ ਸਾਰਾ ਕੁਛ ਚੱਲ ਰਿਹਾ ਵੀ ਤੁਸੀਂ ਜਿਹੜੀ ਜੋਬ ਤੱਕ ਵੀ ਹੈਗੀ ਹੈ ਉਹ ਵੀ, ਕਿਉਂਕਿ ਇੱਕ ਹੁੰਦਾ ਨਾ ਵੀ ਜੇ ਤੁਸੀਂ ਫਿਜ਼ੀਕਲੀ ਜਾ ਕੇ ਕਿਤੇ ਇੰਟਰਵਿਊ ਦੇ ਕੇ ਆਉਂਗੇ ਜਾਂ ਤੁਸੀਂ ਜੇ ਜਾ ਕੇ ਅਪਲਾਈ ਕਰਕੇ ਆਉਂਗੇ ਤਾਂ ਤੁਹਾਨੂੰ ਪਤਾ ਹੋਏਗਾ ਕਿ ਮੇਰਾ ਦਫ਼ਤਰ ਫਲਾਨੀ ਥਾਂ 'ਤੇ ਹੈ,
1: ਜੀ
2: ਇਹ ਬੰਦੇ ਨੇ ਜਿਹੜੇ ਮੇਰੇ ਦਫ਼ਤਰ ਵਿੱਚ ਕੰਮ ਕਰਦੇ ਨੇ, ਇਹ ਬੰਦੇ ਨੇ ਜਿਹੜਾ ਮੇਰਾ ਇੰਟਰਵਿਊ ਲੈਣਗੇ,
1: ਹੈ ਨਾ,
2: ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੁੰਦੀਆਂ ਨੇ। ਪਰ ਆਨਲਾਈਨ ਵਿੱਚ ਤਾਂ ਸਾਨੂੰ ਕੁਛ ਵੀ ਨਹੀਂ ਪਤਾ, ਨਾ ਅਸੀਂ ਉਹ ਬੰਦੇ ਦੇਖੇ, ਨਾ ਅਸੀਂ ਉਹਨਾਂ ਨੂੰ ਜਾਣਦੇ ਹਾਂ, ਸਾਨੂੰ ਇਹ ਵੀ ਨਹੀਂ ਪਤਾ। ਮੰਨ ਲਓ ਕੋਈ ਵੱਡੇ ਕੋਈ ਵੱਡੀ ਕੰਪਨੀ ਹੋਵੇ ਜਿਹਦਾ ਅਸੀਂ ਨਾਮ ਸੁਣਿਆ ਹੋਵੇ, ਪਰ ਸਾਨੂੰ ਇਹ ਕਿਵੇਂ ਪਤਾ ਵੀ ਉਹੀ ਅਸਲੀ ਕੰਪਨੀ ਹੈ ਜਿਹੜੀ ਸਾਨੂੰ ਮੈਸੇਜ ਕਰ ਰਹੀ ਹੈ। ਸੋ ਇਹ ਸਾਰੇ ਕਾਸੇ ਲਈ ਡਿਜੀਟਲ ਲਿਟਰੇਸੀ ਹੋਣੀ ਬਹੁਤ ਜ਼ਰੂਰੀ ਹੈ।
1: ਜੀ, ਇਸ ਲਈ ਥੋੜ੍ਹਾ ਜਿਹਾ ਜੇ ਆਪਾਂ ਅਵੇਅਰ ਰਹਾਂਗੇ ਨਾ ਤਾਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਸੋ ਇੱਕ ਨਿਊਜ਼ ਆਈ ਸੀ, ਉਹਦੇ ਵਿੱਚ ਕੀ ਸੀਗਾ ਕਿ ਨਾ ਤੁਹਾਡੀ ਇੰਟਰਵਿਊ ਲਈ ਜਾਂਦੀ ਹੈ, ਮਤਲਬ ਇੱਕ ਬੱਚੇ ਨੂੰ ਕਿਹਾ ਜਾਂਦਾ ਕਿ ਤੁਸੀਂ ਸਿਲੈਕਟ ਹੋ ਗਏ ਹੋ ਸਾਡੀ ਨੌਕਰੀ ਲਈ, ਜਿਵੇਂ ਉਹਨਾਂ ਨੇ ਆਨਲਾਈਨ ਫਾਰਮ ਭਰਿਆ, ਉਹਨਾਂ ਨੂੰ ਆਨਲਾਈਨ ਹੀ ਆਇਆ ਮੈਸੇਜ ਕਿ 9 ਵਜੇ ਤੁਹਾਡੀ ਇੰਟਰਵਿਊ ਲਈ ਜਾਏਗੀ ਆਨਲਾਈਨ। ਤੁਸੀਂ ਆਪਣੇ ਕੰਪਿਊਟਰ ਦੇ ਜਾਂ ਲੈਪਟਾਪ ਦੇ ਅੱਗੇ ਬੈਠ ਜਾਣਾ, ਉੱਥੇ ਕੈਮਰਾ ਆਨ ਹੋਏਗਾ, ਜੋ ਜੋ ਅਸੀਂ ਤੁਹਾਡੇ ਤੋਂ ਪੁੱਛਾਂਗੇ ਤੁਸੀਂ ਉਹ ਦੱਸੀ ਜਾਣਾ। ਹੁਣ ਜਦੋਂ ਆਪਾਂ ਉਸ ਡਿਵਾਈਸ ਦੇ ਸਾਹਮਣੇ ਬੈਠੇ ਹਾਂ, ਕੰਪਿਊਟਰ ਦੇ ਜਾਂ ਡਿਵਾਈਸ ਦੇ ਨਾ, ਆਪਣੀਆਂ ਅੱਖਾਂ ਉਸ ਸਕਰੀਨ 'ਤੇ ਹੁੰਦੀਆਂ ਨੇ, ਆਪਾਂ ਬਿਲਕੁਲ ਉਹਨਾਂ ਦੇ ਹਿਸਾਬ ਨਾਲ ਸਵਾਲਾਂ ਦੇ ਜਵਾਬ ਜਿਹੜੇ ਦੇਈ ਜਾਂਦੇ ਉਹ ਆਪਾਂ ਤੋਂ ਇੰਟਰਵਿਊ ਪੁੱਛੀ ਜਾਂਦੇ ਨੇ। ਜਦੋਂ ਇਹ ਪ੍ਰੋਸੈਸ ਚੱਲ ਰਿਹਾ ਹੁੰਦਾ, 15-20 ਮਿੰਟ ਚੱਲ ਰਿਹਾ ਹੁੰਦਾ, ਤਾਂ ਜਿਹੜੇ ਧੋਖਾਧੜੀ ਕਰਨ ਵਾਲੇ ਹੁੰਦੇ ਨੇ ਨਾ, ਉਹ ਆਪਣੀਆਂ ਅੱਖਾਂ ਨੂੰ ਸਕੈਨ ਕਰ ਲੈਂਦੇ, ਹੈ ਨਾ, ਆਪਣੀਆਂ ਅੱਖਾਂ ਰਿਕਾਰਡ ਕਰ ਲੈਂਦੇ ਨੇ, ਉਹ ਰਿਕਾਰਡਿੰਗ ਫਿਰ ਉਹ ਕੀ ਕਰਦੇ ਨੇ, ਆਪਣੇ ਜਿਹੜੇ ਅਕਾਊਂਟ ਬਣੇ ਹੁੰਦੇ ਨੇ, ਜਿੱਦਾਂ ਆਧਾਰ ਕਾਰਡ ਦੇ ਵਿੱਚ ਆਪਣੀਆਂ ਇਹ ਚੀਜ਼ਾਂ ਲੱਗਦੀਆਂ ਨੇ, ਹੈ ਨਾ, ਪਰਸਨਲ ਇਨਫੋਰਮੇਸ਼ਨ ਜਾਂਦੀ ਹੈ। ਸੋ ਉਹ ਚੀਜ਼ਾਂ ਵਰਤ ਕੇ ਉਹ ਆਪਣੇ ਨਾਲ ਧੋਖਾਧੜੀ ਕਰ ਲੈਂਦੇ ਨੇ, ਆਪਣਾ ਮਤਲਬ ਆਧਾਰ ਕਾਰਡ ਉਹ ਬਣਾ ਸਕਦੇ ਨੇ ਨਵਾਂ, ਹੈ ਨਾ, ਉਹ ਚੀਜ਼ਾਂ ਯੂਜ਼ ਕਰਕੇ, ਜਾਂ ਹੋਰ ਬੈਂਕ ਅਕਾਊਂਟਸ ਆਪਣੇ ਖਾਲੀ ਹੋ ਸਕਦੇ ਨੇ। ਇੱਦਾਂ ਦੀ ਹੀ ਇੱਕ ਖਬਰ ਆਈ ਸੀ ਕਿ ਸਾਈਬਰ ਠੱਗਿਆਂ ਨੇ ਹੁਣ ਇਹ ਨਵਾਂ ਤਰੀਕਾ ਅਪਣਾਇਆ ਕਿ ਆਨਲਾਈਨ ਇੰਟਰਵਿਊ ਦੇਣ ਦੇ ਬਹਾਨੇ ਉਹ ਅੱਖਾਂ ਦੀਆਂ ਪੁਤਲੀਆਂ ਅਤੇ ਚਿਹਰੇ ਦਾ ਡਾਟਾ ਜਿਹੜਾ ਉਹ ਰਿਕਾਰਡ ਕਰ ਲੈਂਦੇ ਨੇ, ਫਿਰ AI ਦੇ ਨਾਲ ਅਜਿਹੀ ਵੀਡੀਓ ਬਣਾਉਂਦੇ ਨੇ ਜਿਹਦੇ ਨਾਲ ਉਹ ਆਪਾਂ ਨੂੰ ਬਿਲਕੁਲ ਅਸਲੀਅਤ ਲੱਗਦੀ ਹੈ, ਅਤੇ ਫਿਰ ਇਹ ਨੰਬਰ ਫਿਰ ਬਦਲਦੇ ਹੀ ਆਧਾਰ ਕਾਰਡ ਦੇ ਨਾਲ ਜੁੜੇ ਜਿਹੜੇ OTP ਵਗੈਰਾ ਉਹ ਸਾਰੇ ਅਪਰਾਧੀਆਂ ਕੋਲ ਪਹੁੰਚ ਜਾਂਦੇ।
2: ਦੇਖੋ ਹੁਣ ਜਿਵੇਂ ਸਰਕਾਰ ਨੇ ਜਦੋਂ ਇਹ ਉਪਰਾਲਾ ਨਵਾਂ ਇੱਕ ਸ਼ੁਰੂ ਕੀਤਾ ਸੀਗਾ ਕਿ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ, ਉਹਦੇ ਪਿੱਛੇ ਕਾਰਨ ਤਾਂ ਇਹ ਸੀ ਵੀ ਤੁਹਾਡੇ ਲਈ ਸੁਖਾਲਾ ਹੋ ਜਾਊਗਾ, ਤੁਸੀਂ ਕਿਤੇ ਵੀ ਆਪਣਾ ਜੇ ਪੈਨ ਕਾਰਡ ਵੀ ਅਪਲਾਈ ਕਰਨਾ ਤਾਂ ਤੁਸੀਂ ਆਧਾਰ ਕਾਰਡ ਦੇ ਸਿਰ ਤੇ ਉਹ ਕਰ
1: ਸਕਦੇ
2: ਹੋ, ਤੇ ਹੋਰ ਵੀ ਸਾਡੇ ਸਾਰੇ ਪਾਸਪੋਰਟ ਹੋ ਗਿਆ, ਈਵਨ ਸਾਡੀਆਂ ਡਿਗਰੀਆਂ ਹੋ ਗਈਆਂ, ਡੀਐਮਸੀ ਹੋ ਗਈਆਂ, ਇਹ ਸਾਰਾ ਕੁਝ ਸਾਡੇ ਆਧਾਰ ਕਾਰਡ ਨਾਲ ਲਿੰਕ ਹੋ ਗਿਆ, ਤੇ ਇਹਦਾ ਕਿੱਡਾ ਵੱਡਾ ਨੁਕਸਾਨ ਹੈ ਵੀ ਜਿਹੜੇ ਠੱਗਾਂ ਨੇ ਨਵੇਂ ਰਾਹ ਲੱਭ ਲਏ ਨੇ ਸਾਨੂੰ ਲੁੱਟਣ ਦੇ, ਹਨਾ, ਵੀ ਜੇ ਉਹ ਸਾਡਾ ਜਿਹੜਾ ਰੈਟੀਨਾ ਹੈ ਆਪਾਂ ਰੈਟੀਨਾ ਸਕੈਨ ਕਰਕੇ ਆਪਣੇ ਆਧਾਰ ਕਾਰਡ ਵਿੱਚ ਡਿਟੇਲ ਭਰਦੇ ਹਾਂ, ਹਨਾ, ਤੇ ਉਹੀ ਰੈਟੀਨਾ ਨੂੰ ਉਹ ਸਕੈਨ ਕਰਕੇ ਉਹਦੀ ਵੀਡੀਓ ਬਣਾ ਕੇ ਸੇਵ ਕਰਕੇ ਸਾਡੇ ਆਧਾਰ ਕਾਰਡ ਨਾਲ ਛੇੜਛਾੜ ਵੀ ਕਰ ਸਕਦੇ ਨੇ, ਫਿਰ ਸਾਨੂੰ ਓਟੀਪੀ ਆਉਂਦਾ, ਜਿਹੜੇ ਤਾਂ ਥੋੜੇ ਮਤਲਬ ਉਹੀ ਡਿਜੀਟਲ ਲਿਟਰੇਸੀ ਵਾਲੀ ਗੱਲ ਹੈ, ਜਿਹਨਾਂ ਨੂੰ ਤਾਂ ਪਤਾ ਹੋਊਗਾ ਵੀ ਮੈਂ ਤਾਂ ਆਧਾਰ ਕਾਰਡ ਨਾਲ ਕੋਈ ਕੀਤੇ ਨੀ ਬਦਲਾਵ ਨਹੀਂ ਕੀਤਾ ਹੈਗਾ, ਉਹ ਤਾਂ ਕੰਪਲੇਂਟ ਕਰ ਦੇਣਗੇ ਜਾ ਕੇ, ਪਰ ਜਿਹੜੇ ਵਿਚਾਰੇ ਭੋਲੇ ਭਾਲੇ ਸ਼ਰੀਫ ਜਿਹੇ ਲੋਕ ਨੇ ਜਿਹਨਾਂ ਨੂੰ ਨਹੀਂ ਪਤਾ ਵੀ ਇਹ ਓਟੀਪੀ ਕੀ ਚੀਜ਼ ਹੁੰਦੀ ਹੈ, ਹਨਾ, ਕਿਹਨੂੰ ਓਟੀਪੀ ਦੇਣਾ ਹੈ ਕਿਹਨੂੰ ਨਹੀਂ ਦੇਣਾ, ਉਹ ਵਿਚਾਰੇ ਫਸ ਜਾਂਦੇ ਨੇ ਇਹਨਾਂ ਕੰਮਾਂ ਵਿੱਚ,
1: ਜਾਂ ਕਈ ਵਾਰ ਨਾ ਜਦੋਂ ਉਹ ਫੋਨ ਵੀ ਕਰਦੇ ਨੇ ਤਾਂ ਉਹ ਇੱਦਾਂ ਬਣ ਕੇ ਕਰਨਗੇ ਕਿ ਹਾਂ ਅਸੀਂ ਤੁਹਾਡੇ ਆਪਣੇ ਹੀ
2: ਬੋਲ ਰਹੇ
1: ਹਾਂ, ਹਨਾ, ਤੁਹਾਡੇ ਨੇੜੇ ਤੋਂ ਹੀ ਬੋਲ ਰਹੇ ਹਾਂ, ਮਤਲਬ ਵਧੀਆ ਤਰੀਕੇ ਨਾਲ ਗੱਲ ਕਰਨਗੇ, ਉਹ ਗੱਲਾਂ ਦੇ ਵਿੱਚ ਬਹਿਲਾ ਲੈਂਦੇ ਨੇ, ਤਾਂ ਫਿਰ ਜਿਹੜਾ ਓਟੀਪੀ ਹੁੰਦਾ ਉਹ ਆਪਣੇ ਫੋਨ ਤੇ ਆਇਆ ਹੁੰਦਾ, ਆਪਾਂ ਉਹਨਾਂ ਨੂੰ ਦੇ ਦਿੰਦੇ ਹਾਂ,
2: ਬਿਲਕੁਲ,
1: ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੋਂ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ, ਸੋ ਇਸ ਲਈ ਜਦੋਂ ਵੀ ਆਪਾਂ ਇਸ ਤਕਨੀਕ ਦਾ ਇਸਤੇਮਾਲ ਕਰਨਾ, ਸੋਸ਼ਲ ਮੀਡੀਆ ਤੇ ਜਾਣਾ ਜਾਂ ਆਪਣੇ ਫੋਨ ਤੇ ਇੰਟਰਨੈਟ ਯੂਜ਼ ਕਰਨਾ, ਤਾਂ ਬਹੁਤ ਸਾਰੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਹੈ ਜਿਹੜਾ ਉਹ ਰੱਖਣਾ ਪਏਗਾ।
2: ਹੁਣ ਜਿਵੇਂ ਮੇਰੇ ਨਾਲ ਆਪਣੇ ਨਾਲ ਇੱਕ ਬਹੁਤ ਸਕੈਮ ਹੋਣ ਲੱਗਾ ਸੀਗਾ, ਮੈਨੂੰ ਇੱਕ ਫੋਨ ਆਇਆ ਤੇ ਉਹਨਾਂ ਨੇ ਮੇਰਾ ਨਾਮ ਲੈ ਕੇ ਮੇਰੇ ਨਾਲ ਗੱਲ ਕੀਤੀ, ਤੇ ਬਹੁਤ ਹੀ ਅਪਣਾਤੇ ਨਾਲ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਬੇਟਾ ਬੇਟਾ ਕਹਿ ਕੇ, ਤਾਂ ਮੈਨੂੰ, ਮੈਂ ਕਿਹਾ ਪਤਾ ਨੀ ਕੌਣ ਗੱਲ ਕਰ ਰਿਹਾ, ਮੈਂ ਪੁੱਛਿਆ ਵੀ ਤੁਸੀਂ ਕੌਣ ਗੱਲ ਕਰ ਰਹੇ ਹੋ, ਕਹਿੰਦੇ ਬੇਟੇ ਮੈਂ ਪਾਪਾ ਦਾ ਫਰੈਂਡ ਗੱਲ ਕਰ ਰਿਹਾ, ਵੀ ਮੇਰੇ ਪਾਪਾ ਦੇ ਫਰੈਂਡ, ਤੇ ਮੈਂ ਕਿਹਾ ਮੇਰੇ ਪਾਪਾ ਦੇ ਕਿਸੇ ਫਰੈਂਡ ਨੇ ਅੱਜ ਤੱਕ ਮੈਨੂੰ ਫੋਨ ਨਹੀਂ ਕੀਤਾ, ਉਹਨਾਂ ਕੋਲ ਮੇਰਾ ਨੰਬਰ ਵੀ ਨਹੀਂ ਹੋਣਾ, ਹਨਾ, ਤੇ ਕਿੰਨੀ ਅਜੀਬ ਹੈਰਾਨੀ ਵਾਲੀ ਗੱਲ ਹੈ। ਫਿਰ ਮੈਂ ਕਿਹਾ ਵੀ ਅੱਛਾ ਚਲੋ ਦੱਸੋ, ਕਹਿੰਦੇ ਬੇਟੇ ਮੈਂ ਨਾ ਪਾਪਾ ਦੇ ਅਕਾਊਂਟ ਵਿੱਚ ਇੰਨੇ ਪੈਸੇ ਭੇਜਣੇ ਨੇ, ਉਹਨਾਂ ਦੇ ਹੋ ਨਹੀਂ ਰਹੇ, ਇਸ ਕਰਕੇ ਤੁਸੀਂ ਆਪਣੇ ਅਕਾਊਂਟ ਵਿੱਚ ਲੈ ਲਓ। ਮੈਂ ਆਪਣੇ ਪਾਪਾ ਨੂੰ ਫੋਨ ਕੀਤਾ, ਮੈਂ ਕਿਹਾ ਵੀ ਮੈਨੂੰ ਫੋਨ ਆ ਰਿਹਾ, ਕਹਿੰਦੇ ਉਹਨਾਂ ਦਾ ਨਾਮ ਪੁੱਛੋ, ਮੈਂ ਕਿਹਾ ਉਹ ਨਾਮ, ਉਹਨਾਂ ਨੇ ਮੈਨੂੰ ਇਹ ਨਾਮ ਦੱਸਿਆ ਆਪਣਾ, ਕਹਿੰਦੇ ਮੇਰਾ ਕੋਈ ਦੋਸਤ ਨਹੀਂ ਹੈਗਾ ਇਸ ਨਾਮ ਦਾ, ਤੇ ਫਿਰ ਮੈਂ ਪਾਪਾ ਨਾਲ ਹੀ ਗੱਲ ਕਰਾਤੀ ਉਹਨਾਂ ਦੀ, ਉੱਤੇ ਕਾਨਫਰੰਸ ਤੇ ਲਗਾ ਕੇ ਮੈਂ ਪਾਪਾ ਨਾਲ ਹੀ ਗੱਲ ਕਰਾਤੀ, ਤੇ ਉਸ ਤੋਂ ਬਾਅਦ ਉਹ ਬੰਦੇ ਨੂੰ ਗੱਲ ਨਹੀਂ ਆਉੜੀ। ਮਤਲਬ ਇਹੀ ਜੇ ਕੋਈ ਹੁੰਦਾ, ਮਤਲਬ ਜਿਹਨੂੰ ਨਹੀਂ ਪਤਾ ਹੋਣਾ ਸੀਗਾ, ਹਨਾ, ਵੀ ਕੀ ਪਤਾ ਉਹਨਾਂ ਨੂੰ ਲੱਗਣਾ ਸੀ ਵੀ ਸ਼ਾਇਦ ਸੱਚੀ ਮੇਰੇ ਪਾਪਾ ਦੇ ਕਿਸੇ ਦੋਸਤ ਦਾ ਫੋਨ ਆ ਰਿਹਾ ਤੇ ਸੱਚੀ ਉਹਨਾਂ ਨੂੰ ਸ਼ਾਇਦ ਪੈਸੇ ਚਾਹੀਦੇ ਨੇ।
1: ਹਾਂ, ਔਰ ਉਹ ਇੱਦਾਂ ਕਰ ਦਿੰਦੇ ਨੇ, ਔਰ ਕਈ ਵਾਰ ਨਾ ਕਿਸੇ ਧੋਖਾਧੜੀ ਐਡੀ ਕਰ ਦਿੰਦੇ ਨੇ ਕਿ ਕਹਿ ਦਿੰਦੇ ਕਿ ਐਕਸੀਡੈਂਟ ਹੋ ਗਿਆ, ਹਨਾ, ਕਿ ਜਾਂ ਉਹ ਕਿਸੇ ਮੁਸੀਬਤ ਦੇ ਵਿੱਚ ਫਸੇ ਹੋਏ ਨੇ, ਹੁਣੇ ਉਹਨਾਂ ਨੂੰ ਪੈਸੇ ਦੀ ਲੋੜ ਹੈ ਜਾਂ ਅਕਾਊਂਟ ਨੰਬਰ ਦਿਓ, ਕੁਛ ਵੀ ਗੱਲਾਂ ਉਹ ਬਣਾ ਕੇ ਦੇ ਦਿੰਦੇ ਨੇ। ਸੋ ਸਭ ਤੋਂ ਪਹਿਲਾਂ ਜਿਹਦਾ ਵੀ ਉਹ ਨਾਮ ਲੈ ਰਹੇ ਨੇ, ਤੁਸੀਂ ਉਹਨਾਂ ਨੂੰ ਕਹੋ ਕਿ 2 ਮਿੰਟ ਵੀ ਹੋਲਡ ਕਰੋ,
2: ਹਾਂਜੀ,
1: ਹਨਾ, ਤੁਸੀਂ ਨਾਲ ਦੇ ਅੱਜ ਕੱਲ੍ਹ ਫਟਾਫਟ ਕਾਲਸ ਜਿਹੜੀਆਂ ਮਿਲ ਜਾਂਦੀਆਂ ਨੇ, ਤਾਂ ਤੁਸੀਂ ਉਹਨਾਂ ਜਿਹੜੇ ਬੰਦੇ ਦਾ ਉਹ ਨਾਮ ਲੈ ਰਹੇ ਨੇ, ਤੁਹਾਡੇ ਨਾਲ ਜਾਣ ਪਹਿਚਾਣ ਕਰ ਰਹੇ ਨੇ, ਜਿਵੇਂ ਤੁਹਾਡੇ ਨਾਲ ਹੋਇਆ ਕਿ ਹਾਂ ਤੁਹਾਡੇ ਪਾਪਾ ਬੋਲ ਰਹੇ ਨੇ, ਹਨਾ, ਜਾਂ ਚਾਚਾ ਦਾ, ਜੋ ਵੀ ਕਿਸੇ ਦਾ ਵੀ ਨਾਮ ਲੈਂਦੇ ਨੇ, ਹਨਾ, ਤੁਸੀਂ ਪਹਿਲਾਂ ਉਹਨਾਂ ਤੋਂ ਕਨਫਰਮ ਕਰ ਲਓ,
2: ਬਿਲਕੁਲ,
1: ਕਿੰਨਾ ਕੁ ਟਾਈਮ ਲੱਗਦਾ ਹੈ, ਬਜਾਏ ਕਿ ਉਹਨਾਂ ਦੀਆਂ ਗੱਲਾਂ ਦੇ ਆਉਣ ਦੇ। ਸੋ ਥੋੜ੍ਹਾ ਜਿਹਾ ਜੇ ਤੁਸੀਂ ਅਵੇਅਰ ਹੋ ਕੇ ਚੱਲੋਗੇ, ਤਾਂ ਹੀ ਮੈਨੂੰ ਲੱਗਦਾ ਆਪਣਾ ਇਸ ਸਮਾਜ ਦੇ ਵਿੱਚ ਅੱਜ ਦੇ ਟਾਈਮ ਗੁਜ਼ਾਰਾ ਹੋ ਸਕਦਾ, ਹਨਾ, ਨਹੀਂ ਤਾਂ ਧੋਖਾਧੜੀਆਂ ਬਹੁਤ ਜ਼ਿਆਦਾ ਆਲੇ ਦੁਆਲੇ ਜਿਹੜੀਆਂ ਫੈਲੀਆਂ ਹੋਈਆਂ ਨੇ, ਆਪਾਂ ਇਸ ਜੰਜਾਲ ਤੋਂ ਬਾਹਰ ਨਿਕਲਾਂਗੇ। ਸੋ ਗੱਲਾਂ ਬਾਤਾਂ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਹੋਰ ਵੀ ਕਰਾਂਗੇ, ਪਰ ਪਹਿਲਾਂ ਇੱਕ ਗੀਤ ਸੁਣਦੇ ਹਾਂ, ਫਿਲਮ ਮਾਚਿਸ ਵਿੱਚ ਉਹੀ ਗੀਤ ਲਿਆ, ਆਵਾਜ਼ ਲਤਾ ਮੰਗੇਸ਼ਕਰ ਦੀ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਪ੍ਰੋਗਰਾਮ ਨਾਰੀ ਲੋਕ ਸੁਣ ਰਹੀਆਂ ਨੇ ਸਾਡੀਆਂ ਭੈਣਾਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਭੈਣਾਂ ਨਾਲ ਮੈਨੂੰ ਐਂ ਲੱਗਦਾ ਹੁੰਦਾ ਲਈਸ਼ਾ ਕਿ ਜਿੰਨੀਆਂ ਗੱਲਾਂ ਕੀਤੀਆਂ ਜਾਣ

0: ਨਾ ਉਨੀਆਂ ਥੋੜੀਆਂ ਨੇ।
1: जी
0: ਸੋ ਅੱਜ ਵੀ ਦੇਖੋ ਹੁਣ ਸਮਾਂ ਫਟਾਫਟ ਅੱਗੇ ਲੰਘ ਗਿਆ,
1: जी
0: 12:50 ਹੋ ਗਏ ਨੇ, ਸੋ ਥੋੜ੍ਹਾ ਜਿਹਾ ਸਮਾਂ ਹੈ ਰਹਿ ਗਿਆ। ਅਤੇ ਭੈਣਾਂ ਰਸੋਈ ਦੇ ਵਿੱਚ ਕੰਮਕਾਰ ਕਰ ਰਹੀਆਂ ਹੋਣੀਆਂ, ਜਾਂ ਅਜੇ ਥੋੜ੍ਹੀ ਜਿਹੀ ਉਡੀਕ ਹੋਏਗੀ ਕਿ ਚਲੋ ਕੋਈ ਨਹੀਂ 10 ਮਿੰਟ ਹੋਰ ਪੱਖੇ ਦੀ ਹਵਾ ਲੈ ਲਈਏ,
1: जी
0: ਫਿਰ ਅਸੀਂ ਰਸੋਈ ਦੇ ਵਿੱਚ ਵੜਦੇ ਹਾਂ, ਹੈ ਨਾ।
1: जी
0: ਅਲੀਸ਼ਾ, ਸਾਡੀਆਂ ਭੈਣਾਂ ਨਾ ਬਹੁਤ ਸਾਰਾ ਮਤਲਬ ਮਿਹਨਤ ਕਰਦੀਆਂ ਨੇ, ਜਿੱਦਾਂ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਵੀ ਕਿਹਾ ਸੀ, ਪਰ ਕਈ ਵਾਰ ਕੀ ਹੁੰਦਾ ਭੈਣਾਂ ਤੋਂ ਵੀ ਥੋੜ੍ਹੀ ਜਿਹੀ ਗਲਤੀ ਹੈ ਜਿਹੜੀ ਹੋ
1: ਹੋ
0: ਜਾਂਦੀ
1: ਜਾਂਦੀ
0: ਹੈ,
1: ਹੈ।
0: ਅਤੇ ਜੇ ਤੁਹਾਡੇ ਤੋਂ ਗਲਤੀ ਹੋ ਗਈ ਤਾਂ ਤੁਸੀਂ ਸੁਧਾਰਨਾ ਵੀ ਉਹਨੂੰ ਜ਼ਰੂਰੀ ਹੈ,
1: ਜੀ
0: ਹੈ ਨਾ। ਸੋ ਇੱਕ ਕੁਝ ਨੁਸਖੇ ਨੇ ਜੋ ਅੱਜ ਆਪਾਂ ਭੈਣਾਂ ਨਾਲ ਸਾਂਝਾ ਕਰ ਲੈਂਦੇ ਹਾਂ। ਜਿੱਦਾਂ ਨਾ ਕਈ ਵਾਰ ਕੀ ਹੁੰਦਾ ਹੈ ਕਿ ਸਬਜ਼ੀ ਦੇ ਵਿੱਚ ਆਪਣੇ ਤੋਂ ਬਹੁਤ ਜ਼ਿਆਦਾ ਨਮਕ ਪੈ ਜਾਂਦਾ ਹੈ,
1: ਜੀ
0: ਚਾਹੇ ਉਹ ਕੋਈ ਵੀ ਸਬਜ਼ੀ ਹੋਵੇ, ਹੈ ਨਾ, ਤਰੀ ਵਾਲੀ ਹੈ ਜਾਂ ਸੁੱਕੀ ਸਬਜ਼ੀ ਹੈ, ਉਹਦੇ ਵਿੱਚ ਭੈਣੋ ਕੀ ਕਰਨਾ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਸਬਜ਼ੀ ਦੇ ਵਿੱਚ ਨਮਕ ਬਹੁਤ ਤੇਜ਼ ਹੋ ਗਿਆ, ਤਾਂ ਤੁਸੀਂ ਕੱਚਾ ਆਲੂ ਲੈਣਾ, ਉਹਨੂੰ ਮੋਟੇ ਮੋਟੇ ਟੁਕੜਿਆਂ ਦੇ ਵਿੱਚ ਕੱਟਣਾ, ਉਹ ਸਬਜ਼ੀ ਦੇ ਵਿੱਚ ਉਸਨੂੰ ਥੋੜ੍ਹੀ ਦੇਰ ਰੱਖ ਦਿਓ। ਸਬਜ਼ੀ ਗਰਮ ਕਰੋਗੇ ਤਾਂ ਉਹ ਜਿਹੜਾ ਨਮਕ ਹੈ ਉਹ ਆਲੂ ਆਪਣੇ ਅੰਦਰ ਸੋਖ
1: ਸੋਖ
0: ਲਏਗਾ, ਹੈ ਨਾ,
1: ਲਏਗਾ
0: ਤੁਹਾਡੀ ਸਬਜ਼ੀ ਠੀਕ ਹੋ ਜਾਏਗੀ।
1: ਜੀ
0: ਜਾਂ ਇਸ ਤੋਂ ਇਲਾਵਾ ਤੁਸੀਂ ਆਪਣੀ ਸਬਜ਼ੀ ਦੇ ਵਿੱਚ ਦਹੀਂ ਜਾਂ ਮਲਾਈ ਜਾਂ ਕਰੀਮ ਹੈ ਤੁਹਾਡੇ ਕੋਲ, ਉਹ ਵੀ ਤੁਸੀਂ ਮਿਲਾ ਸਕਦੇ ਹੋ।
1: ਜੀ ਇਸ ਤੋਂ ਇਲਾਵਾ ਜਿਹੜਾ ਦਹੀਂ ਅਤੇ ਮਲਾਈ ਵਾਲਾ ਜਿਹੜਾ ਤੁਸੀਂ ਨੁਸਖਾ ਦੱਸਿਆ ਹੈ, ਇਹ ਸਿਰਫ ਨਮਕ ਲਈ ਨਹੀਂ, ਇਹ ਮਿਰਚ ਲਈ ਵੀ ਉਨਾ ਹੀ ਕਾਰਗੁਜ਼ਾਰ ਹੈ।
0: ਜੀ
1: ਜੇ ਤੁਹਾਡੇ ਸਬਜ਼ੀ ਵਿੱਚ ਮਿਰਚ ਜ਼ਿਆਦਾ ਪੈ ਜਾਂਦੀ ਹੈ, ਤਾਂ ਥੋੜ੍ਹਾ ਜਿਹਾ ਮਲਾਈ ਜਾਂ ਥੋੜ੍ਹਾ ਜਿਹਾ ਦਹੀਂ ਜਾਂ ਮੱਖਣ, ਇੱਦਾਂ ਦਾ
0: ਜੀ
1: ਤੁਸੀਂ ਕੁਛ ਵੀ ਆਪਣੀ ਸਬਜ਼ੀ ਵਿੱਚ ਪਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਸੀਂ 1 ਚਮਚ ਚੀਨੀ ਦਾ ਵੀ ਜਿਹੜਾ ਹੈਗਾ ਉਪਯੋਗ ਕਰ ਸਕਦੇ ਹੋ,
0: ਹਾਂ,
1: ਉਹ ਵੀ ਤੁਸੀਂ ਜੇ ਆਪਣੀ ਸਬਜ਼ੀ ਵਿੱਚ ਪਾਓਗੇ ਤਾਂ ਉਹਦੇ ਨਾਲ ਵੀ ਜਿਹੜੀ ਮਿਰਚ ਹੈਗੀ ਉਹ
0: ਉਹ
1: ਬੈਲੈਂਸ ਹੋ
0: ਘੱਟ
1: ਜਾਊਗੀ।
0: ਸਕਦੀ ਹੈ, ਹੈ
1: ਜੀ
0: ਨਾ ਜੀ। ਸੋ ਇਸ ਤੋਂ ਇਲਾਵਾ ਨਾ ਕਈ ਵਾਰ ਆਪਾਂ ਜਦੋਂ ਕੋਈ ਤਰੀ ਵਾਲੀ ਚੀਜ਼ ਬਣਾਉਂਦੇ ਹਾਂ, ਕੋਈ ਸਬਜ਼ੀ ਬਣਾਉਂਦੇ ਹਾਂ, ਤਾਂ ਉਹ ਨਾ ਤਰੀ ਬਹੁਤ ਜ਼ਿਆਦਾ ਪਤਲੀ ਹੋ ਜਾਂਦੀ ਹੈ, ਤਾਂ ਉਸ ਨੂੰ ਠੀਕ ਕਰਨ ਲਈ, ਉਸ ਨੂੰ ਬੈਲੈਂਸ ਕਰਨ ਲਈ ਤਾਂ ਤੁਸੀਂ ਥੋੜ੍ਹਾ ਜਿਹਾ ਆਲੂ ਹੈ ਜਿਹੜਾ ਉਹ ਉਬਾਲ ਸਕਦੇ ਹੋ। ਆਲੂ ਉਬਾਲ ਕੇ ਚੰਗੀ ਤਰ੍ਹਾਂ ਮੈਸ਼ ਕਰਕੇ ਉਸ ਸਬਜ਼ੀ ਦੇ ਵਿੱਚ ਤੁਸੀਂ ਪਾ ਦਿਓ, ਤੁਹਾਡੀ ਤਰੀ ਹੈ ਜਿਹੜੀ ਉਹ ਗਾੜੀ ਹੋ ਜਾਏਗੀ। ਜਾਂ ਇਸ ਤੋਂ ਇਲਾਵਾ ਤੁਸੀਂ ਕੀ ਕਰ ਸਕਦੇ ਹੋ ਭੈਣੋ, ਬੇਸਣ ਵੀ ਉਹਦੇ ਵਿੱਚ ਐਡ ਕਰ ਸਕਦੇ ਹੋ, ਜਾਂ ਕੋਰਨ ਫਲੋਰ ਹੈ ਉਸਨੂੰ ਕੀ ਕਰਨਾ ਹੈ, ਪਹਿਲਾਂ ਪਾਣੀ ਦੇ ਵਿੱਚ ਘੋਲ ਲੈਣਾ ਥੋੜ੍ਹਾ ਜਿਹਾ,
1: ਜੀ
0: ਫਿਰ ਉਸ ਤੋਂ ਬਾਅਦ ਉਹਨੂੰ ਆਪਣੀ ਸਬਜ਼ੀ ਦੇ ਵਿੱਚ ਪਾ ਲੈਣਾ। ਕੋਸ਼ਿਸ਼ ਕਰੋ ਜੋ ਬੇਸਣ ਆ ਉਹ ਤੁਸੀਂ ਪਹਿਲਾਂ ਉਸਨੂੰ ਭੁੰਨ ਲਓ,
1: ਜੀ
0: ਹਲਕਾ ਜਿਹਾ ਭੁੰਨ ਕੇ ਉਹਦੇ ਵਿੱਚ ਪਾਣੀ ਪਾ ਕੇ ਫਿਰ ਉਹ ਸਬਜ਼ੀ ਦੇ ਵਿੱਚ ਰਲਾ ਦਿਓ, ਨਹੀਂ ਤਾਂ ਕੀ ਹੁੰਦਾ ਕੱਚੇ ਬੇਸਣ ਦਾ ਥੋੜ੍ਹਾ ਜਿਹਾ ਸਵਾਦ ਹੈ ਜਿਹੜਾ ਸਬਜ਼ੀ ਨੂੰ ਵਿਗਾੜ ਸਕਦਾ, ਹੈ ਨਾ।
1: ਜੀ
0: ਸੋ ਬੇਸਣ ਭੁੰਨ ਕੇ ਉਹਦਾ ਗਾੜਾ ਪੇਸਟ ਬਣਾ ਕੇ ਉਹ ਤੁਸੀਂ ਆਪਣੀ ਸਬਜ਼ੀ ਦੇ ਵਿੱਚ ਐਡ ਕਰ ਸਕਦੇ, ਉਹਦੇ ਨਾਲ ਤੁਹਾਡੀ ਜਿਹੜੀ ਤਰੀ ਆ ਉਹ ਗਾੜੀ ਹੋ ਜਾਏਗੀ।
1: ਜੀ ਤੇ ਮੰਨ ਲਓ ਸਬਜ਼ੀ ਬਣਾਉਂਦੇ ਬਣਾਉਂਦੇ ਤੁਹਾਡੀ ਸਬਜ਼ੀ ਥੱਲੋ ਲੱਗ ਗਈ
0: ਜੀ, ਇਹ
1: ਤੇ
0: ਤਾਂ ਬਹੁਤ ਮੈਨੂੰ ਲੱਗਦਾ ਹੈ ਨਾ, ਫਿਰ ਭਾਂਡੇ ਕਿਸ ਕਿਸੀ ਜਾਓ ਤੇ
1: ਜੀ
0: ਸਾਫ਼ ਹੀ ਨਹੀਂ ਹੁੰਦੇ ਜਲਦੀ
1: ਬਿਲਕੁਲ
0: ਜਲਦੀ
1: ਬਿਲਕੁਲ,
0: ਜੀ
1: ਤੇ ਨਾਲ ਜਿਹੜਾ ਸਬਜ਼ੀ ਦਾ ਸਵਾਦ ਖਰਾਬ ਹੁੰਦਾ ਹੈ ਉਹਦੇ ਵਿੱਚ, ਜਿਹੜੀ ਮਿਹਨਤ
0: ਜੀ
1: ਖਰਾਬ ਹੁੰਦੀ ਹੈ ਉਹ
0: ਹਾਂ
1: ਸਾਰਾ ਕੁਛ ਹੀ ਹੈ ਉਹਦੇ ਵਿੱਚ
0: ਜੀ।
1: ਸੋ ਜੇ ਖਾਣਾ ਥੱਲੋਂ ਦੀ ਜਲ ਜਾਂਦਾ ਹੈ ਨਾ ਕਈ ਵਾਰੀ, ਤਾਂ ਉਹਦੇ ਨਾਲ ਕੀ ਹੁੰਦਾ ਉਹਦੇ ਵਿੱਚ ਕੀ ਕਰੋ ਤੁਸੀਂ, ਸਭ ਤੋਂ ਪਹਿਲਾਂ ਤਾਂ ਜਿਹੜਾ ਉੱਪਰ ਉੱਪਰ ਵਾਲਾ ਸਾਫ਼ ਖਾਣਾ ਪਹਿਲਾਂ ਤਾਂ ਉਹ ਕਿਸੇ ਦੂਸਰੇ ਬਰਤਨ ਵਿੱਚ ਕੱਢ ਲਓ,
0: ਹਾਂ
1: ਤਾਂ ਕਿ ਜਿਹੜਾ ਬਚਿਆ ਮਤਲਬ ਬਚਿਆ ਹੈ ਉਹ ਠੀਕ
0: ਉਹ
1: ਰਵੇ,
0: ਠੀਕ ਰਵੇ,
1: ਕਿਉਂਕਿ ਉਹ ਬਚ ਤਾਂ ਗਿਆ ਉਹ, ਪਰ ਜੇ ਰੱਖੀ ਰੱਖੋਗੇ ਤਾਂ ਉਹ 'ਚ ਸਮੈਲ ਵੀ ਆ ਜਾਂਦੀ ਹੈ, ਸਮੈਲ ਪੈਦਾ ਹੋ ਜਾਂਦੀ ਹੈ ਜਲੇ ਹੋਏ ਦੀ, ਥੱਲੋਂ ਥੱਲੋਂ ਤਾਂ ਉਹ ਜਲ ਗਿਆ ਉਹ ਤਾਂ ਖਰਾਬ ਹੋ ਗਿਆ,
0: ਜੀ
1: ਪਰ ਜਿਹੜਾ ਜਿੰਨਾ ਤੁਸੀਂ ਬਚਾ ਸਕਦੇ ਹੋ ਖਾਣਾ ਉਨਾ ਬਚਾ ਲਓ, ਤੇ ਉਹ ਤੁਸੀਂ ਉੱਪਰ ਵਾਲਾ ਹਿੱਸਾ ਉਹਦੇ ਵਿੱਚੋਂ ਕੱਢਤਾ। ਉਸ ਤੋਂ ਬਾਅਦ ਤੁਸੀਂ ਬ੍ਰੈਡ ਲੈ ਸਕਦੇ ਹੋ, ਇੱਕ
0: ਜੀ
1: ਬ੍ਰੈਡ ਦਾ ਸਲਾਈਸ 5 ਮਿੰਟ ਲਈ ਉਹਦੇ ਵਿੱਚ ਰੱਖ ਦਿਓ, ਜਿਹੜੀ ਜਲੇ ਹੋਏ ਦੀ ਸਮੈਲ ਹੈ ਨਾ ਉਹ ਘੱਟ ਹੋ ਜਾਂਦੀ ਹੈ, ਇਹ
0: ਜੀ
1: ਤੁਸੀਂ ਕਰ ਸਕਦੇ ਹੋ, ਇਹ ਉਸ ਖਾਣੇ ਲਈ ਹੈ ਜਿਹੜਾ ਤੁਸੀਂ ਬਚਾਇਆ ਉਹਦੇ
0: ਬਚਾਇਆ
1: ਵਿੱਚੋਂ।
0: ਹੋਇਆ, ਹੈ ਨਾ,
1: ਜੀ
0: ਹਾਂ, ਅਲੱਗ ਤੋਂ, ਕਿਉਂਕਿ ਉਹਦੇ ਵਿੱਚ ਜਲੇ ਹੋਏ ਦੀ ਸਮੈਲ ਹੈ ਜਿਹੜੀ ਉਹ ਨਹੀਂ ਆਏਗੀ,
1: ਜੀ,
0: ਹੈ ਨਾ। ਇਸ ਤੋਂ ਇਲਾਵਾ ਚਾਵਲ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਰੋਜ਼ਾਨਾ ਹੀ ਪੱਕਦੇ ਨੇ, ਤਾਂ ਚਾਵਲ ਕਈ ਵਾਰ ਕੀ ਹੁੰਦਾ ਕਿ ਜ਼ਿਆਦਾ ਪੱਕ ਜਾਂਦੇ ਨੇ, ਉਹ ਨਾ ਖਾਣ ਦੇ ਵਿੱਚ ਫਿਰ ਜ਼ਿਆਦਾ ਸਵਾਦ ਵੀ ਨਹੀਂ ਲੱਗਦੇ, ਹੈ ਨਾ, ਇਕੱਠੇ ਇਕੱਠੇ ਜਿਹੇ ਹੋ ਜਾਂਦੇ ਨੇ, ਤਾਂ ਤੁਹਾਨੂੰ ਲੱਗ ਰਿਹਾ ਕਿ ਜੇ ਚਾਵਲ ਜ਼ਿਆਦਾ ਪੱਕ ਗਏ ਨੇ ਤਾਂ ਜਿਹੜੇ ਭਾਂਡੇ ਦੇ ਵਿੱਚ ਤੁਸੀਂ ਬਣਾਏ ਨੇ ਉਹ ਫਟਾਫਟ ਭਾਂਡਾ ਚੇਂਜ ਕਰ ਦਿਓ, ਜਿੱਦਾਂ ਤੁਸੀਂ ਸੜਨ ਦਾ ਗੱਲ ਦੱਸੀ, ਹੈ ਨਾ, ਭਾਂਡਾ ਚੇਂਜ ਕਰਕੇ ਦੂਸਰੇ ਭਾਂਡੇ, ਇਸੇ ਤਰ੍ਹਾਂ ਹੀ ਉਹ ਚਾਵਲ ਹੈ ਦੂਸਰੇ ਭਾਂਡੇ ਦੇ ਵਿੱਚ ਪਾ ਲਓ, ਔਰ ਉਹਨੂੰ ਠੰਡੇ ਪਾਣੀ ਦੇ ਨਾਲ ਧੋ ਲਓ, ਚਾਵਲਾਂ ਨੂੰ ਚੰਗੀ ਤਰ੍ਹਾਂ ਪਾਣੀ ਪਾਓ, ਤਾਂ ਉਹਨਾਂ ਨੂੰ 10 ਮਿੰਟ ਫੈਲਾ ਕੇ ਰੱਖ ਦਿਓ, ਉਹਨਾਂ ਮਤਲਬ ਕੋਈ ਛਾਣਨੀ ਲੈ ਸਕਦੇ ਹੋ ਤੁਸੀਂ, ਹੈ ਨਾ, ਜਿਹੜਾ ਪਾਣੀ ਐਕਸਟਰਾ ਤੁਹਾਡਾ ਨਿਚੜ ਜਾਏ, ਕਿਉਂਕਿ ਜਦੋਂ ਚਾਵਲ ਪਏ ਰਹਿੰਦੇ ਨੇ ਨਾ, ਜਦੋਂ ਗਰਮ ਹੁੰਦੇ ਨੇ ਉਹ ਇੱਕ ਤਾਂ ਪਹਿਲਾਂ ਤੁਹਾਡੇ ਵੈਸੇ ਹੀ ਗਲ ਗਏ,
1: ਜੀ,
0: ਹੈ ਨਾ, ਔਰ ਜਦੋਂ ਹੋਰ ਪਏ ਰਹਿਣਗੇ ਭਾਫ਼ ਦੇ ਵਿੱਚ ਉਹ ਹੋਰ ਵੀ ਜ਼ਿਆਦਾ ਤੁਹਾਡੇ ਗਲ ਜਾਣਗੇ, ਹੈ ਨਾ, ਚਾਵਲ। ਇਸ ਲਈ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਜਲਦੀ ਹੀ ਦੂਸਰੇ ਭਾਂਡੇ ਦੇ ਵਿੱਚ ਬਦਲ ਲਓ, ਔਰ ਪਾਣੀ ਪਾ ਕੇ ਉਹਨਾਂ ਨੂੰ ਨਿਥਾਰ ਲਓ, ਅਤੇ ਫਿਰ ਚਾਵਲ ਉਹ ਜਾਲੀ ਦੇ ਵਿੱਚ ਰੱਖ ਦਿਓ, ਉਹਦੇ ਵਿੱਚੋਂ ਐਕਸਟਰਾ ਪਾਣੀ ਹੈ ਜਿਹੜਾ ਉਹ ਤੁਹਾਡਾ ਨੁਚੜ ਜਾਏਗਾ।
1: ਜੀ ਤੇ ਕਈ ਲੋਕ ਨਾ ਤੜਕਾ ਲਗਾਉਣ ਲੱਗੇ, ਕਈ ਲੋਕ ਜਿਵੇਂ ਚਾਵਲਾਂ ਤੋਂ, ਮੈਨੂੰ ਗੱਲ ਚੇਤੇ ਆਈ ਵੀ ਚਾਵਲਾਂ ਚ ਵੀ ਅਸੀਂ ਤੜਕਾ ਲਗਾ ਦਿੰਦੇ ਹਾਂ ਕਈ ਵਾਰੀ,
0: ਜੀ
1: ਤੇ ਪਿਆਜ਼ ਦਾ ਤੜਕਾ ਆਪਾਂ ਲਗਾਉਂਦੇ ਹਾਂ।

0: ਹੈ ਨਾ, ਮਿਠਾਈ ਗਾੜੇਪਨ ਦੇ ਵਿੱਚ ਆ ਜਾਏਗੀ। ਜਾਂ ਇਸ ਤੋਂ ਇਲਾਵਾ ਤੁਹਾਡੇ ਕੋਲ ਜੇ ਮਿਲਕ ਪਾਊਡਰ ਹੈਗਾ
1: ਜੀ,
0: ਉਹ ਵੀ ਤੁਸੀਂ ਉਸ ਆਪਣੀ ਮਿਠਾਈ ਦੇ ਵਿੱਚ ਉਸਨੂੰ ਐਡ ਕਰ ਸਕਦੇ ਹੋ, ਤਾਂ ਤੁਹਾਡੀ ਮਿਠਾਈ ਹੈ ਜਿਹੜੀ ਜ਼ਿਆਦਾ ਪਤਲੀ ਹੋ ਗਈ ਹੈ ਤਾਂ ਉਹ ਪਤਲੀ ਨਹੀਂ ਰਹੇਗੀ, ਥੋੜ੍ਹੀ ਆਪਣੀ ਸ਼ੇਪ ਦੇ ਵਿੱਚ ਆ ਜਾਏਗੀ, ਥੋੜ੍ਹੀ ਜਿਹੀ ਸਖਤ ਬਣ ਜਾਏਗੀ
1: ਜੀ। ਅੰਮ੍ਰਿਤਪਾਲ ਜੀ, ਆਪਾਂ ਸਬਜ਼ੀਆਂ ਬਾਰੇ ਵੀ ਬਹੁਤ ਗੱਲ ਕਰ ਲਈ ਤੇ ਮਿੱਠੇ ਬਾਰੇ ਵੀ ਗੱਲ ਕਰ ਲਈ, ਹੁਣ ਗੱਲ ਆਉਂਦੀ ਹੈ ਰੋਟੀਆਂ ਤੇ।
0: ਹਾਂ,
1: ਕਈ ਵਾਰੀ ਕੀ ਹੁੰਦਾ
0: ਸਰਦਾ ਹੀ ਨਹੀਂ ਹੈ ਨਾ,
1: ਬਿਲਕੁਲ, ਕਈ ਵਾਰੀ ਕੀ ਹੁੰਦਾ ਆਟਾ ਸਖਤ ਗੁੰਨਿਆ ਹੋਵੇ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਨਾ ਸਾਡੀਆਂ ਰੋਟੀਆਂ ਬੜੀਆਂ ਸਖਤ ਬਣਦੀਆਂ ਨੇ ਕਈ ਵਾਰ, ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਉਹਦੇ ਵਿੱਚ ਇੱਕ ਤਾਂ ਤੁਸੀਂ ਉੱਤੇ ਜਦੋਂ ਆਪਾਂ ਰੋਟੀਆਂ ਚੋਪੜਦੇ ਹਾਂ ਤਾਂ ਚੋਪੜ ਕੇ ਰੋਟੀ ਨੂੰ ਥੋੜੀ ਦੇਰ ਲਈ ਢੱਕ ਕੇ ਰੱਖ ਦਿਓ, ਉਹਦੇ ਨਾਲ ਉਹ ਨਰਮ ਹੋ ਜਾਂਦੀ ਹੈ।
0: ਜੀ,
1: ਦੂਸਰਾ ਇਹ ਹੈ ਵੀ ਜੇ ਤੁਸੀਂ ਰੋਟੀਆਂ ਬਣਾਈਆਂ ਆਪਾਂ ਨਾ ਕਈ ਵਾਰੀ ਉਹਨਾਂ ਨੂੰ ਕਿਸੇ ਕਾਗਜ਼ ਵਿੱਚ ਜਾਂ ਐਲਮੀਨੀਅਮ ਦੀ ਫੋਇਲ ਵਿੱਚ ਲਪੇਟ ਕੇ ਰੱਖਣ ਲੱਗ ਗਿਆ ਅੱਜ ਕੱਲ੍ਹ, ਪਰ ਜੇ ਤੁਸੀਂ ਪੌਣੇ ਦਾ ਇਸਤੇਮਾਲ ਕਰਦੇ ਹੋ, ਕੱਪੜੇ ਦਾ ਇਸਤੇਮਾਲ
0: ਕੱਪੜੇ ਦਾ
1: ਹਨਾ, ਉਹਦੇ ਵਿੱਚ ਮੋਇਸਚਰ ਟ੍ਰੈਪ ਹੋ ਜਾਂਦਾ ਤੇ ਉਹਦੇ ਨਾਲ ਰੋਟੀਆਂ ਬਹੁਤ ਮੁਲਾਇਮ ਹੁੰਦੀਆਂ ਨੇ
0: ਜੀ। ਇਹ ਵਧੀਆ ਤਰੀਕਾ, ਮਤਲਬ ਕਿ ਤੁਸੀਂ ਰੋਟੀ ਚੋਪੜ ਕੇ ਉਸ ਕਾਟਨ ਦੇ ਕੱਪੜੇ ਜਿਹੜੇ ਆਮ ਪੌਣੇ ਹਨਾ ਉਹਨਾਂ ਦੇ ਵਿੱਚ ਲਪੇਟ ਕੇ ਰੱਖ ਸਕਦੇ ਹੋ ਬਜਾਏ ਕਿ ਕਾਗਜ਼ ਦੇ ਜਾਂ ਫੋਇਲ ਪੇਪਰ ਦੇ, ਤਾਂ ਤੁਹਾਡੀਆਂ ਰੋਟੀਆਂ ਜਿਹੜੀਆਂ ਉਹ ਬਿਲਕੁਲ ਨਰਮ ਰਹਿਣਗੀਆਂ ਹਨਾ। ਸੋ ਸਭ ਤੋਂ ਅਹਿਮ ਤਾਂ ਇਹ ਗੱਲ ਹੈ ਕਿ ਜਦੋਂ ਜੇ ਖਾਣਾ ਥੋੜ੍ਹਾ ਜਿਹਾ ਵਿਗੜ ਜਾਂਦਾ ਹਨਾ, ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ, ਸਭ ਤੋਂ ਪਹਿਲਾਂ ਤਾਂ ਇਹ ਕਿ ਤੁਸੀਂ ਘਬਰਾਉਣਾ ਨਹੀਂ ਹੈ,
1: ਬਿਲਕੁਲ
0: ਹਨਾ, ਕਿਉਂਕਿ ਭੈਣਾਂ ਕੋਲ ਬਹੁਤ ਸਾਰੇ ਨੁਸਖੇ ਹੁੰਦੇ ਨੇ ਤੇ ਜਿੱਦਾਂ ਅਸੀਂ ਵੀ ਤੁਹਾਡੇ ਨਾਲ ਅੱਜ ਸਾਂਝੇ ਕੀਤੇ, ਜ਼ਰੂਰ ਤੁਸੀਂ ਇਹਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰੋਗੇ। ਤੇ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕੋਈ ਗਲਤੀ ਹੋ ਜਾਂਦੀ ਹੈ ਨਾ, ਭੈਣਾਂ ਘਬਰਾ ਬਹੁਤ ਜਾਂਦੀਆਂ ਨੇ, ਉਹ ਸੋਚਦੀਆਂ ਨੇ ਕਿ ਹੁਣ ਪਤਾ ਨਹੀਂ ਸਾਡੇ ਘਰ ਦੇ ਕੀ ਕਹਿਣਗੇ ਹਨਾ, ਜਾਂ ਸਬਜ਼ੀ ਖਰਾਬ ਹੋ ਗਈ ਜਾਂ ਦਾਲ ਖਰਾਬ ਹੋ ਗਈ, ਉਹਨੂੰ ਸੁੱਟੋ ਨਾ, ਉਸਦਾ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਤੁਸੀਂ ਜ਼ਰੂਰ ਕੱਢ ਲਓਗੇ।
1: ਤੇ ਜਿਹੜੇ ਘਰ ਦੇ ਨੇ ਉਹਨਾਂ ਲਈ ਵੀ ਇੱਕ ਸਾਡੀ ਨਸੀਹਤ ਇਹੀ ਰਹੂਗੀ ਕਿ ਮੈਂ ਕਿਤੇ ਸੁਣਿਆ ਸੀ ਕਹਿੰਦੇ ਖਾਣਾ ਅੱਛਾ ਜਾਂ ਬੁਰਾ ਨਹੀਂ ਹੁੰਦਾ, ਖਾਣਾ ਅੱਛਾ ਜਾਂ ਬਹੁਤ ਅੱਛਾ,
0: ਬਹੁਤ ਅੱਛਾ ਹੁੰਦਾ ਜੀ। ਸੋ ਇਹ ਬਹੁਤ ਵਧੀਆ ਗੱਲ ਹੈ ਕਿ ਖਾਣਾ ਅੱਛਾ ਹੀ ਹੁੰਦਾ ਜਾਂ ਬਹੁਤ ਅੱਛਾ ਹੁੰਦਾ ਹਨਾ,
1: ਬਿਲਕੁਲ,
0: ਕਿਉਂਕਿ ਦੇਖੋ ਜੇ ਉਹ ਆਪਣਾ ਢਿੱਡ ਭਰ ਰਿਹਾ, ਆਪਾਂ ਰੋਜ਼ਾਨਾ ਕਿੰਨੀ ਮਿਹਨਤ ਕਰਦੇ ਹਾਂ ਢਿੱਡ ਭਰਨ ਲਈ, ਤੇ ਆ ਕੇ ਫਿਰ ਇਹੀ ਕਹਿ ਦੇਣਾ ਵੀ ਖਾਣਾ ਵਧੀਆ ਨਹੀਂ ਬਣਿਆ ਹਨਾ, ਉਹ ਵਿਚਾਰੀ ਜਿਹੜੀ ਸੁਆਣੀ ਸਾਰਾ ਦਿਨ ਦੀ ਲੱਗੀ ਹੋਈ ਹੈ ਕਿ ਉਹਦੇ ਤੇ ਅਸਰ ਹੋਏਗਾ ਹਨਾ। ਤੁਸੀਂ ਕਹਿ ਸਕਦੇ ਵੀ ਹਾਂ ਅਸ ਤਾਂ ਖਾਣਾ ਵਧੀਆ, ਜਾਂ ਨਾ ਹੀ ਕੁਛ ਬੋਲੋ ਹਨਾ, ਜਾਂ ਜਦੋਂ ਤੁਹਾਨੂੰ ਪਸੰਦ ਹੈ ਤੁਸੀਂ ਤਾਰੀਫ ਜ਼ਰੂਰ ਕਰ ਸਕਦੇ ਕਿ ਹਾਂ ਅੱਜ ਖਾਣਾ ਬਹੁਤ ਜ਼ਿਆਦਾ ਵਧੀਆ ਬਣਿਆ। ਤੇ ਹੁਣ ਅਲੀਸ਼ਾ, ਘੜੀ ਦੀਆਂ ਸੂਈਆਂ ਵੱਲ ਨਜ਼ਰ ਮਾਰ ਲਓ
1: ਜੀ,
0: ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ ਇਹ ਪ੍ਰੋਗਰਾਮ ਹੁਣ ਅੱਗੇ ਗੱਲਾਂ ਬਾਤਾਂ ਨਹੀਂ ਕਰ ਸਕਦੇ, ਇਸ ਪ੍ਰੋਗਰਾਮ ਨੂੰ ਇੱਥੇ ਹੀ ਰੋਕਣਾ ਪਏਗਾ। ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਭੈਣੋ ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ, ਤੇ ਇਸ ਪ੍ਰੋਗਰਾਮ ਸੰਬੰਧੀ ਸਾਨੂੰ ਰਾਏ ਵੀ ਜ਼ਰੂਰ ਲਿਖ ਕੇ ਭੇਜੂਗੀਆਂ ਕਿ ਕਿਵੇਂ ਦੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਤੁਹਾਨੂੰ ਲੱਗਦੇ ਨੇ। ਅੱਜ ਦੁਪਹਿਰੇ 2:30 ਵਜੇ ਸੁਨੇਹੇ ਪ੍ਰੋਗਰਾਮ ਆਏਗਾ, ਸਾਡਾ ਹਫ਼ਤਾਵਾਰ ਪ੍ਰੋਗਰਾਮ ਹੁੰਦਾ, ਹਰ ਸੋਮਵਾਰ ਦੁਪਹਿਰੇ 2:30 ਵਜੇ ਪ੍ਰਸਾਰਿਤ ਕੀਤਾ ਜਾਂਦਾ। ਤੇ ਮੈਨੂੰ ਅੰਮ੍ਰਿਤਪਾਲ ਕੌਰ ਨੂੰ
1: ਤੇ ਮੈਨੂੰ ਅਲੀਸ਼ਾ ਨੂੰ
0: ਅੱਜ ਦਾ ਨਾਰੀ ਲੋਕ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।

0: ਬਾਬੀ ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
1: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ।
2: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀ ਨੈਸ਼ਨਲ ਕੰਪਨੀ ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
1: ਚਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
2: ਕੀ ਮਤਲਬ?
1: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।
3: FM 106.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ ਦੁਪਹਿਰ ਦੇ ਠੀਕ 1:01 ਹੋ ਰਿਹਾ ਹੈ ਤੇ ਹੁਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦੀ ਸਭਾ ਵਿੱਚ ਬਚੇ ਹੋਏ ਪ੍ਰੋਗਰਾਮਾਂ ਦਾ ਵੇਰਵਾ। ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਨਗਮੇ, ਜਿਹਦੇ ਵਿੱਚ ਤੁਹਾਡੇ ਖਤਾਂ ਦੇ ਆਧਾਰ 'ਤੇ ਤੁਹਾਨੂੰ ਹਿੰਦੀ ਗੀਤ ਸੁਣਾਏ ਜਾਣਗੇ। 1:10 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 1:15 'ਤੇ ਜਾਰੀ ਰੱਖਾਂਗੇ ਪ੍ਰੋਗਰਾਮ ਨਗਮੇ।

1:40 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਫੌਜੀ ਵੀਰਾਂ ਦਾ ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ। ਦੁਪਹਿਰ 2:15 ਤੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰ ਪ੍ਰੋਗਰਾਮ ਸੁਨੇਹੇ। ਸੁਨੇਹੇ ਵਿੱਚ ਆਪਣੇ ਸੁਨੇਹੇ ਸਾਨੂੰ ਭੇਜਣ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9965006268 'ਤੇ ਵਟਸਐਪ ਰਾਹੀਂ ਆਪਣੇ ਜੋ ਵੀ ਤੁਹਾਡੇ ਵਿਚਾਰ ਨੇ ਸਾਡੇ ਪ੍ਰੋਗਰਾਮਾਂ ਨੂੰ ਲੈ ਕੇ ਉਹ ਭੇਜ ਸਕਦੇ ਹੋ। ਬਾਅਦ ਦੁਪਹਿਰ 3 ਵਜੇ ਤੁਸੀਂ ਸੁਣੋਗੇ ਕੌਮੀ ਸੇਵਾਵਾਂ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮੀ 5 ਵਜੇ ਤੁਸੀਂ ਸੁਣੋਗੇ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੁਆਰਾ ਪਦਮ ਪੁਰਸਕਾਰ 2025 ਦੇ ਇਨਾਮ ਵੰਡ ਸਮਾਰੋਹ ਦਾ ਪ੍ਰਸਾਰਣ। ਸ਼ਾਮੀ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ 6:05 ਤੇ ਤੁਸੀਂ ਸੁਣੋਗੇ ਇੱਕ ਵਾਰੀ ਫਿਰ ਪ੍ਰੋਗਰਾਮਾਂ ਦਾ ਵੇਰਵਾ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਗੀਤ ਅਤੇ ਦੇਸ਼ ਭਗਤੀ ਦਾ ਗੀਤ। ਵੀਹ ਮਿੰਟ ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 ਤੇ ਨੌਜਵਾਨਾਂ ਦਾ ਖਾਸ ਪ੍ਰੋਗਰਾਮ ਵਿਬਕਿਓ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਪੇਸ਼ ਕਰਨਗੇ ਤਰੁਣ। ਸ਼ਾਮੀ 7 ਵਜੇ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨਸ। 7:02 ਤੇ ਤੁਸੀਂ ਸਰਵਣ ਕਰੋਗੇ ਬੰਦਗੀ। ਸ਼ਾਮੀ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 7:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। ਰਾਤੀ 8:15 ਤੇ ਐਸਾ ਦੇਸ਼ ਹੈ ਮੇਰਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਰਾਤੀ 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤੀ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾਵਾਂ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤੀ 10 ਵਜੇ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ ਮੌਕੇ ਦੀਆਂ ਕੁਝ ਸੁਰਖੀਆਂ ਦੇ ਨਾਲ। ਰਾਤੀ 10:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਪੰਜਾਬੀ ਤੜਕਾ, ਜਿਸ ਦੇ ਵਿੱਚ ਵਟਸਐਪ 'ਤੇ ਤੁਹਾਡੇ ਖਤਾਂ ਦੇ ਆਧਾਰਿਤ ਤੁਹਾਨੂੰ ਪੰਜਾਬੀ ਮਿਊਜ਼ਿਕ ਸੁਣਾਇਆ ਜਾਏਗਾ। 10:30 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਰਜਨੀਗੰਧਾ ਦਾ, ਜਿਸ ਵਿੱਚ ਪੁਰਾਣੇ ਹਿੰਦੀ ਫਿਲਮੀ ਗੀਤ ਤੁਹਾਨੂੰ ਸੁਣਾਏ ਜਾਣਗੇ। ਰਾਤ 11 ਵਜੇ ਹਿੰਦੀ ਵਿੱਚ ਸਮਾਚਾਰ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ 11:05 ਤੇ ਇੰਗਲਿਸ਼ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤੀ 11:10 ਤੇ ਹੋਵੇਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੀ ਸਭਾ ਵਿੱਚ ਚੱਲਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਹੁਣ ਵੇਲਾ ਹੋ ਗਿਆ ਹੈ ਜੀ ਪ੍ਰੋਗਰਾਮ ਨਗਮੇ ਦਾ। ਪ੍ਰੋਗਰਾਮ ਨਗਮੇ ਵਿੱਚ ਪਹਿਲਾ ਖਤ ਆਇਆ ਸਾਨੂੰ ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਵੱਲੋਂ। ਇਸ ਤੋਂ ਬਾਅਦ ਸਾਨੂੰ ਖਤ ਭੇਜ ਰਹੇ ਨੇ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਪਾਲ ਕੌਰ, ਮਨਵੀਰ ਕੌਰ, ਮਨਜੀਤ, ਅਮਰਦੀਪ ਪਿੰਡ ਸਿਉਣਾ ਤੋਂ। ਅਤੇ ਅਗਲਾ ਖਤ ਸਾਨੂੰ ਭੇਜ ਰਹੇ ਨੇ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਕੀਰਤ ਅਤੇ ਜਸ਼ਨ। ਅਤੇ ਆਓ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਸਮਾਂ ਮਿਲਾਓ ਜੀ, ਦੁਪਹਿਰ ਦੇ 1:10 ਹੋਣ ਜਾ ਰਹੇ ਨੇ ਤੇ ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ 66 ਖਾਸ ਸ਼ਖਸੀਅਤਾਂ ਨੂੰ ਸਾਲ 2026 ਲਈ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਸਮਾਰੋਹ ਵਿੱਚ ਮੌਜੂਦ ਰਹਿਣਗੇ। ਅੱਜ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਅਤੇ 58 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਰਾਸ਼ਟਰਪਤੀ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਨੇ। ਬਾਕੀ ਪਦਮ ਪੁਰਸਕਾਰ ਸਮਾਰੋਹ ਦੇ ਦੂਜੇ ਦੌਰ ਵਿੱਚ ਬਾਅਦ ਵਿੱਚ ਪ੍ਰਦਾਨ ਕੀਤੇ ਜਾਣਗੇ। ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.71 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਿਛਲੇ 2 ਹਫ਼ਤਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਚੌਥਾ ਵਾਧਾ ਹੈ। ਹੁਣ ਦਿੱਲੀ ਵਿੱਚ ਪੈਟਰੋਲ 102.12 ਰੁਪਏ ਫੀ ਲੀਟਰ ਅਤੇ ਡੀਜ਼ਲ 95.20 ਰੁਪਏ ਫੀ ਲੀਟਰ ਉਪਲਬਧ ਹੋਵੇਗਾ। ਭਿਆਨਕ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਗਿਆ ਏ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸ ਦੌਰਾਨ ਸਿੱਖਿਆ ਵਿਭਾਗ ਦੇ ਨਵੇਂ ਹੁਕਮਾਂ ਅਨੁਸਾਰ ਸਮੂਹ ਸਰਕਾਰੀ ਦੋਹਰੀ ਸ਼ਿਫਟ ਵਾਲੇ ਸਕੂਲਾਂ ਵਿੱਚ ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋਵੇਗੀ, ਜਦਕਿ ਦੂਜੀ ਸ਼ਿਫਟ ਵਿੱਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਉੱਧਰ ਸਰਕਾਰੀ ਸਕੂਲਾਂ ਦਾ ਸਮਾਂ ਬਦਲਣ ਮਗਰੋਂ ਰੂਪਨਗਰ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਜੇ ਅਲਵਾਲ ਵੱਲੋਂ ਵੱਖ ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਾਫ਼ੀ ਸਾਰੇ ਮੁਲਾਜ਼ਮ ਸਮੇਂ ਸਿਰ ਨਹੀਂ ਪਹੁੰਚੇ ਸਨ, ਪਰ ਜਿਹੜੇ ਮੁਲਾਜ਼ਮ ਸਮੇਂ 'ਤੇ ਨਹੀਂ ਪਹੁੰਚੇ ਉਹਨਾਂ 'ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਦਲੇ ਹੋਏ ਸਮੇਂ ਦੌਰਾਨ ਆ ਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਆਪਣਾ ਕੰਮਕਾਰ ਕਰਵਾ ਸਕਦੇ ਨੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹਾ ਹੈ ਕਿ 26 ਮਈ ਨੂੰ ਹੋ ਰਹੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ 'ਚ ਨੇ। ਜ਼ਿਕਰ ਯੋਗ ਹੈ ਕਿ ਇਹਨਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1801 ਉਮੀਦਵਾਰ, ਕਾਂਗਰਸ ਦੇ 1550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1316, ਸ਼੍ਰੋਮਣੀ ਅਕਾਲੀ ਦਲ ਦੇ 1251 ਅਤੇ ਬਹੁਜਨ ਸਮਾਜ ਪਾਰਟੀ ਦੇ 96 ਉਮੀਦਵਾਰ, ਜਦਕਿ 1528 ਆਜ਼ਾਦ ਉਮੀਦਵਾਰ ਅਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਪੰਜਾਬ ਸਰਕਾਰ ਨੇ ਕੱਲ੍ਹ 26 ਮਈ ਨੂੰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਆਮ ਚੋਣਾਂ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਏ। ਚੰਡੀਗੜ੍ਹ ਵਿਖੇ ਸਥਿਤ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਹੋਵੇਗੀ। ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਓਜਸਵੀ ਅਲੰਕਾਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਨੇ ਲੁਧਿਆਣਾ ਜ਼ਿਲ੍ਹਾ ਵਿੱਚ ਅਣਅਧਿਕਾਰਿਤ ਕਲੋਨੀਆਂ ਅਤੇ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਏ। ਇਸ ਦੇ ਚੱਲਦਿਆਂ ਗਲਾਡਾ ਨੇ ਡੇਲੋ, ਜਸਪਾਲ ਵਾਂਗਰ ਅਤੇ ਉੱਚੀ ਮੰਗਲੀ ਵਿਖੇ ਸਥਿਤ 5 ਅਣਅਧਿਕਾਰਿਤ ਕਲੋਨੀਆਂ ਨੂੰ ਢਾ ਦਿੱਤਾ ਏ। ਅਥਾਰਟੀ ਨੇ ਮਰਾਡੋ ਚੌਂਕੀ, ਭੈਰੋਮੂਣਾ, ਗਿੱਲ, ਜੰਡਿਆਲੀ, ਜਸਪਾਲ ਵਾਂਗਰ, ਕੋਹਾੜਾ ਸਮੇਤ ਖੇਤਰਾਂ ਵਿੱਚ ਵੀ 12 ਅਣਅਧਿਕਾਰਿਤ ਇਮਾਰਤਾਂ ਅਤੇ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਏ। ਇਸ ਤੋਂ ਇਲਾਵਾ ਚੂਰਪੁਰ, ਦਾਦ, ਕਾਂਜੀਆਂ, ਮਾਨਕਵਾਲ ਅਤੇ ਥਰੀਕੇ ਵਰਗੇ ਪਿੰਡਾਂ ਵਿੱਚ 20 ਅਣਅਧਿਕਾਰਿਤ ਕਲੋਨੀਆਂ ਬਾਰੇ ਰਿਪੋਰਟਾਂ ਅਗਲੇਰੀ ਕਾਰਵਾਈ ਲਈ ਸੰਬੰਧਿਤ ਤਹਿਸੀਲਦਾਰਾਂ ਨੂੰ ਭੇਜੀਆਂ ਗਈਆਂ ਨੇ। ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਵਿਕਾਸ ਹੀਰਾ ਨੇ ਲੋਕਾਂ ਨੂੰ ਅਣਅਧਿਕਾਰਿਤ ਕਲੋਨੀਆਂ ਵਿੱਚ ਪਲਾਟ ਜਾਂ ਇਮਾਰਤਾਂ ਨਾ ਖਰੀਦਣ ਦੀ ਅਪੀਲ ਕੀਤੀ ਏ। ਵਿਸ਼ੇਸ਼ ਤੋਂ ਤੀਬਰ ਸੋਧ SIR ਨੂੰ ਲੈ ਕੇ ਜ਼ਿਲ੍ਹਾ SAS ਨਗਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅਹਿਮ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਵੋਟਰ ਮੈਪਿੰਗ ਕਰਨ ਵਾਲੇ 10 ਬੂਥ ਲੈਵਲ ਅਫਸਰਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਮੈਪਿੰਗ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ SIR ਦੌਰਾਨ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ, ਡਾਟਾ ਅਪਡੇਸ਼ਨ, ਡੁਪਲੀਕੇਸ਼ਨ, ਵੋਟਾਂ ਦੀ ਸ਼ਨਾਖਤ ਅਤੇ ਮੈਪਿੰਗ ਦੇ ਕੰਮ ਨੂੰ ਪੂਰੀ ਗੰਭੀਰਤਾ ਨਾਲ ਕੀਤਾ ਜਾਵੇ ਤਾਂ ਜੋ ਕੋਈ ਵੋਟਰ ਯੋਗ ਵੋਟਰ ਨਿਵਾਂਝਾ ਨਾ ਰਹੇ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋਫੈਸਰ ਗੁਰੂ ਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿੱਚ ਕੋਰ ਕਮੇਟੀ ਦਾ ਗਠਨ ਕਰਨ ਲਈ ਨਿਰਦੇਸ਼ ਦਿੱਤੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਲੂ ਦਾ ਔਰੰਜ ਅਲਰਟ ਜਾਰੀ ਕੀਤਾ ਏ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਵਿੱਚ ਵੀ ਤੇਜ਼ ਗਰਮੀ ਪੈਣ ਦੀ ਸੰਭਾਵਨਾ ਏ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRNGU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। 1:15 हो रहे हैं ते जारी रख रहे हैं प्रोग्राम नगमे नगमे विच तुहानू अगला खत आया है रिंगनी छत्तीसगढ़ तों दिनेश वर्मा करुणा वर्मा दतरेंगी तों भागवत वर्मा लेवई तों गुलाबदास मानिकपुरी लच्छनपुर तों विश्वनाथ साहू चरडोंगरी पिपरिया तों दुर्गा राम साहू वल्लों अगला खत सानू भेज रहे ने बंसी लाल संधू पिंड तेजा मौड़ी अंबाला तों इस तों बाद सानू खत भेज रहे ने पिंड नथाणा जिला बठिंडा तों हरजिंदर छिंदा जसवीर रेखा गगन सोनी सीता और गीता अगला खत सानू भेज रहे ने जिला लुधियाणा पुरानी मंडी मुलांपुर तों राजेश जैन अरुणा जैन गौतम जैन नगीना जैन ते मुलांपुर मंडी तों ही कृष्ण गोपाल शर्मा राज शर्मा मंजू आशीष शर्मा बिट्टू जैन ते दीपक जैन ते इस तो बाद सानू खत भेज रहे ने जी पिंड माधोपुर चौंक बत्तियां वाला तो बलविंदर बिल्ला माधोपुरी राज कौर ज्योति गोल्डी पप्पू करण ते अगला खत सानू आया है मुक्तसर तो बाबू सिंह धीमान बलजिंदर कौर धीमान रवनीत निशु दे भुपिंदर वालों ते आओ इन्हां दी रली मिली फरमाइश ते सुनते हैं ये गीत
2: प्रीत की लत मोहे ऐसी लागी

ਅਗਲਾ ਖਤ ਆਇਆ ਜੀ ਪ੍ਰੋਗਰਾਮ ਨਗਮੇ ਵਿੱਚ ਸਾਨੂੰ ਕਿੱਦੜ ਬਾਹਰ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਅਤੇ ਹਿਨਾਸ਼ਾ ਵੱਲੋਂ। ਇਸ ਤੋਂ ਬਾਅਦ ਸਾਨੂੰ ਖਤ ਭੇਜ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਪਿੰਡ ਖੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਖਤ ਆਇਆ ਜੀ ਮਲਕੀਤ ਸਿੰਘ ਖੁੜਿਆਣਾ, ਮਨਜੀਤ ਕੌਰ ਬਠਿੰਡਾ, ਦਿਪਿੰਦਰ ਸਿੰਘ ਅਤੇ ਗੁਰਸ਼ਬਦ ਸਿੰਘ ਵੱਲੋਂ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ ਏਕਮ ਦਮਨ ਅਤੇ ਅਭਿਜੋਤ ਖਤ ਭੇਜ ਰਹੇ ਨੇ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਜੀ ਖਤ ਭੇਜ ਰਹੇ ਨੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਿਹਰਾਜ ਜਹਾਂ ਹਰਿਦੁਆਰ ਤੋਂ ਸਾਨੂੰ ਖਤ ਭੇਜ ਰਹੇ ਨੇ। ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ ਜੀ ਸਾਨੂੰ ਖਤ ਭੇਜ ਰਹੇ ਨੇ। ਅਗਲਾ ਖਤ ਸਾਨੂੰ ਆਇਆ ਹੈ ਸਾਦੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਜੀ ਵੱਲੋਂ। ਅਤੇ ਆਓ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਸੀ ਗੀਤ ਬੰਟੀ ਔਰ ਬਬਲੀ ਫਿਲਮ 'ਚੋਂ। ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਅਲੀਸ਼ਾ ਚਿੰਨਾਏ, ਸ਼ੰਕਰ ਮਹਾਦੇਵਨ ਅਤੇ ਜਾਵੇਦ ਅਲੀ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਅਤੇ ਅਗਲਾ ਖੱਤ ਆਇਆ ਸਾਨੂੰ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਸ਼ੋਭਾ ਨਾਇਕ ਵੱਲੋਂ। ਇਸ ਤੋਂ ਬਾਅਦ ਸਾਨੂੰ ਖੱਤ ਭੇਜ ਰਹੇ ਨੇ ਭਾਟਾਪਾਰਾ ਦਤਰੇਂਗੀ ਤੋਂ ਦੁਆਰਿਕਾ ਕਿਸ਼ੋਰ, ਦੀਪਕ ਅਤੇ ਜਾਵੇਂਦਰ ਕੁਮਾਰ ਵਰਮਾ। ਅਗਲਾ ਖੱਤ ਆਇਆ ਜੀ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਬਿਰਕ ਅਤੇ ਜੈਤਿਕ ਬਿਰਕ ਅਤੇ ਮਿੱਕਾ ਬਿਰਕ ਵੱਲੋਂ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਖੱਤ ਭੇਜ ਰਹੇ ਨੇ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ, ਦੀਪਾ ਅਤੇ ਬਲਕਾਰ ਖੋਖਰ ਜੀ। ਆਓ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

0: ਇਸੇ ਦੇ ਨਾਲ ਪ੍ਰੋਗਰਾਮ ਨਗਮੇ ਦੀ ਅੱਜ ਦੀ ਇਸ ਕੜੀ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਅਲੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਮਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਦੁਪਹਿਰ ਦੇ 1:40 ਹੋਣ ਜਾ ਰਹੇ ਨੇ ਤੇ ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ ਉਸ ਤੋਂ ਬਾਅਦ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ।
1: ਹਾਜ਼ਰ ਹੋਵਾਂਗੇ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਵਿਚ ਵਾਰ ਵਾਰ ਹੋ ਰਹੀਆਂ ਗਲਤੀਆਂ ਤੇ ਚਿੰਤਾ ਪ੍ਰਗਟ ਕੀਤੀ। ਕਿਹਾ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਸਬਕ ਨਹੀਂ ਲਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ 'ਚ ਹੋਵੇਗੀ। ਪੈਟਰੋਲ ਦੀ ਕੀਮਤ ਵਿਚ 2.61 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਅਤੇ ਮੌਸਮ ਵਿਭਾਗ ਵੱਲੋਂ ਦਿੱਲੀ 'ਚ ਅਗਲੇ 3 ਦਿਨਾਂ ਦੌਰਾਨ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀ ਲੂ ਦੀ ਸਥਿਤੀ ਬਣੀ ਰਹੇਗੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ 66 ਖਾਸ ਹਸਤੀਆਂ ਨੂੰ ਸਾਲ 2026 ਲਈ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਸਮਾਰੋਹ 'ਚ ਮੌਜੂਦ ਰਹਿਣਗੇ। ਅੱਜ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਅਤੇ 58 ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਰਾਸ਼ਟਰਪਤੀ ਨੇ ਸਾਲ 2026 ਲਈ 131 ਪਦਮ ਅਵਾਰਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਤੇ 113 ਪਦਮ ਸ੍ਰੀ ਪੁਰਸਕਾਰ ਸ਼ਾਮਲ ਨੇ। ਬਾਕੀ ਪਦਮ ਪੁਰਸਕਾਰ ਸਮਾਰੋਹ ਦੇ ਦੂਜੇ ਦੌਰ 'ਚ ਬਾਅਦ ਵਿਚ ਪ੍ਰਦਾਨ ਕੀਤੇ ਜਾਣਗੇ। ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਇਹ ਵਕਾਰੀ ਨਾਗਰਿਕ ਸਨਮਾਨ, ਕਲਾ, ਜਨਹਿਤ ਤੇ ਸਮਾਜ ਸੇਵਾ, ਸਾਹਿਤ ਤੇ ਸਿੱਖਿਆ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਤੇ ਸਨਅਤ, ਦਵਾ ਤੇ ਖੇਡਾਂ ਦੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਅਸਾਧਾਰਨ ਤੇ ਸ਼ਾਨਦਾਰ ਸੇਵਾਵਾਂ ਲਈ ਪਦਮ ਵਿਭੂਸ਼ਣ, ਵਿਸ਼ੇਸ਼ ਸੇਵਾ ਲਈ ਪਦਮ ਭੂਸ਼ਣ ਤੇ ਕਿਸੇ ਵੀ ਖੇਤਰ 'ਚ ਮਹੱਤਵਪੂਰਨ ਸੇਵਾ ਲਈ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪਦਮ ਪੁਰਸਕਾਰਾਂ ਲਈ ਵਾਂਝੇ ਅਤੇ ਅਨੁਸੂਚਿਤ ਭਾਈਚਾਰਿਆਂ, ਕਬਾਇਲੀ ਭਾਈਚਾਰਿਆਂ ਤੇ ਦੂਰ ਦੁਰਾਡੇ ਦੇ ਇਲਾਕਿਆਂ ਦੇ ਲੋਕਾਂ ਨੂੰ ਵੀ ਚੁਣਿਆ ਜਾਂਦਾ ਹੈ ਜੋ ਸਮਾਜ ਤੇ ਰਾਸ਼ਟਰਪਤੀ ਬੇਮਿਸਾਲ ਸੇਵਾ ਲਈ ਪ੍ਰੇਰਣਾ ਦਿੰਦੇ ਨੇ। ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਵਿਚ ਵਾਰ ਵਾਰ ਹੋ ਰਹੀਆਂ ਗਲਤੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਪਿਛਲੇ ਪੇਪਰ ਲੀਕ ਵਿਵਾਦ ਤੋਂ ਕੋਈ ਸਬਕ ਨਹੀਂ ਲਿਆ। ਜਸਟਿਸ PS ਨਰਸਿਮਹਾ ਅਤੇ ਆਲੋਕ ਅਰਾਧੇ ਦੇ ਬੈਂਚ ਨੇ ਕੇਂਦਰ ਸਰਕਾਰ, NTA ਅਤੇ ਕੇਂਦਰੀ ਜਾਂਚ ਬਿਊਰੋ ਤੋਂ ਉਨ੍ਹਾਂ ਪਟੀਸ਼ਨਾਂ ਤੇ ਜਵਾਬ ਮੰਗਿਆ ਜਿਨ੍ਹਾਂ ਵਿਚ ਮੈਡੀਕਲ ਦਾਖਲਾ ਪ੍ਰੀਖਿਆ ਕਰਵਾਉਣ ਲਈ NTA ਦੀ ਥਾਂ ਕਿਸੇ ਹੋਰ ਮਜ਼ਬੂਤ ਤੇ ਖੁਦ ਮੁਖਤਿਆਰ ਸੰਸਥਾ ਨੂੰ ਲਿਆਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਏਜੰਸੀ ਨੂੰ ਵੀਰਵਾਰ ਤੱਕ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਵਿਚ ਪੁੱਛਿਆ ਗਿਆ ਕਿ ਪਿਛਲੇ ਸਾਲ ਏਜੰਸੀ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਇਸਰੋ ਦੇ ਸਾਬਕਾ ਮੁਖੀ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੀ ਪਾਲਣਾ ਕਿੱਥੋਂ ਤੱਕ ਕੀਤੀ ਗਈ ਹੈ। ਪਟੀਸ਼ਨਾਂ ਵਿਚ ਇਲਜ਼ਾਮ ਲਗਾਇਆ ਗਿਆ ਕਿ ਵਾਰ ਵਾਰ ਪੇਪਰ ਲੀਕ ਹੋਣ ਨਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਅਧਿਕਾਰ ਪ੍ਰਭਾਵਿਤ ਹੋਏ ਨੇ। ਪਟੀਸ਼ਨ ਵਿਚ ਭਵਿੱਖ ਦੀਆਂ ਪ੍ਰੀਖਿਆਵਾਂ ਦੀ ਨਿਗਰਾਨੀ ਵਾਸਤੇ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਦੀ ਅਗਵਾਈ 'ਚ ਇਕ ਉੱਚ ਪੱਧਰੀ ਨਿਗਰਾਨ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ। ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਨੀਟ UG ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਇਸ ਮਹੀਨੇ ਦੀ 28 ਤਰੀਕ ਨੂੰ ਹੋਣ ਵਾਲੀ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਅੰਡਰ ਗ੍ਰੈਜੂਏਟ 226 ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। NTA ਨੇ ਕਿਹਾ ਕਿ ਇਹ ਫੈਸਲਾ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਈਦ ਉਲ ਜੁਹਾ ਜਾਂ ਬਕਰੀਦ ਦੀ ਛੁੱਟੀ ਤਰੀਕ 'ਚ ਬਦਲਾਅ ਦੇ ਮੱਦੇਨਜ਼ਰ ਲਿਆ ਗਿਆ। ਏਜੰਸੀ ਨੇ ਦਸਿਆ ਕਿ ਪ੍ਰਭਾਵਿਤ ਉਮੀਦਵਾਰਾਂ ਲਈ ਸੋਧੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਅੱਜ ਤੱਕ ਇੱਕ ਹੋਰ ਦਿਨ ਲਈ ਵਧਾ ਦਿੱਤੀ ਹੈ। CBSE ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਨੂੰ ਬੇਨਤੀਆਂ ਜਮ੍ਹਾਂ ਕਰਵਾਉਣ ਲਈ ਢੁਕਵਾਂ ਸਮਾਂ ਦੇਣ ਲਈ ਲਿਆ ਗਿਆ। ਸਰਕਾਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਮੈਸੇਜ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਭਾਰਤ ਦੇ ਸਮਰਥਨ ਸਬੰਧੀ ਬਿਆਨ ਦਿੱਤਾ। PIB ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹਾ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਕਾਈ ਨੇ ਕਿਹਾ ਕਿ ਰੱਖਿਆ ਮੰਤਰੀ ਤੇ ਸਰਕਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਸਰਕਾਰ ਨੇ ਨਾਗਰਿਕਾਂ ਨੂੰ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇਸ ਸਬੰਧ ਵਿਚ ਸਿਰਫ਼ ਸਰਕਾਰੀ ਹਲਕਿਆਂ ਤੇ ਹੀ ਭਰੋਸਾ ਕਰਨ ਲਈ ਕਿਹਾ ਗਿਐ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ 'ਚ ਹੋਵੇਗੀ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਵਿੱਚ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਡਾਕਟਰ ਐਚ ਜੈ ਸ਼ੰਕਰ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਮੀਟਿੰਗ ਤਰਜੀਹ ਖੇਤਰਾਂ 'ਚ ਕੁਆਡ ਸਹਿਯੋਗ ਨੂੰ ਅੱਗੇ ਵਧਾਉਣ, ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਆਪਸੀ ਚਿੰਤਾ ਦੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਤੇ ਕੇਂਦਰਿਤ ਹੋਵੇਗੀ। ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਵਾਲੇ ਕੁਆਡ ਸਮੂਹ ਦਾ ਮੁੱਖ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਬਣਾਈ ਰੱਖਣਾ। ਭਾਰਤ ਇਸ ਮੀਟਿੰਗ ਦੀ ਮੇਜ਼ਬਾਨੀ ਗਠਜੋੜ ਦੇ ਮੌਜੂਦਾ ਚੇਅਰਮੈਨ ਵਜੋਂ ਕਰ ਰਿਹਾ ਹੈ। 2024 'ਚ ਅਮਰੀਕਾ ਦੇ ਵਿਲਮਿੰਗਟਨ 'ਚ ਹੋਏ ਆਖਰੀ ਕੁਆਡ ਸੰਮੇਲਨ 'ਚ ਸਮੂਹ ਦੇ ਪ੍ਰਮੁੱਖ ਨੇਤਾਵਾਂ ਨੇ ਹਿੰਦ ਪ੍ਰਸ਼ਾਂਤ ਵਿੱਚ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਕਈ ਵੱਡੇ ਕਦਮਾਂ ਦਾ ਐਲਾਨ ਕੀਤਾ ਸੀ। ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ 2.61 ਰੁਪਏ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.71 ਰੁਪਏ ਦਾ ਵਾਧਾ ਕੀਤਾ ਗਿਆ। ਪਿਛਲੇ 2 ਹਫ਼ਤਿਆਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਚੌਥਾ ਵਾਧਾ ਏ। ਹੁਣ ਦਿੱਲੀ 'ਚ ਪੈਟਰੋਲ 102.12 ਰੁਪਏ ਫੀ ਲੀਟਰ ਤੇ ਡੀਜ਼ਲ 95.20 ਰੁਪਏ ਫੀ ਲੀਟਰ ਉਪਲਬਧ ਹੋਵੇਗਾ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹਾ ਕਿ 26 ਮਈ ਨੂੰ ਹੋ ਰਹੀਆਂ ਸਥਾਨਕ ਆਮ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ 'ਚ ਨੇ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1,801 ਉਮੀਦਵਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ 1,550 ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 1,251 ਉਮੀਦਵਾਰ, ਬਹੁਜਨ ਸਮਾਜ ਪਾਰਟੀ ਦੇ 96 ਅਤੇ 1,528 ਆਜ਼ਾਦ ਉਮੀਦਵਾਰ ਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਪੰਜਾਬ ਸਰਕਾਰ ਨੇ ਕੱਲ੍ਹ 26 ਮਈ ਨੂੰ ਸੂਬੇ 'ਚ ਆਮ ਛੁੱਟੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਵੋਟਰਾਂ ਨੂੰ ਕੱਲ੍ਹ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ 'ਚ ਆਪਣੀ ਵੋਟ ਪਾਉਣ ਦੀ ਸਹੂਲਤ ਦੇਣ ਲਈ ਲਿਆ ਗਿਆ। ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਵਿਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਰਹੇਗੀ। ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਗਿਆ। ਅੱਜ ਤੋਂ ਕੰਮ

ਤੁਸੀਂ ਸੁਣ ਰਹੇ ਸੀ ਫਿਲਮ ਬਚਪਨਾ ਹੈ ਹਸੀਨੋ ਦਾ ਇਹ ਗੀਤ ਜੋਗੀ ਮਾਹੀ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਸੁਖਵਿੰਦਰ ਸਿੰਘ, ਸ਼ੇਖਰ ਰਵਜੀਆਨੀ ਅਤੇ ਹਿਮਾਨੀ ਕਪੂਰ ਨੇ। ਪ੍ਰੋਗਰਾਮ ਸਰਫਰੋਸ਼ ਵਿੱਚ ਪੇਸ਼ ਕਰ ਰਹੇ ਹਾਂ ਅਗਲਾ ਗੀਤ।

ਤੁਸੀਂ ਸੁਣ ਰਹੇ ਸੀ ਜੰਨਤ ਫਿਲਮ ਦਾ ਇਹ ਗੀਤ ਜਿਸਨੂੰ ਆਵਾਜ਼ ਦਿੱਤੀ ਹੈ ਕਾਮਰਾਨ ਅਹਿਮਦ ਨੇ। ਪ੍ਰੋਗਰਾਮ ਸਰਫਰੋਸ਼ ਵਿੱਚ ਪੇਸ਼ ਹੈ ਅਗਲਾ ਗੀਤ।

0: ਸੁਨੇਹਾ ਆਇਆ ਸੁਖਵਿੰਦਰ ਸਿੰਘ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ, ਬਹੁਤ ਹੀ
1: ਜੀ
0: ਲੰਬਾ ਸੁਨੇਹਾ ਇਹਨਾਂ ਨੇ ਸਾਨੂੰ
1: ਜੀ
0: ਭੇਜਿਆ।
1: ਜੀ
0: ਇਹ ਕਹਿ ਰਹੇ ਨੇ ਕਿ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਪ੍ਰੋਗਰਾਮ ਸੁਨੇਹੇ ਵਿੱਚ ਸੁਨੇਹਾ ਦੀ ਗਿਣਤੀ ਘੱਟ ਰਹੀ ਹੈ, ਤੇ ਇਹਨਾਂ ਨੂੰ ਲੱਗ ਰਿਹਾ ਹੈ ਕਿ ਤੁਸੀਂ ਗੀਤ ਚਲਾ ਕੇ ਸਮਾਂ ਪੂਰਾ ਕਰ ਰਹੇ ਹੋ ਕਿਉਂਕਿ ਤੁਸੀਂ ਸਰੋਤਿਆਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋ।
1: ਨਹੀਂ, ਸਰੋਤਿਆਂ ਦੀ ਕਿਸ ਗੱਲ ਨੂੰ ਨਜ਼ਰਅੰਦਾਜ਼ ਕੀਤਾ ਗਿਆ? ਕਿਸੇ ਗੱਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਪਰ ਇਹ ਹੈ ਵੀ ਜੇਕਰ ਅਸੀਂ ਇਹ ਉਮੀਦ ਕਰੀਏ ਕਿ ਕੁਛ ਵੀ ਗੱਲ ਅਚਾਨਕ ਸਾਡੇ ਦਿਮਾਗ 'ਚ ਆ ਜਾਏ ਅਤੇ ਉਹਦੇ ਉੱਪਰ ਅਮਲ ਕੀਤਾ ਜਾਵੇ, ਤਾਂ ਇਸ ਤਰ੍ਹਾਂ ਦਾ ਨਹੀਂ ਹੁੰਦਾ। ਇੱਕ ਸਿਸਟਮ ਦੇ ਤਹਿਤ ਸਾਰਾ ਕੁਝ ਚੱਲਦਾ, ਤਾਂ ਉਹਦੇ ਅਨੁਸਾਰ ਜੋ ਵੀ ਸਾਨੂੰ ਸੁਝਾਅ ਦਿੱਤੇ ਜਾਂਦੇ ਨੇ ਉਹਨਾਂ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਘੱਟ ਸਟਾਫ ਦੇ ਨਾਲ ਅਸੀਂ ਚਲਾ ਰਹੇ ਹਾਂ, ਫਿਰ ਵੀ ਅਸੀਂ ਸਾਰਾ ਕੁਝ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਦਫ਼ਤਰੀ ਸਮੱਸਿਆਵਾਂ ਹੁੰਦੀਆਂ ਨੇ, ਸਰੋਤਿਆਂ ਨੂੰ ਉਹਨਾਂ ਦਾ ਕੋਈ ਅੰਦਾਜ਼ਾ ਵੀ ਨਹੀਂ ਹੁੰਦਾ, ਉਹ ਸਾਰਾ ਕੁਝ ਹੁੰਦਾ, ਪਰ ਜਿਹੜੇ ਕੁਝ ਜਿਹੜੇ ਸੁਝਾਅ ਮੰਨਣਯੋਗ ਹੁੰਦੇ ਜ਼ਰੂਰ ਮੰਨੇ ਜਾਂਦੇ ਨੇ।
0: ਜੀ, ਇਸ ਤੋਂ ਇਲਾਵਾ ਇਹ ਕਹਿ ਰਹੇ ਨੇ ਕਿ ਆਪਣਾ ਮਾਰੂ ਛਾਵੇਂ ਸੁੱਟੂ ਵਿਸ਼ੇ ਤੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਵਿੱਚ ਕਮਲਪ੍ਰੀਤ ਜੀ ਨੇ ਗੱਲਾਂ ਬਾਤਾਂ ਕੀਤੀਆਂ ਜੋ ਵਿਸ਼ੇ ਤੋਂ ਬਿਲਕੁਲ ਉਲਟ ਸੀ। ਉਹਨਾਂ ਨੇ ਕਿਹਾ ਹੈ ਆਪਣੇ ਹੀ ਸਾਡੀਆਂ ਜੜ੍ਹਾਂ ਵੱਢਦੇ ਨੇ
1: ਜੀ
0: ਤੇ
1: ਜੀ
0: ਲੱਤਾਂ ਖਿੱਚਦੇ ਨੇ।
1: ਹਾਂ, ਇਹ ਤਾਂ ਗੱਲ ਸਹੀ ਹੈ, ਕਿਉਂਕਿ ਜਿਹੜਾ ਆਪਣਾ ਮਾਰੂ ਛਾਵੇਂ ਸੁੱਟੂ ਦਾ ਮਤਲਬ ਇਹ ਹੈ, ਜੇ ਆਪਣਾ ਕੋਈ ਨੁਕਸਾਨ ਵੀ ਕਰੂਗਾ ਤਾਂ ਘੱਟ ਕਰੂਗਾ,
0: ਜੀ
1: ਕਿਉਂਕਿ ਉਹਦੇ ਅੰਦਰ ਸਾਡੇ ਪ੍ਰਤੀ ਜਿਹੜੀ ਆ ਦਰਦ ਹੁੰਦਾ ਹੈ ਕਿਸੇ ਹੋਰ ਦੇ ਮੁਕਾਬਲੇ ਦੇ ਵਿੱਚ। ਇਹ ਤਾਂ ਜੇਕਰ ਇਸ ਤਰ੍ਹਾਂ ਬਿਲਕੁਲ ਕੀਤਾ ਗਿਆ ਤਾਂ ਇਹ ਤਾਂ ਬਿਲਕੁਲ ਸਹੀ ਗੱਲ ਹੈ ਕਿ ਵਿਸ਼ੇ ਦੇ ਉਲਟ ਹੈ, ਤਾਂ ਅਸੀਂ ਜ਼ਰੂਰ ਇਹਦਾ ਜਿਹੜਾ ਜਿਹੜਾ ਸੰਬੰਧਿਤ ਆਰਜੀ ਹੈ ਉਹਦਾ ਧਿਆਨ ਵੀ ਇਹਦੇ ਵੱਲ ਦਿਵਾਵਾਂਗੇ।
0: ਜੀ, ਇਸ ਤੋਂ ਇਲਾਵਾ ਕਹਿ ਰਹੇ ਨੇ ਕਿ ਸਾਡੀ ਬੇਨਤੀ ਹੈ ਜਿਹੜੇ ਸਰੋਤੇ ਦੂਜੇ ਸਰੋਤਿਆਂ ਦਾ ਨਾਂ ਲੈ ਕੇ ਕਹਿੰਦੇ ਨੇ ਕਿ ਉਹ ਸਤਿ ਸ਼੍ਰੀ ਅਕਾਲ ਭੇਜਦੇ ਹਨ, ਇਹ ਬੰਦ ਹੋਣਾ ਚਾਹੀਦਾ ਹੈ। ਜਿਹਨੇ ਸਤਿ ਸ਼੍ਰੀ ਅਕਾਲ ਕਰਨੀ ਹੈ ਉਹ ਖੁਦ ਫੋਨ ਕਰੇ।
1: ਹਾਂ, ਬਿਲਕੁਲ ਸਹੀ ਗੱਲ ਹੈ, ਅਤੇ ਕਈ ਵਾਰ ਇਹ ਹੋ ਜਾਂਦਾ ਹੈ ਕਿ ਸਰੋਤਾ ਫੋਨ ਕਰ ਰਿਹਾ ਅਤੇ ਉਹਦਾ ਘਰ ਦਾ ਕੋਈ ਹੈ, ਤਾਂ ਉਹਨੂੰ ਫਿਰ ਅਵੋਇਡ ਕਰਨਾ ਵੀ ਮੁਸ਼ਕਿਲ ਹੋ ਜਾਂਦਾ। ਬਾਕੀ ਸਰੋਤਿਆਂ ਨੂੰ ਤਾਂ ਅਸੀਂ ਇਹ ਵੀ ਕਹਿੰਦੇ ਰਹਿੰਦੇ, ਖਤ ਲਿਖਣੀ ਹੈ ਤੁਸੀਂ ਖੁਦ ਆਪਣਾ ਨਾਮ ਲਿਖ ਕੇ ਭੇਜੋ, ਅਤੇ ਕਈ ਸਰੋਤੇ ਦੂਜੇ ਸਰੋਤਿਆਂ ਦਾ ਨੰਬਰ ਮੰਗਦੇ ਨੇ, ਕਈ ਆਪਣਾ ਨੰਬਰ ਦੂਜੇ ਸਰੋਤਿਆਂ ਨੂੰ ਦੇਣ ਲਈ ਵੀ ਕਹਿੰਦੇ ਨੇ,
0: ਜੀ,
1: ਤਾਂ ਅਸੀਂ ਉਹ ਸਾਰੀ ਚੀਜ਼ ਨੂੰ ਅਵੋਇਡ ਕਰਦੇ ਹਾਂ। ਅਤੇ ਬਿਲਕੁਲ ਸਹੀ ਗੱਲ ਹੈ ਇਹਨਾਂ ਦੀ, ਜਿਹੜੇ ਵੀ ਫੋਨ ਕਰਨਾ ਸਾਰਿਆਂ ਲਈ ਫੋਨ ਖੁੱਲ੍ਹਾ, ਜੇਕਰ ਫੋਨ ਨਹੀਂ ਲੱਗ ਰਿਹਾ ਤਾਂ ਵਟਸਐਪ ਕਰੋ, ਵਟਸਐਪ ਨਹੀਂ ਕਰਨਾ ਆਉਂਦਾ ਤਾਂ ਖਤ ਲਿਖੋ, ਹਰ ਤਰ੍ਹਾਂ ਨਾਲ ਸਾਡਾ ਜਿਹੜਾ ਸਟੂਡੀਓ ਦੇ ਦਰਵਾਜ਼ੇ ਨੇ ਉਹ ਖੁੱਲ੍ਹੇ ਨੇ ਤੁਹਾਡੇ ਲਈ।
0: ਜੀ, ਕਹਿੰਦੇ ਪ੍ਰੋਗਰਾਮ ਸਰਫਰੋਸ਼ ਵਿੱਚ ਜੁਦਾਈ ਵਿਛੋੜੇ ਵਾਲੇ ਗੀਤ ਹੋਣੇ ਚਾਹੀਦੇ ਨੇ, ਜਿਹੜੇ ਗੀਤ ਅਕਸਰ ਚੱਲਦੇ ਨੇ ਉਹ ਇਸ ਪ੍ਰੋਗਰਾਮ 'ਚ ਚੰਗੇ ਨਹੀਂ ਲੱਗਦੇ।
1: ਕਿਸ ਤਰ੍ਹਾਂ ਦੇ ਗੀਤ ਨੇ ਜਿਹੜੇ ਉਹ ਨਹੀਂ ਚੰਗੇ ਲੱਗਦੇ? ਕਿਉਂਕਿ ਜਿਹੜਾ ਸਰਫਰੋਸ਼ ਦਾ ਮਤਲਬ ਹੈ, ਜਿਹੜੇ ਸਾਡੀਆਂ ਟਰੂਪਸ ਨੇ, ਜਿਹੜੀਆਂ ਸਾਡੇ ਆਰਮਡ ਫੋਰਸਿਸ ਨੇ, ਉਹਨਾਂ ਦੇ ਜਵਾਨ ਜਿਹੜੇ ਕਿ ਸਟੇਸ਼ਨ ਨੇ ਪਟਿਆਲਾ ਜਾਂ ਉਹਦੇ ਨੇੜੇ ਤੇੜੇ ਕਿਤੇ, ਉਹਨਾਂ ਦੇ ਲਈ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਹੈ ਸਾਨੂੰ, ਕਿਉਂਕਿ ਸਿੱਧੇ ਤੌਰ 'ਤੇ ਅਸੀਂ ਉਹਨਾਂ ਦੇ ਮੈਸੇਜਸ ਨਹੀਂ ਲੈ ਰਹੇ, ਹਾਲਾਂਕਿ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਇੱਥੋਂ ਜਿਹੜੇ ਕੈਂਟ ਦੇ ਵਿੱਚ, ਪਰ ਉਸ ਤਰ੍ਹਾਂ ਦਾ ਹਾਲੇ ਤੱਕ ਤਾਂ ਕੋਈ ਨਹੀਂ ਬਣਿਆ ਕਿ ਉਹਨਾਂ ਦੇ ਕੋਈ ਸੁਨੇਹੇ ਜਾਂ ਉਹਨਾਂ ਦੀ ਫਰਮਾਇਸ਼ ਲਈ ਜਾਵੇ। ਜਦੋਂ ਵੀ ਕਦੇ ਭਵਿੱਖ ਵਿੱਚ ਸੰਭਵ ਹੋਏਗਾ ਤਾਂ ਅਸੀਂ ਇਹ ਵੀ ਜ਼ਰੂਰ ਕਰਾਂਗੇ, ਪਰ ਤਦ ਤੱਕ ਇਹ ਹੈ ਕਿ ਕਿਉਂਕਿ ਜਿਹੜੇ ਟਰੂਪਸ ਹੁੰਦੇ ਨੇ, ਜਿਹੜੇ ਵੀ ਇਸ ਤਰ੍ਹਾਂ ਦੇ ਜਵਾਨ ਹੁੰਦੇ ਨੇ, ਉਹ ਦੇਸ਼ ਦੇ ਕੋਨੇ ਕੋਨੇ 'ਚੋਂ ਆਏ ਹੁੰਦੇ ਨੇ, ਤਾਂ ਇੱਕ ਤਰ੍ਹਾਂ ਦੀ ਉਹਨਾਂ ਦੀ ਸਾਈਕੀ ਦਾ ਅੰਦਾਜ਼ਾ ਕਰਦੇ ਹੋਏ ਹਿੰਦੀ ਗੀਤ ਆਮ ਤੌਰ 'ਤੇ ਜਿਹੜੇ ਸਦਾਬਹਾਰ ਹੁੰਦੇ ਨੇ, ਹਰੇਕ ਚਾਹੇ ਕਿਸੇ ਵੀ ਕੋਨੇ ਦੇ ਵਿੱਚ ਦੇਸ਼ ਦੇ ਕੋਨੇ ਦੇ ਵਿੱਚ ਬੰਦਾ ਆਇਆ ਹੋਵੇ ਤਾਂ ਹਿੰਦੀ ਤਾਂ ਉਹ ਸਮਝਦਾ ਹੀ ਹੈ,
0: ਜੀ,
1: ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਿੰਦੀ ਗੀਤ ਜਿਹੜੇ ਲਾਏ ਜਾਂਦੇ ਨੇ, ਤਾਂ ਵਿਛੋੜੇ ਵਾਲੇ ਗੀਤ ਠੀਕ ਹੈ, ਵਿਛੋੜੇ ਵਾਲੇ ਗੀਤ ਵੀ ਚੱਲਣੇ ਚਾਹੀਦੇ ਨੇ, ਪਰ ਇਕੱਲੇ ਵਿਛੋੜੇ ਵਾਲੇ ਹੀ ਕਿਉਂ ਚੱਲਣੇ, ਇਹਦਾ ਕੋਈ ਕਾਰਨ ਨਹੀਂ ਹੈ।
0: ਜੀ, ਕਹਿੰਦੇ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ ਲਈ ਸ਼ਬਦ ਤੁਹਾਨੂੰ ਪਹਿਲਾਂ ਹੀ ਦੱਸਣਾ ਚਾਹੀਦਾ, ਜਿਵੇਂ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹੋ, ਪਰ ਬੀਤੇ ਦਿਨ ਦੇਖਿਆ ਗਿਆ ਕਿ ਸ਼ਬਦ ਦੱਸਣਾ ਹੀ ਭੁੱਲ ਜਾਂਦੇ ਹੋ।
1: ਸ਼ਬਦ ਸ਼ਬਦ ਤੋਂ ਕੀ ਭਾਵ ਹੈ, ਕੀ ਮਤਲਬ ਕਿ ਟੌਪਿਕ ਦੀ ਇਹ ਗੱਲ
0: ਜੀ,
1: ਕਰ ਰਹੇ ਨੇ?
0: ਵਿਸ਼ਾ ਹੁੰਦਾ ਇੱਕ ਟੌਪਿਕ, ਇੱਕ ਸ਼ਬਦ ਹੁੰਦਾ ਹੈ ਜਿਹਦੇ ਆਧਾਰ ਤੇ ਸਾਨੂੰ
1: ਜੀ ਜੀ ਜੀ
0: ਚੁਟਕਲੇ
1: ਮੈਂ ਸਮਝ
0: ਸੁਣਾਉਣੇ
1: ਗਿਆ,
0: ਪੈਣਗੇ।
1: ਟੌਪਿਕ ਦੀ ਇਹ ਗੱਲ ਕਰ ਰਹੇ ਨੇ, ਤਾਂ ਟੌਪਿਕ ਤਾਂ ਦੱਸ ਦਿੱਤਾ ਜਾਂਦਾ ਹੈ, ਹੋ ਸਕਦਾ ਕਿਸੇ ਆਰਜੀ ਕੋਲੋਂ ਇਸ ਤਰ੍ਹਾਂ ਹੋਇਆ ਹੋਵੇ, ਜੇਕਰ ਹੋਇਆ ਤਾਂ ਸਾਨੂੰ ਜ਼ਰੂਰ ਦੱਸੋ ਕਿਸ ਆਰਜੀ ਕੋਲੋਂ ਹੋਇਆ, ਤਾਂ ਕਿ ਅਸੀਂ ਉਹਨਾਂ ਦਾ ਇਸ ਵੱਲ ਧਿਆਨ ਦਵਾਈਏ।
0: ਜੀ, ਕਹਿੰਦੇ ਸਾਡੀ ਬੇਨਤੀ ਹੈ ਇਸ ਪ੍ਰੋਗਰਾਮ ਸੁਨੇਹੇ ਵਿੱਚ ਕਰਮਜੀਤ ਵੰਨ ਨੂੰ ਹੀ ਸ਼ਾਮਿਲ ਕਰਿਆ ਕਰੋ।
1: ਨਹੀਂ, ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਕਿਸੇ ਇੱਕ ਨੂੰ ਸ਼ਾਮਿਲ ਕੀਤਾ ਜਾਵੇ, ਜਿਹਦੀ ਵੀ ਡਿਊਟੀ ਹੁੰਦੀ ਹੈ ਉਹਨੂੰ ਸ਼ਾਮਿਲ ਕੀਤਾ ਜਾਂਦਾ ਹੈ।
0: ਜੀ, ਅਗਲਾ ਸੁਨੇਹਾ ਆਇਆ ਸਾਨੂੰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ। ਰਾਕੇਸ਼ ਕੁਮਾਰ ਜੀ ਕਹਿ ਰਹੇ ਨੇ ਕਿ ਪ੍ਰੋਗਰਾਮ ਸਾਰੇ ਵਧੀਆ ਚੱਲਦੇ ਨੇ, ਦੋ ਤੇਰੀਆਂ ਦੋ ਮੇਰੀਆਂ ਦਾ ਵਿਸ਼ਾ ਹਫ਼ਤੇ 'ਚ ਇੱਕ ਦਿਨ ਵਟਸਐਪ 'ਤੇ ਕੀਤਾ ਜਾਵੇ। ਕਹਿੰਦੇ 2:30 ਵਜੇ ਤੋਂ ਬਾਅਦ ਮੈਂ ਫੋਨ ਨਹੀਂ ਕਰ ਸਕਦਾ, ਅਤੇ 1 ਤੋਂ 2 ਵਜੇ ਲੰਚ ਟਾਈਮ ਹੁੰਦਾ, ਉਸ ਵਕਤ ਵਟਸਐਪ 'ਤੇ ਭੇਜ ਦਿਆ ਕਰਾਂਗੇ।
1: ਜੀ ਠੀਕ ਹੈ, ਜਿਹੜੇ ਇਸ ਤਰ੍ਹਾਂ ਦੇ ਨੌਕਰੀ ਪੇਸ਼ਾ ਲੋਕ ਨੇ, ਇਹ ਤਾਂ ਗੱਲ ਸਹੀ ਹੈ ਕਿ ਉਹ ਨਹੀਂ ਕਰ ਸਕਦੇ ਹੋਣੇ, ਪਰ ਬਹੁਤ ਸਾਰੀਆਂ ਨੌਕਰੀਆਂ ਇਹੋ ਜਿਹੀਆਂ ਜਿਵੇਂ ਕਿ ਸਾਡੀ ਆ, ਅਸੀਂ 6 ਵਜੇ ਤੋਂ ਦਫ਼ਤਰ ਤੋਂ ਫ੍ਰੀ ਹੁੰਦੇ ਹਾਂ, ਤਾਂ ਉਹਨਾਂ ਲਈ ਵੀ ਤਾਂ ਫਿਰ ਸਮੱਸਿਆ ਹੈ ਨਾ, ਜੇਕਰ ਅਸੀਂ ਉਸ ਤਰ੍ਹਾਂ ਦੀ ਗੱਲ ਕਰੀਏ, ਤਾਂ ਜ਼ਰੂਰ ਦੇਖਾਂਗੇ ਜੇਕਰ ਇਸ ਤਰ੍ਹਾਂ ਦਾ ਕੁਝ ਸੰਭਵ ਹੋ ਸਕਿਆ ਕਿ ਜਿਹੜੇ ਨੌਕਰੀ ਪੇਸ਼ਾ
0: ਮੁਹੰਮਦ ਸਰ ਹੀ ਸੁਨੇਹੇ ਪ੍ਰੋਗਰਾਮ ਕਰਿਆ ਕਰਨ, ਤੇ ਵੀ ਸੁਝਾਅ ਦੇ ਰਹੇ ਨੇ ਕਿ ਇੱਕ ਹਿੰਦੀ ਗੀਤਾਂ ਦਾ ਪ੍ਰੋਗਰਾਮ ਫੋਨ ਲਾਈਨ ਤੇ ਵੀ ਸੁਣਿਆ ਜਾਏ।
1: ਜੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਸਾਡੇ ਵਟਸਐਪ ਤੇ ਵੀ ਨੇ, ਫੋਨ ਤੇ ਵੀ ਨੇ, ਤੇ ਇਸ ਤੋਂ ਇਲਾਵਾ ਖਤਾਂ ਤੇ ਵੀ ਆਧਾਰਿਤ ਨੇ, ਹਿੰਦੀ ਵੀ ਨੇ, ਪੰਜਾਬੀ ਵੀ ਨੇ। ਹੁਣ ਮੇਰੇ ਲਈ ਗਿਣਾਉਣਾ ਔਖਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਚੱਲਦੇ ਨੇ,
0: ਜੀ
1: ਹਿੰਦੀ ਜ਼ਾਇਕਾ ਹੈ ਜਾਂ ਫਿਰ ਤੁਹਾਡੀ ਫਰਮਾਇਸ਼ ਜਿਹੜੀ ਆ, ਇਸ ਤਰ੍ਹਾਂ ਦੇ ਪ੍ਰੋਗਰਾਮ, ਸੌਰੀ ਹੈਲੋ ਫਰਮਾਇਸ਼ ਜਿਹੜੀ ਆ, ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ ਹੈਗੇ ਆ। ਇਸ ਤੋਂ ਇਲਾਵਾ ਸ਼ਾਮ ਸੁਹਾਨੀ ਜਿਹਦੇ ਵਿੱਚ ਤੁਸੀਂ ਕੋਈ ਵੀ ਗੀਤ ਜਿਹੜੇ ਸੁਣ ਸਕਦੇ, ਹਿੰਦੀ ਹੋਵੇ ਚਾਹੇ ਪੰਜਾਬੀ ਹੋਵੇ,
0: ਜੀ
1: ਫੋਨ ਕਰਕੇ ਤਾਂ ਆਲਰੇਡੀ ਹੈਗੇ, ਤਾਂ ਉਹਦੇ ਵਿੱਚ ਮੇਰਾ ਖਿਆਲ ਹੋਰ ਕੋਈ ਵਾਧਾ ਕਰਨ ਦੀ ਲੋੜ ਨਹੀਂ ਹੈ।
0: ਜੀ ਅਗਲਾ ਸੁਨੇਹਾ ਸਾਨੂੰ ਸਰ ਬਹੁਤ ਦੂਰ ਤੋਂ ਆਇਆ,
1: ਜੀ
0: ਨੀਦਰਲੈਂਡ ਤੋਂ।
1: ਜੀ ਜੀ
0: ਰਵਿੰਦਰ ਪਾਠਕ ਤੇ ਆਸ਼ਾ ਪਾਠਕ ਸਾਨੂੰ ਸੁਨੇਹਾ ਭੇਜ ਰਹੇ ਨੇ ਕਿ ਭੈਣਾਂ ਦਾ ਪ੍ਰੋਗਰਾਮ ਬਹੁਤ ਹੀ ਫੈਂਟੈਸਟਿਕ ਹੁੰਦਾ ਹੈ, ਬਹੁਤ
1: ਜੀ
0: ਵਧੀਆ ਜਾਣਕਾਰੀ ਮਿਲਦੀ ਹੈ ਪ੍ਰੋਗਰਾਮ ਵਿੱਚ। ਪ੍ਰੋਗਰਾਮ ਸਾਰੇ ਸੁਪਰ ਹੁੰਦੇ ਨੇ। ਆਕਾਸ਼ਵਾਣੀ ਪਟਿਆਲਾ ਦਾ ਦਿਲ ਤੋਂ ਧੰਨਵਾਦ।
1: ਜੀ ਤੁਹਾਡਾ ਵੀ ਦਿਲੋਂ ਧੰਨਵਾਦ, ਤੇ ਖਾਸ ਗੱਲ ਇਹ ਹੈ ਕਿ ਇੰਨੀ ਦੂਰੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ, ਤਾਂ ਜੀ ਆਇਆਂ ਨੂੰ ਅੱਗੇ ਨੂੰ ਵੀ ਤੁਸੀਂ ਪ੍ਰੋਗਰਾਮਾਂ ਬਾਰੇ ਦੱਸਦੇ ਰਹੋ, ਤਾਂ ਇਹ ਤੋਂ ਪਤਾ ਲੱਗਦਾ ਕਿ ਸਾਡੀ ਸਟੇਸ਼ਨ ਦੀ ਜਿਹੜੀ ਰੀਚ ਹੈ ਉਹ ਹੁਣ ਗਲੋਬਲ ਹੋ ਗਈ ਹੈ,
0: ਜੀ
1: ਕਿਉਂਕਿ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬਹਿ ਕੇ, ਮੇਰਾ ਖਿਆਲ ਇਹਨਾਂ ਨੇ ਜਿਹੜਾ ਨਿਊਜ਼ ਔਨ ਏਅਰ ਐਪ
0: ਜੀ
1: ਜਿਹੜੀ ਹੈਗੀ ਆ ਉਹਦੇ ਰਾਹੀਂ ਸੁਣਿਆ ਹੋਏਗਾ ਪ੍ਰੋਗਰਾਮ। ਤਾਂ ਬਾਕੀ ਵੀ ਸਰੋਤੇ ਜੇਕਰ ਦੂਰ ਕਿਤੇ ਸੁਣਦੇ ਨੇ, ਦੇਸ਼ ਤੋਂ ਬਾਹਰ, ਪੰਜਾਬ ਤੋਂ ਬਾਹਰ, ਤਾਂ ਉਹ ਵੀ ਸਾਨੂੰ ਜਿਹੜਾ ਸੁਨੇਹਾ ਭੇਜ ਸਕਦੇ ਨੇ। ਅੱਗੇ ਨੂੰ ਵੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਜ਼ਰੂਰ ਆਪਣੇ ਪ੍ਰੋਗਰਾਮਾਂ ਸੰਬੰਧੀ ਆਪਣੀ ਜਿਹੜੀ ਰਾਏ ਹੈ ਉਹ ਸਾਨੂੰ ਜ਼ਰੂਰ ਭੇਜਿਆ ਕਰੋ।
0: ਜੀ ਅਗਲਾ ਸੁਨੇਹਾ ਆਇਆ ਸਾਨੂੰ ਪਾਲ ਕੌਰ ਪਿੰਡ ਸਿਉਣਾ ਤੋਂ। ਕਹਿੰਦੇ ਆ ਕਿ ਮੈਂ ਸਾਰੇ ਹੀ ਪ੍ਰੋਗਰਾਮ ਧਿਆਨ ਨਾਲ ਸੁਣਦੀ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਭ ਤੋਂ ਜ਼ਿਆਦਾ ਫੁਲਕਾਰੀ, ਨਾਰੀ ਲੋਕ, ਦੋ ਤੇਰੀਆਂ ਦੋ ਮੇਰੀਆਂ, ਹਾਸਿਆਂ ਦੇ ਗੋਲ ਗੱਪੇ ਮੈਂ ਧਿਆਨ ਨਾਲ ਸੁਣਦੀ ਹਾਂ। ਇਸ ਵਾਰ ਹਾਸਿਆਂ ਦੇ ਗੋਲ ਗੱਪੇ ਵਧੀਆ ਨਹੀਂ ਲੱਗਿਆ, ਫੋਨ ਨੇ ਸਾਥ ਨਹੀਂ ਦਿੱਤਾ, ਫੋਨ ਬਾਰ ਬਾਰ ਕੱਟਦਾ ਰਿਹਾ। 10
1: ਜੀ
0: ਕਾਲਾਂ
1: ਜੀ
0: ਮੈਡਮ ਨੇ ਖਿੱਚ ਧੂ ਕੇ ਲਈਆਂ, ਮੈਡਮ ਦਾ ਕੋਈ ਕਸੂਰ ਨਹੀਂ ਫੁਲਕਾਰੀ ਅਤੇ ਨਾਰੀ ਲੋਕ। ਇਸ ਦੇ ਵਿੱਚੋਂ ਮੈਂ ਬਹੁਤ ਕੁਝ ਸਿੱਖਦੀ ਹਾਂ, ਕੱਢਣਾ, ਬੁਣਨਾ, ਅਚਾਰ, ਮੁਰੱਬੇ, ਚਟਨੀ, ਖਾਣਾ ਬਣਾਉਣਾ ਮੈਂ ਬਹੁਤ ਧਿਆਨ ਨਾਲ ਬਣਾਉਂਦੀ ਹਾਂ ਅਤੇ ਸਿੱਖਦੀ ਹਾਂ ਅਤੇ ਸਿਖਾਉਂਦੀ ਵੀ ਹਾਂ। ਸਾਰੇ ਪ੍ਰੋਗਰਾਮ ਚੰਗੇ ਲੱਗਦੇ ਨੇ ਜੀ,
1: ਜੀ
0: ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ, ਅਤੇ ਜ਼ਰੂਰ ਸਾਡਾ ਮਕਸਦ ਵੀ ਇਹੀ ਹੈ ਕਿ ਜਿਹੜੇ ਸਾਡੀਆਂ ਭੈਣਾਂ ਇਹ ਪ੍ਰੋਗਰਾਮ ਸੁਣਦੀਆਂ ਨੇ, ਤਾਂ ਉਹ ਤੋਂ ਜਿਹੜੀ ਜਾਣਕਾਰੀ ਮਿਲਦੀ ਹੈ ਉਹਨੂੰ ਅਮਲ ਦੇ ਵਿੱਚ ਵੀ ਲਿਆਉਣ। ਬਹੁਤ ਸਾਰੀਆਂ ਭੈਣਾਂ ਹੈਗੀਆਂ ਜਿਨ੍ਹਾਂ ਨੇ ਕਿ ਨਾਰੀ ਲੋਕ ਪ੍ਰੋਗਰਾਮ ਸੁਣ ਕੇ, ਕਿਸਾਨ ਵਾਣੀ ਪ੍ਰੋਗਰਾਮ ਸੁਣ ਕੇ ਉਹਨਾਂ ਨੇ ਸਿਖਲਾਈ ਲਈ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਲਈ, ਉਸ ਤੋਂ ਬਾਅਦ ਆਪਣੇ ਕਾਰੋਬਾਰ ਸ਼ੁਰੂ ਕੀਤੇ, ਅਤੇ ਬਹੁਤ ਜਿਹੜੀਆਂ ਮੱਲਾਂ ਮਾਰੀਆਂ ਨੇ ਉਹਨਾਂ ਨੇ। ਬਹੁਤ ਸਾਰੀਆਂ ਕੁੜੀਆਂ ਹੈਗੀਆਂ ਨੇ ਜਿਹੜੇ ਕਿ ਘੱਟ ਉਮਰ ਦੀਆਂ ਨੇ, ਪਰ ਉਹ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤੇ,
0: ਜੀ
1: ਆਪਣੇ ਪੈਰਾਂ 'ਤੇ ਖੜੀਆਂ ਹੋਈਆਂ, ਅਤੇ ਇਹੀ ਸਾਡਾ ਮਕਸਦ ਹੈ ਕਿ ਭੈਣਾਂ ਦੇ ਅੰਦਰ ਜਿਹੜੀ ਹੈ ਇੱਕ ਸੈਲਫ ਕੰਫੀਡੈਂਸ, ਆਪਣੇ ਆਪ ਦੇ ਉੱਪਰ ਜਿਹੜਾ ਇਤਮਾਦ ਹੈ ਉਹ ਪੈਦਾ
0: ਜੀ
1: ਕੀਤਾ ਜਾਵੇ, ਅਤੇ ਇਸ ਦੇ ਨਾਲ ਹੀ ਜਿਹੜਾ ਸਾਡਾ ਸੱਭਿਆਚਾਰ ਹੈ ਉਹਨੂੰ ਵੀ ਨਾਲ ਲੈ ਕੇ ਚੱਲੀਏ, ਅਤੇ ਨਾਲ ਹੀ ਜਿਹੜੇ ਨਾਰੀ ਸਸ਼ਕਤੀਕਰਨ ਹੈ ਉਹਨੂੰ ਵੀ ਨਾਲ ਲੈ ਕੇ ਚੱਲੀਏ।
0: ਜੀ ਸਰ ਅਗਲਾ ਸੁਨੇਹਾ ਸਾਨੂੰ ਆਇਆ ਅਰੋੜਾ ਮੁਹੱਲਾ ਤੋਂ,
1: ਜੀ
0: ਪਵਨ ਚੰਚਲ ਅਰੋੜਾ, ਮਨਸ਼ਾ ਸਮਿਤੀ ਅਰੋੜਾ, ਤੇ ਇਹ ਕਹਿ ਰਹੇ
1: ਪਰ
0: ਨੇ
1: ਕਿਹੜੇ ਮੁਹੱਲੇ ਤੋਂ? ਮੁਹੱਲਾ ਤਾਂ ਤੁਸੀਂ ਦੱਸਤਾ ਕਿ ਪਟਿਆਲੇ ਤੋਂ ਆਇਆ
0: ਜੀ, ਇਹਨਾਂ ਨੇ ਇਹ ਤਾਂ ਮੈਂਸ਼ਨ ਨਹੀਂ ਕੀਤਾ ਇਹਦੇ ਵਿੱਚ, ਪਰ
1: ਜੀ ਚਲੋ ਅਸੀਂ ਇਹੀ ਮੰਨਦੇ ਹਾਂ ਕਿ ਪਟਿਆਲੇ ਤੋਂ ਜਿਹੜਾ
0: ਜੀ
1: ਇਹ ਸਾਨੂੰ ਸੁਨੇਹਾ
0: ਜੀ
1: ਮਿਲਿਆ,
0: ਇਹ ਕਹਿ ਰਹੇ ਨੇ ਕਿ ਸਭ ਵਧੀਆ ਕੰਮ ਕਰਦੇ ਨੇ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਬਹੁਤ ਸਾਰੇ ਸਰੋਤੇ ਨੇ ਅੱਜ ਮੈਂ ਦੇਖ ਰਿਹਾ, ਸਿਰਫ ਹਾਜ਼ਰੀ ਲਵਾਉਣ ਦੇ ਲਈ ਉਹ ਜਿਹੜਾ ਉਹਨਾਂ ਨੇ ਸੁਨੇਹਾ ਭੇਜਿਆ, ਉਹ ਜ਼ਿਆਦਾ ਕੁਛ ਨਹੀਂ ਲਿਖਿਆ ਹੋਇਆ। ਬਹੁਤ ਬਹੁਤ ਸ਼ੁਕਰੀਆ, ਇਹ ਵੀ ਸਾਡੇ ਲਈ ਜਿਹੜੀ ਹੈ ਤੁਹਾਡੇ ਸੁਨੇਹੇ ਨੇ ਉਹ
0: ਜੀ
1: ਅਨਮੋਲ ਨੇ, ਕਿਉਂਕਿ ਘੱਟੋ ਘੱਟ ਤੁਹਾਡੀ ਹਾਜ਼ਰੀ ਲੱਗ ਰਹੀ ਹੈ, ਪਰ ਮੈਂ ਇਹ ਵੀ ਗੁਜ਼ਾਰਿਸ਼ ਕਰਾਂਗਾ ਕਿ ਪ੍ਰੋਗਰਾਮਾਂ ਸੰਬੰਧੀ ਰਾਏ ਵੀ ਸਾਨੂੰ ਜ਼ਰੂਰ ਦਿਆ ਕਰੋ।
0: ਜੀ ਅਗਲਾ ਸੁਨੇਹਾ ਆਇਆ ਸਰ ਸਾਨੂੰ ਧੰਨਾ ਸਿੰਘ ਖਰੌੜ ਪਿੰਡ ਸਿਉਣਾ ਤੋਂ।
1: ਜੀ
0: 19 ਤਰੀਕ ਨੂੰ 2 ਤੇਰੀਆਂ 2 ਮੇਰੀਆਂ ਪ੍ਰੋਗਰਾਮ ਪੇਸ਼ ਕੀਤਾ ਕਰਮਜੀਤ ਪੁਆਧੀ ਵਾਲੀ ਮੈਡਮ ਨੇ, ਤੇ ਵਿਸ਼ਾ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਬਹੁਤ
1: ਜੀ
0: ਵਧੀਆ ਤਰੀਕੇ ਨਾਲ ਮੈਡਮ ਨੇ ਸਰੋਤਿਆਂ ਨਾਲ ਗੱਲਾਂ ਕੀਤੀਆਂ, ਬਹੁਤ ਚੰਗਾ ਲੱਗਿਆ। ਸਿੱਧ ਹੋ ਗਿਆ ਕਰਮਜੀਤ ਮੈਡਮ ਕਿਸੇ ਪਿੰਡ ਦੀ ਧੀ ਹੈ, ਪਿੰਡਾਂ ਦੇ ਵਿੱਚ ਇਹ ਅਖਾਣ ਬੋਲੇ ਜਾਂਦੇ ਨੇ। ਸਲਾਮ ਕਰਦੇ ਹਾਂ ਪੇਸ਼ਕਾਰੀ ਨੂੰ। ਫਿਰ ਕਹਿ ਰਹੇ ਨੇ ਕਿ 24 ਤਰੀਕ ਨੂੰ ਸ਼ਾਮ ਸੁਹਾਨੀ ਪ੍ਰੋਗਰਾਮ ਪੇਸ਼ ਕੀਤਾ ਅਰਵਿੰਦਰ ਖਹਿਰਾ ਜੀ ਨੇ, ਜਿਨ੍ਹਾਂ ਨੇ ਸਰੋਤਿਆਂ ਦੇ ਫੋਨ ਆਏ, ਜਿੰਨੇ ਸਰੋਤਿਆਂ ਦੇ ਫੋਨ ਆਏ ਸਾਰਿਆਂ ਨੂੰ ਪੁੱਛਿਆ ਤੁਸੀਂ ਕੀ ਕੰਮ ਕਰਦੇ ਹੋ। ਕਿਸੇ ਨੇ ਕਿਹਾ ਮੈਂ ਕਿਸਾਨ ਹਾਂ, ਤਾਂ ਉਹਨਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਇਆ ਕਰੋ, ਪਾਣੀ ਦੀ ਵਰਤੋਂ ਘੱਟ ਕਰੋ। ਜੇ ਕਿਸੇ ਨੇ ਕਿਹਾ ਮੈਂ ਡਰਾਈਵਰ ਹਾਂ, ਤਾਂ ਉਹਨਾਂ ਕਿਹਾ ਕਿ ਗੱਡੀ ਹੌਲੀ ਚਲਾਇਆ ਕਰੋ ਅਤੇ ਫੋਨ ਦੀ ਵਰਤੋਂ ਨਾ ਕਰਿਆ
1: ਜੀ
0: ਕਰੋ, ਰਾਤ ਨੂੰ ਡਿੱਪਰ ਵਰਤੋ। ਬਹੁਤ ਹੀ ਚੰਗੀ ਲੱਗੀ ਪੇਸ਼ਕਾਰੀ, ਸਲਾਮ ਕਰਦੇ ਹਾਂ। ਬਾਕੀ ਸਾਰੇ ਪ੍ਰੋਗਰਾਮ ਚੰਗੇ
1: ਜੀ,
0: ਲੱਗਦੇ
1: ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਿਹੜੇ ਵੀ ਕਿੱਤੇ ਦੇ ਨਾਲ ਅਸੀਂ ਜੁੜੇ ਹੋਏ ਹਾਂ, ਤਾਂ ਉਹਦੇ ਵਿੱਚ ਹੀ ਜੇਕਰ ਅਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਕਰੀਏ, ਤਾਂ ਮੇਰਾ ਖਿਆਲ ਹੈ ਉਹ ਸਾਡੇ ਸਮਾਜ ਦੀ ਸੇਵਾ ਵੀ ਹੈ, ਦੇਸ਼ ਦੀ ਸੇਵਾ ਵੀ ਹੈ। ਸਾਨੂੰ ਕੋਈ ਜ਼ਰੂਰੀ ਨਹੀਂ ਕਿ ਅਸੀਂ ਸਰਹੱਦਾਂ 'ਤੇ ਜਾ ਕੇ ਬੰਦੂਕਾਂ ਚੱਕ ਕੇ ਦੇਸ਼ ਦੀ ਰਾਖੀ ਕਰੀਏ, ਦੇਸ਼ ਦੀ ਸੇਵਾ ਅਸੀਂ ਕਰ ਸਕਦੇ ਹਾਂ, ਬਲਕਿ ਜਿਹੜਾ ਵੀ ਕੰਮ ਕਰ ਰਹੇ ਹਾਂ। ਹੁਣ ਫੋਰ ਐਗਜ਼ਾਮਪਲ ਅਸੀਂ ਜੇ ਸਟੂਡੀਓ ਦੇ ਵਿੱਚ ਬਹਿ ਕੇ ਆਪਣੇ ਜਿਹੜੇ ਲੋਕ ਨੇ, ਆਪਣੇ ਜਿਹੜੇ ਸਰੋਤੇ ਨੇ, ਉਹਨਾਂ ਦੇ ਲਈ ਜਿਹੜੇ ਅਤੇ ਉਹਨਾਂ ਦੀ ਜਿਹੜੀ ਭਲਾਈ ਦੇ ਲਈ ਨੇ ਉਹਨਾਂ ਤੱਕ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਸ ਨੇ ਉਹ ਪਹੁੰਚਾਈਏ, ਤਾਂ ਮੇਰਾ ਖਿਆਲ ਉਹ ਦੇਸ਼ ਭਗਤੀ ਹੀ ਹੈ। ਤਾਂ ਹਰੇਕ ਕਹਿੰਦੇ ਆ ਨਾ ਆਪਣਾ ਆਪਣਾ ਹਰੇਕ ਦਾ ਇੱਕ ਮੰਚ ਹੁੰਦਾ, ਆਪਣਾ ਇੱਕ ਸਟੇਸ਼ਨ ਹੁੰਦਾ,
0: ਜੀ
1: ਉੱਥੇ ਰਹਿ ਕੇ ਉਹ ਕਿਸ ਤਰ੍ਹਾਂ ਦਾ ਕੰਮ ਉਹਦੇ ਹੱਥ 'ਚ, ਜੇਕਰ ਉਹੀ

0: ਵਧੀਆ ਤਰੀਕੇ ਨਾਲ ਕਰੇ ਤਾਂ ਉਹਦੇ ਨਾਲ ਹੀ ਉਹ ਸਮਾਜ ਦੀ ਭਲਾਈ ਵੀ ਕਰ ਸਕਦਾ ਤੇ ਦੇਸ਼ ਦੀ ਭਲਾਈ ਵੀ ਕਰ ਸਕਦਾ।
1: ਜੀ, ਅਗਲਾ ਸੁਨੇਹਾ ਆਇਆ ਸਾਨੂੰ ਮੱਟੂ ਪਰਿਵਾਰ ਤੋਂ। ਕਹਿੰਦੇ ਨੇ,
0: ਜੀ
1: ਪੇਸ਼ਕਰਤਾ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ
0: ਜੀ,
1: ਅਕਾਲ।
0: ਇਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਕਹਿੰਦੇ ਕਿ ਆਪ ਜੀ ਦੇ ਸਾਰੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ, ਜਿਵੇਂ
0: ਜੀ
1: ਖਬਰਸਾਰ, ਨਾਰੀ ਲੋਕ, ਫੁਲਕਾਰੀ, ਅਤੇ ਇਹਨਾਂ ਨੇ ਤਮਾਮ ਪ੍ਰੋਗਰਾਮਾਂ ਦੀ ਲਿਸਟ ਸਾਨੂੰ ਦੱਸੀ ਹੈ ਜਿਹੜੇ ਇਹਨਾਂ ਨੂੰ ਪ੍ਰੋਗਰਾਮ ਪਸੰਦ ਨੇ। ਅਤੇ ਸ਼ਾਮ ਨੂੰ 7 ਵਜੇ ਧਾਰਮਿਕ ਪ੍ਰੋਗਰਾਮ ਜਿਹੜਾ ਚੱਲਦਾ, ਉਹ ਵੀ ਉਹਨਾਂ ਨੂੰ ਬਹੁਤ ਪਸੰਦ ਹੈ। ਤੁਸੀਂ
0: ਜੀ
1: ਸ਼ਾਮ ਸੁਹਾਨੀ ਫੋਨ 'ਤੇ ਕਰ ਦਿੱਤਾ, ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ
1: ਸ਼ਿਕਾਇਤ
0: ਸ਼ੁਕਰੀਆ। ਅਤੇ ਨਾਲ ਹੀ ਖਬਰਸਾਰ ਪ੍ਰੋਗਰਾਮ ਦਾ ਜਿਹੜਾ ਇਹਨਾਂ ਨੇ
1: ਜੀ
0: ਜ਼ਿਕਰ ਕੀਤਾ ਤਾਂ ਖਬਰਸਾਰ ਵੀ ਜਿਹੜਾ ਹੁਣ ਨਹੀਂ ਹੈਗਾ ਪ੍ਰੋਗਰਾਮ, ਉਹਦੀ ਜਗ੍ਹਾ ਫਿਲਮੀ ਜੰਕਸ਼ਨ ਹੈ ਜਿਹਦੇ ਵਿੱਚ ਕਿ ਪੰਜਾਬੀ ਫਿਲਮੀ ਗੀਤ ਜਿਹੜੇ ਉਹ
1: ਜੀ
0: ਚਲਾਏ ਜਾਂਦੇ ਨੇ। ਅਤੇ ਖਬਰਸਾਰ ਦਾ ਐਕਚੁਅਲੀ ਕੀ ਸੀ ਕਿ ਉਹਦੇ ਵਿੱਚ ਖਬਰਾਂ ਜ਼ਿਆਦਾ ਜਿਹੜੀਆਂ ਪੜ੍ਹੀ ਜਾਂਦੀਆਂ ਸੀ ਤਾਂ ਉਹਨੂੰ ਅਸੀਂ ਜਿਹੜਾ ਗੁੱਡ ਮਾਰਨਿੰਗ ਮਾਲਵਾ ਦੇ ਤਹਿਤ ਹੀ, ਕਿਉਂਕਿ ਖਬਰਾਂ ਜਿਹੜੀਆਂ ਸਾਡੇ ਸਰੋਤਿਆਂ ਤੱਕ ਪਹੁੰਚ ਜਾਂਦੀਆਂ ਨੇ, ਤਾਂ
1: ਜੀ
0: ਮੇਰਾ ਖਿਆਲ ਅਲੱਗ ਤੋਂ ਉਹਦੀ ਲੋੜ ਨਹੀਂ ਸੀ, ਪਰ ਇੱਕ ਪੰਜਾਬੀ ਫਿਲਮੀ ਗੀਤਾਂ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਬਹੁਤ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਸੀ, ਤਾਂ ਇਸ ਲਈ ਉਹਦਾ ਅਸੀਂ ਪ੍ਰੋਗਰਾਮ ਕ੍ਰੀਏਟ
1: ਜੀ।
0: ਕੀਤਾ।
1: ਇਹ ਕਹਿੰਦੇ, ਸ਼ਿਕਾਇਤ ਕੋਈ ਨਹੀਂ ਹੈ, ਸਾਨੂੰ ਭੈਣਾਂ ਦੇ ਧੀਆਂ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਅਤੇ ਪੰਜਾਬੀ ਤੜਕਾ ਕੁਲਦੀਪ ਸਿੰਘ ਔਲਖ ਜੀ ਜਦੋਂ ਕਰਦੇ ਨੇ ਪ੍ਰੋਗਰਾਮ, ਉਹਨਾਂ ਦਾ ਬਹੁਤ ਜ਼ਿਆਦਾ ਪਸੰਦ ਹੈ, ਕਿਉਂਕਿ ਉਹ ਪੁਰਾਣੇ ਗੀਤ ਵਜਾਉਂਦੇ ਨੇ, ਜਿਵੇਂ
0: ਜੀ
1: ਕਿ
0: ਜੀ
1: ਕੁਲਦੀਪ ਮਾਨਕ ਜੀ ਦੀਆਂ ਕਲੀਆਂ, ਉਹਨਾਂ ਨੂੰ ਬਹੁਤ ਪਸੰਦ ਨੇ, ਅਤੇ ਕੁਲਦੀਪ ਸਿੰਘ ਜੀ ਉਹੀ ਗੀਤ ਚਲਾਉਂਦੇ ਨੇ।
0: ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਪੁਰਾਣੇ ਗੀਤ ਆਕਾਸ਼ਵਾਣੀ ਕੋਲ ਜਿਹੜੇ ਮੌਜੂਦ ਵੀ ਨੇ, ਜਿਹੜੇ ਕਿ ਆਮ ਤੌਰ 'ਤੇ ਨਹੀਂ ਮਿਲਦੇ, ਅਤੇ ਇਹ ਵੀ ਆਕਾਸ਼ਵਾਣੀ ਦੀ ਖਾਸੀਅਤ ਹੈ। ਬਹੁਤ ਬਹੁਤ ਸ਼ੁਕਰੀਆ ਜੀ।
1: ਅਤੇ ਸਰ, ਇੱਕ ਗੀਤ ਸੁਣਾ ਦਈਏ ਆਪਾਂ ਆਪਣੇ
0: ਜੀ
1: ਸਰੋਤਿਆਂ ਨੂੰ।
0: ਬਿਲਕੁਲ ਬਿਲਕੁਲ।
2: ਛੱਤ ਪੱਛੀਆਂ ਰੰਗਾਂ ਦੀ ਧੁੱਪ ਬਰਸਾਤੀ, ਸੁਣ ਰੰਗ ਧਰਤੀ ਕਾ ਗੋਟੇ ਰੰਗਾ ਹੈ ਲਹਿਰੀਆ, ਉਹ ਦੋਨੋਂ ਕੋਈ

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੁਨੇਹੇ ਅਤੇ ਸਰ ਅਗਲਾ ਸੁਨੇਹਾ ਸਾਨੂੰ ਆਇਆ ਦਰਸ਼ਨ ਸਿੰਘ ਸੈਣੀ ਵੱਡੀਆਂ ਜਾਲਾਂ ਵੱਲੋਂ। ਕਹਿੰਦੇ ਪ੍ਰੋਗਰਾਮ ਸੁਨੇਹੇ ਪੇਸ਼ ਕਰਨ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਨਮਸਤੇ ਜੀ।
1: ਜੀ ਇਹਨਾਂ ਨੂੰ ਵੀ ਪਿਆਰ ਭਰੀ ਨਮਸਕਾਰ।
0: ਸਾਰੇ ਸਟਾਫ, ਸਾਰਾ ਸਟਾਫ ਬਹੁਤ ਹੀ ਅਣਥੱਕ ਮਿਹਨਤ ਕਰਕੇ FM ਪਟਿਆਲਾ ਰੇਡੀਓ ਤਰੱਕੀ ਦੇ ਰਾਹ 'ਤੇ ਚੱਲ ਰਿਹਾ ਜੀ। ਕੋਈ ਕਮੀ ਨਹੀਂ ਹੈ, ਸਿਰਫ ਇੱਕ ਕਮੀ ਹੈ ਕਿ ਫੋਨ ਠੀਕ ਕਰਵਾ ਲਓ ਜੀ, ਕਿਉਂਕਿ ਸਰੋਤੇ ਬਹੁਤ ਕੀਮਤੀ ਸਮਾਂ ਕੱਢ ਕੇ ਫੋਨ ਲਾਉਂਦੇ ਨੇ। ਅਤੇ ਮੈਂ ਜਿਹੜੇ ਦਿਨ ਫੋਨ ਲਾਉਂਦਾ ਹਾਂ ਜੀ, ਮੈਂ ਤਰੀਕ ਲਿਖਦਾ ਹਾਂ। ਮੈਂ ਇੱਕ ਦਿਨ ਸ਼ਾਮ ਸੁਹਾਨੀ ਵਿੱਚ ਫੋਨ ਲਾ ਕੇ ਮੈਡਮ ਜੀ ਨੂੰ ਪੁੱਛਣਾ ਸੀ, ਮੈਡਮ ਜੀ ਸ਼ਾਮ ਸੁਹਾਨੀ ਇਕੱਲਾ ਹਿੰਦੀ ਫਿਲਮੀ ਗੀਤਾਂ ਦਾ ਹੁੰਦਾ ਜੀ, ਤੁਸੀਂ ਪੰਜਾਬੀ ਵੀ ਚਲਾ ਰਹੇ ਹੋ। ਮੈਡਮ ਜੀ ਨੇ ਮੈਨੂੰ ਡਾਇਰੈਕਟ ਔਨਲਾਈਨ ਫੋਨ 'ਤੇ ਲੈ ਲਿਆ, ਪਰ ਇਸ ਗੱਲ ਦੀ ਮਾਫ਼ੀ ਮੰਗਦਾ ਜੀ।
1: ਜੀ ਬਹੁਤ ਵਧੀਆ ਗੱਲ ਹੈ, ਸਾਡੇ ਸਰੋਤੇ ਬੜੇ ਸਮਝਦਾਰ ਨੇ, ਜੇਕਰ ਉਹਨਾਂ ਨੂੰ ਲੱਗਿਆ ਵੀ ਕਿਤੇ ਉਹਨਾਂ ਕੋਲੋਂ ਚੂਕ ਹੋਈ ਹੈ ਤਾਂ ਉਹਦੀ ਉਹ ਉਹਨਾਂ ਨੂੰ ਪਛਤਾਵਾ ਵੀ ਹੈ ਅਤੇ ਅੱਗੇ ਨੂੰ ਵੀ ਸ਼ਾਇਦ ਇਸ ਗੱਲ ਦਾ ਧਿਆਨ ਰੱਖਣਗੇ। ਬਹੁਤ ਵਧੀਆ ਗੱਲ ਹੈ, ਤਾਂ ਚੰਗੀ ਗੱਲ ਹੈ, ਵਡੱਪਣ ਇਹਨਾਂ ਦਾ, ਕਿਉਂਕਿ ਜਿਹੜੀ ਜਦੋਂ ਅਸੀਂ ਕਿਸੇ ਪ੍ਰੋਗਰਾਮ 'ਚ ਫੋਨ ਕਰਦੇ ਹਾਂ ਤਾਂ ਜਿਹੜਾ RJ ਬੈਠਾ ਹੁੰਦਾ ਉਹ ਵੀ ਇਹ ਐਕਸਪੈਕਟ ਕਰਦਾ ਕਿ ਉਹ ਪ੍ਰੋਗਰਾਮ 'ਚ ਫੋਨ ਕਰਨ ਲਈ ਕਿਸੇ ਸਰੋਤੇ ਨੂੰ ਫੋਨ ਕੀਤਾ ਹੈ ਅਤੇ ਕੁਛ ਕਿਸੇ ਕੋਈ ਜਾਣਕਾਰੀ ਲੈਣੀ ਹੈ, ਕੋਈ ਹੋਰ ਹੈ ਤਾਂ ਉਹਦੇ ਲਈ ਤੁਸੀਂ ਜਾਂ ਤਾਂ ਦਫ਼ਤਰ ਆ ਸਕਦੇ ਹੋ ਜਾਂ ਫਿਰ ਖਤ ਲਿਖ ਸਕਦੇ ਹੋ ਤਾਂ ਉਸ ਸੰਬੰਧੀ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ
0: ਜੀ। ਇਸ ਤੋਂ ਇਲਾਵਾ ਇਹਨਾਂ ਨੂੰ ਅੱਜ ਦਾ 11:30 ਫੁਲਕਾਰੀ ਪ੍ਰੋਗਰਾਮ, ਮੈਡਮ ਅੰਮ੍ਰਿਤਪਾਲ ਅਤੇ ਮੈਂ ਜਿਹੜਾ ਪ੍ਰੋਗਰਾਮ ਕਰਿਆ ਸੀਗਾ ਉਹਦੀ ਪੇਸ਼ਕਸ਼ ਪਸੰਦ ਆਈ। ਭੰਗੜਾ ਨੱਚਣ ਟੱਪਣ ਦੀਆਂ ਅਤੇ ਪਹਿਰਾਵੇ ਦੀਆਂ ਗੱਲਾਂ ਸੁਣੀਆਂ ਇਹਨਾਂ ਨੇ ਅਤੇ ਗੀਤ ਵੀ ਮਿਲਦੇ ਜੁਲਦੇ ਚੱਲੇ, ਤਾਂ ਬਹੁਤ ਬਹੁਤ ਧੰਨਵਾਦ ਜੀ।
1: ਜੀ ਇਹਨਾਂ ਦਾ ਵੀ ਧੰਨਵਾਦ, ਅਤੇ ਨਾਲੇ ਇਹਨਾਂ ਨੇ ਜਿਹੜਾ ਫੋਨ ਕਿਹਾ, ਫੋਨ ਤਾਂ ਹੁਣ ਠੀਕ ਹੋ ਗਿਆ, ਤੁਸੀਂ ਦੇਖ ਰਹੇ ਹੋਗੇ ਕਿ ਫੋਨ ਇਨ ਜਿਹੜੇ ਪ੍ਰੋਗਰਾਮਸ ਨੇ ਉਹ ਚੱਲ ਰਹੇ ਨੇ। ਪਿਛਲੇ 2-3 ਦਿਨ ਪਹਿਲਾਂ ਜਿਹੜਾ ਫੋਨ ਦੀ ਸਮੱਸਿਆ ਆਈ ਸੀ ਤਾਂ BSNL ਦੇ ਐਂਡ 'ਤੇ ਸਮੱਸਿਆ ਸੀ, ਅਤੇ ਜਿਹੜੀ ਕਿ ਜਦੋਂ ਅਸੀਂ ਕੰਪਲੇਂਟ ਕੀਤੀ ਉਹਨਾਂ ਨੂੰ ਸ਼ਿਕਾਇਤ ਭੇਜੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਠੀਕ ਵੀ ਕਰ ਦਿੱਤੀ
0: ਜੀ। ਇਸ ਤੋਂ ਇਲਾਵਾ ਇਹ ਵੀ ਕਹਿ ਰਹੇ ਨੇ ਕਿ FM ਰੇਡੀਓ ਪਟਿਆਲਾ ਨੇ ਮੇਰੀ ਜ਼ਿੰਦਗੀ ਬਣਾ ਦਿੱਤੀ ਹੈ ਅਤੇ ਚੁਗਲੀਆਂ ਤੋਂ ਮੈਂ ਬਚਿਆ ਹੋਇਆ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਦੇਖੋ ਇਹ ਤਾਂ ਸਿੱਖਣ ਵਾਲੇ ਬੰਦੇ 'ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਸੋਚ ਰੱਖਦਾ, ਕਿਉਂਕਿ ਜਦੋਂ ਅਸੀਂ ਕੁਝ ਚੰਗਾ ਕਰਨਾ ਚਾਹੁੰਦੇ ਹਾਂ, ਚੰਗਾ ਸੋਚਣਾ ਚਾਹੁੰਦੇ ਹਾਂ ਅਤੇ ਜ਼ਿੰਦਗੀ ਦੇ ਵਿੱਚ ਚੰਗੇ ਰਸਤੇ ਚੱਲਣਾ ਚਾਹੁੰਦੇ ਹਾਂ ਤਾਂ ਸਾਨੂੰ ਰਸਤੇ ਵੀ ਮਿਲ ਜਾਂਦੇ ਨੇ। ਉਸੇ ਤਰ੍ਹਾਂ ਹੀ ਹੈ ਆਕਾਸ਼ਵਾਣੀ ਪਟਿਆਲਾ ਅਤੇ ਜਾਂ ਆਕਾਸ਼ਵਾਣੀ ਬਾਕੀ ਸਟੇਸ਼ਨਾਂ 'ਤੇ ਵੀ ਬਹੁਤ ਜਿਹੜੀਆਂ ਲਾਹੇਵੰਦ ਗੱਲਾਂ ਵੀ ਕੀਤੀਆਂ ਜਾਂਦੀਆਂ, ਸਮਾਜਿਕ ਗੱਲਾਂ ਵੀ ਕੀਤੀਆਂ ਜਾਂਦੀਆਂ, ਪਰ ਉਹ ਸਾਰਾ ਕੁਛ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਉਹਨੂੰ ਕਿੰਨਾ ਕੁ ਲੈਂਦੇ ਹਾਂ, ਸਿਰਫ ਸੁਣ ਕੇ ਜਿਹੜਾ ਉਹਨੂੰ ਇਗਨੋਰ ਕਰ ਦਿੰਦੇ ਹਾਂ ਜਾਂ ਅਸੀਂ ਉੱਤੇ ਅਮਲ ਕਰਦੇ ਹਾਂ। ਜਿਵੇਂ ਕਿ ਬਹੁਤ ਸਾਰੇ ਸਰੋਤੇ ਸਾਨੂੰ ਦੱਸਦੇ ਵੀ ਨੇ ਕਿ ਉਹਨਾਂ ਨੇ ਇੱਥੋਂ ਸੁਣ ਕੇ ਫਿਰ ਪੰਛੀਆਂ ਨੂੰ ਪਾਣੀ ਪਿਲਾਉਣਾ ਸ਼ੁਰੂ ਕੀਤਾ, ਜਾਂ ਇੱਥੋਂ ਪ੍ਰੋਗਰਾਮ ਸੁਣਨ ਤੋਂ ਬਾਅਦ ਉਹਨਾਂ ਨੇ ਪਾਣੀ ਦੀ ਬੱਚਤ ਕਰਨੀ ਸ਼ੁਰੂ ਕੀਤੀ ਜਾਂ ਪੌਦੇ ਲਾਉਣੇ ਸ਼ੁਰੂ ਕੀਤੇ, ਤਾਂ ਬਲਕਿ ਇੱਥੇ ਜਦੋਂ ਅਸੀਂ ਪ੍ਰੋਗਰਾਮ ਕਰਕੇ ਜਾਂਦੇ ਹਾਂ ਤਾਂ ਘਰ ਜਾ ਕੇ ਕਈ ਵਾਰ ਇਹ ਹੁੰਦਾ ਵੀ ਜਦੋਂ ਘਰ ਪਾਣੀ ਦੀ ਵੇਸਟੇਜ ਦੇਖਦੇ ਹਾਂ ਤਾਂ ਉਹ ਸਾਡੇ ਖੁਦ ਤੋਂ ਵੀ ਬਰਦਾਸ਼ਤ ਨਹੀਂ ਹੁੰਦੀ ਹੈ। ਇਸ ਤਰ੍ਹਾਂ ਦੇ ਸਾਡੇ 'ਤੇ ਵੀ ਅਸਰ ਪੈਂਦਾ ਇਸ ਗੱਲ ਦਾ, ਜਦੋਂ ਵਾਰ ਵਾਰ ਤੁਸੀਂ ਕੋਈ ਗੱਲ ਕਹਿੰਦੇ ਹੋ ਤਾਂ ਤੁਹਾਡੇ 'ਤੇ ਅਸਰ ਵੀ ਹੋਣਾ ਲਾਜ਼ਮੀ ਹੈ
0: ਜੀ। ਇਸ ਤੋਂ ਇਲਾਵਾ ਇਹ ਵੀ ਕਹਿ ਰਹੇ ਨੇ ਕਿ 24 ਤਰੀਕ ਨੂੰ ਸ਼ਾਮ ਸੁਹਾਨੀ ਵਿੱਚ ਅਰਪਿੰਦਰ ਖਹਿਰਾ ਜੀ ਨੇ ਪ੍ਰੋਗਰਾਮ ਕੀਤਾ ਅਤੇ ਉਹਨਾਂ ਨੇ ਸਿਰਫ 4 ਫੋਨ ਕਾਲਸ ਲਈਆਂ ਅਤੇ ਜਿਹੜੇ ਵੀ ਸਰੋਤੇ ਨੇ ਫੋਨ ਕਰਿਆ ਉਹਨਾਂ ਨੇ ਉਹਨਾਂ ਨਾਲ ਗੱਲਾਂ ਬਾਤਾਂ ਮਾਰੀਆਂ
1: ਜੀ,
0: ਅਤੇ ਤਾਂ ਕਰਕੇ ਇਹਨਾਂ ਨੂੰ ਉਹਨਾਂ ਦੀ ਪੇਸ਼ਕਸ਼ ਪਸੰਦ ਨਹੀਂ ਆਈ
1: ਜੀ। ਤੁਸੀਂ ਚਾਹੁੰਦੇ ਹੋ ਕਿ ਮਤਲਬ ਕਿ ਜਿਹੜੇ ਹੋਰ ਜ਼ਿਆਦਾ ਫੋਨ ਕਾਲਸ ਲਈਆਂ ਜਾਂਦੀਆਂ, ਅਸੀਂ ਕੋਸ਼ਿਸ਼ ਕਰਾਂਗੇ ਕਿ ਫੋਨ ਕਾਲਸ ਵੱਧ ਲਈਆਂ ਜਾਣ, ਪਰ ਇਹ ਹੁੰਦਾ ਵੀ ਦੇਖੋ ਪੂਰੇ ਦਿਨ ਦੇ ਵਿੱਚ ਸਿਰਫ ਇੱਕ ਪ੍ਰੋਗਰਾਮ ਹੈ ਜਿਹੜਾ ਕਿ ਚੈਟ ਸ਼ੋਅ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਸਰੋਤਿਆਂ ਦੇ ਨਾਲ। ਜੇਕਰ 2 ਤੇਰੀਆਂ 2 ਮੇਰੀਆਂ ਦੇ ਵਿੱਚ ਵੀ ਵਿਸ਼ਾ ਹੁੰਦਾ ਤਾਂ ਵਿਸ਼ੇ ਦੇ ਨਾਲ ਸੰਬੰਧਿਤ ਹੀ ਗੱਲਬਾਤ ਕੀਤੀ ਜਾਂਦੀ, ਸਿਰਫ ਇੱਕ ਸ਼ਾਮ ਸੁਹਾਨੀ ਹੈ ਜਿਹਦੇ ਵਿੱਚ ਥੋੜ੍ਹਾ ਜਿਹਾ ਸਰੋਤਿਆਂ ਕੋਲ ਲਿਬਰਟੀ ਹੁੰਦੀ ਹੈ, ਤਾਂ ਇਸ ਕਰਕੇ ਸ਼ਾਇਦ ਕਈ ਵਾਰ ਉਹ ਜਿਹੜਾ ਕਈ RJs ਦੇ ਸਰੋਤੇ ਜਿਹੜੇ ਵਹਾਅ 'ਚ ਬਹਿ ਜਾਂਦੇ ਨੇ ਤਾਂ ਸਾਨੂੰ ਉਹ ਕੰਟਰੋਲ ਕਰਨ ਦੀ ਵੀ ਲੋੜ ਹੈ। ਬਿਲਕੁਲ ਸਹੀ ਗੱਲ ਹੈ, ਧਿਆਨ ਦੇਵਾਂਗੇ ਇਸ ਗੱਲ
0: ਜੀ। ਅਤੇ ਅਗਲਾ ਸੁਨੇਹਾ ਸਰ ਸਾਨੂੰ ਆਇਆ ਹੈ ਨਰਿੰਦਰ ਕੁਮਾਰ ਜੀ ਵੱਲੋਂ, ਇਹ ਸਾਨੂੰ ਬਸੀ ਪਠਾਣਾ ਤੋਂ ਮੈਸੇਜ ਕਰ ਰਹੇ ਨੇ। ਕਹਿੰਦੇ ਕਿ ਸੁਨੇਹੇ ਸੱਜਣਾ ਦੇ ਪ੍ਰੋਗਰਾਮ ਵਿੱਚ ਤੁਹਾਡੇ ਖੱਤ ਕੱਟਣੇ ਨਹੀਂ ਚਾਹੀਦੇ, ਤੁਹਾਡੇ ਸਾਰੇ ਪ੍ਰੋਗਰਾਮ ਜਿਵੇਂ ਨਾਰੀ ਲੋਕ, ਹਿੰਦੀ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਗੀਤਾਂ ਦਾ, ਸ਼ਾਮ ਸੁਹਾਨੀ, ਬੰਦਗੀ ਆਦਿ ਸਾਰੇ ਪ੍ਰੋਗਰਾਮ ਵਧੀਆ ਲੱਗਦੇ ਨੇ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਤੁਸੀਂ ਜਿਹੜਾ ਕੰਸਰਨ ਦਿਖਾਇਆ ਕਿ ਸੁਨੇ

0: ਇਹ ਜਿਹੜਾ ਹੈ ਉਹ ਕੱਟਣੇ ਨਹੀਂ ਚਾਹੀਦੇ, ਤਾਂ ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਕੁ ਸੁਨੇਹੇ ਭੇਜਦੇ ਹੋ। ਤਾਂ ਅਸੀਂ ਤਾਂ ਤੁਹਾਡੇ ਲਈ ਹਾਜ਼ਰ ਹਾਂ, 2:30 ਤੋਂ ਲੈ ਕੇ 3 ਵਜੇ ਤੱਕ ਇੱਥੇ ਹੀ ਮੌਜੂਦ ਰਹਿੰਦੇ ਹਰ ਸੋਮਵਾਰ, ਅਤੇ ਤੁਸੀਂ ਸੁਨੇਹੇ ਕਿੰਨੇ ਕੁ ਭੇਜਦੇ ਹੋ ਉਹ 'ਤੇ ਡਿਪੈਂਡ ਕਰਦਾ ਸਾਰਾ ਕੁਝ।
1: ਜੀ, ਅਤੇ ਸਰ ਸਾਨੂੰ ਅਗਲਾ ਸੁਨੇਹਾ ਆਇਆ ਨੱਤ ਰੋਡ ਡੱਬ ਵਾਲੀ, ਮਾਫ ਕਰਨਾ, ਨੱਤ ਰੋਡ ਤਲਵੰਡੀ ਸਾਬੋ ਤੋਂ
0: ਜੀ
1: ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ ਸਾਨੂੰ
0: ਜੀ
1: ਸੁਨੇਹਾ ਭੇਜ ਰਹੇ
0: ਜੀ
1: ਨੇ।
0: ਜੀ
1: ਕਹਿੰਦੇ ਪ੍ਰੋਗਰਾਮ ਸੁਨੇਹੇ ਪੇਸ਼ਕਰਤਾ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਇਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਅਸੀਂ FM ਪਟਿਆਲਾ ਦੇ ਸਾਰੇ ਪ੍ਰੋਗਰਾਮ ਬਹੁਤ ਪਿਆਰ ਨਾਲ ਸੁਣਦੇ ਹਾਂ, ਸਾਰੇ ਹੀ ਪ੍ਰੋਗਰਾਮ ਬਹੁਤ ਕਾਬਿਲ ਤਾਰੀਫ ਹੁੰਦੇ ਨੇ। ਪਰਮਾਤਮਾ ਏਅਰ ਪਟਿਆਲਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
0: ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੋਤੇ ਇਸੇ ਤਰ੍ਹਾਂ ਹੱਸਦੇ ਵਸਦੇ ਰਹਿਣ, ਅਤੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਰਹਿਣ, ਅਤੇ ਸਾਨੂੰ ਸੁਨੇਹੇ ਜਿਹੜਾ ਹੈ ਹੋਰ ਜ਼ਿਆਦਾ ਭੇਜਦੇ ਰਹਿਣ। ਅਤੇ ਮੇਰਾ ਖਿਆਲ ਹੈ ਵੀ ਜਦੋਂ ਇੱਕ ਸਰੋਤੇ ਨੇ ਕਿਹਾ ਸੀ ਕਿ ਸੁਨੇਹਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਸ਼ਾਇਦ ਬਾਕੀ ਸਰੋਤਿਆਂ ਨੇ ਉਸੇ ਚੀਜ਼ ਨੂੰ ਪੂਰਾ ਕਰਨ ਲਈ ਅੱਜ
1: ਜੀ
0: ਸੁਨੇਹੇ ਜ਼ਿਆਦਾ ਜਿਹੜੇ ਭੇਜੇ ਨੇ, ਤਾਂ ਸਾਡੇ ਸੁਨੇਹੇ ਨਾ ਤਾਂ ਘੱਟ ਹੋਣਗੇ ਇਨਸ਼ਾਅੱਲਾ, ਅਤੇ ਨਾ ਹੀ ਸਾਡੇ ਸਰੋਤੇ ਜਿਹੜੇ ਘੱਟ ਹੋਣਗੇ।
1: ਜੀ, ਅਤੇ ਇਸ ਤੋਂ ਇਲਾਵਾ ਇਹ ਕਹਿ ਰਹੇ ਨੇ ਕਿ 18 ਤਰੀਕ ਨੂੰ ਪ੍ਰੋਗਰਾਮ ਸੁਨੇਹੇ ਕਮਲਪ੍ਰੀਤ ਕੌਰ ਅਤੇ ਸਰ ਜੀ ਵੱਲੋਂ ਪੇਸ਼ ਕੀਤਾ, ਸਾਡਾ ਖਤ ਸ਼ਾਮਿਲ ਕੀਤਾ, ਬਹੁਤ ਖੁਸ਼ੀ ਹੋਈ।
0: ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਖਤ ਲਿਖਦੇ ਹੋ ਮਿਹਨਤ ਦੇ ਨਾਲ, ਪ੍ਰੋਗਰਾਮਾਂ ਸੰਬੰਧੀ ਆਪਣੀ ਰਾਏ ਦੱਸਦੇ ਹੋ ਜਿਹਦੇ ਤੋਂ ਕਈ ਵਾਰ ਫਾਇਦਾ ਵੀ ਹੁੰਦਾ ਹੈ, ਅਤੇ ਕਈ ਵਾਰ ਜੇਕਰ ਸ਼ਿਕਾਇਤ ਹੁੰਦੀ ਹੈ ਤਾਂ ਉਹ ਵੀ ਸਰੋਤੇ ਦੀ ਕਈ ਵਾਰ ਤਾਂ ਗੱਲ ਦਾ ਜਵਾਬ ਦੇਣ ਨਾਲ ਹੀ ਸ਼ਿਕਾਇਤ ਦੂਰ ਹੋ ਜਾਂਦੀ ਹੈ, ਕਿਉਂਕਿ ਦੂਰੋਂ ਦਿਖਦੀਆਂ ਚੀਜ਼ਾਂ ਕਈ ਵਾਰ ਹੋਰ ਤਰ੍ਹਾਂ ਲੱਗਦੀਆਂ ਹੁੰਦੀਆਂ ਨੇ, ਜਦੋਂ ਜਿਹੜਾ ਉਹਨੂੰ ਨੇੜਿਓਂ ਦੇਖ ਰਿਹਾ ਉਹ ਬੰਦਾ ਆਪਣਾ ਵਰਜਨ ਦੱਸਦਾ ਤਾਂ ਉਹ ਗੱਲ ਕਲੀਅਰ ਹੋ ਜਾਂਦੀ, ਕਈ ਵਾਰ ਇਹ ਵੀ ਹੁੰਦਾ, ਅਤੇ ਜੇ ਫਿਰ ਸੱਚਮੁੱਚ ਕੋਈ ਇਹੋ ਜਿਹੀ ਸ਼ਿਕਾਇਤ ਹੁੰਦੀ ਹੈ ਤਾਂ ਉਹਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਖਤ ਲਿਖਦੇ ਰਹੋ, ਸੁਨੇਹੇ ਭੇਜਦੇ ਰਹੋ, ਫੋਨ ਕਰਨ ਦੀ ਕੋਸ਼ਿਸ਼ ਕਰਦੇ ਰਹੋ।
1: ਜੀ, ਅਤੇ 19 ਤਰੀਕ ਨੂੰ ਇਹਨਾਂ ਨੂੰ ਕਰਮਜੀਤ ਕੌਰ ਜੀ ਦੀ ਪੇਸ਼ਕਸ਼ ਪ੍ਰੋਗਰਾਮ ਨਗਮੇ, ਸਰਫਰੋਸ਼ ਅਤੇ 2 ਤੇਰੀਆਂ 2 ਮੇਰੀਆਂ ਵਿੱਚ ਬਹੁਤ ਪਸੰਦ ਆਈ। ਇਸ ਤੋਂ ਇਲਾਵਾ ਇਹ ਵੀ ਕਹਿ ਰਹੇ ਨੇ ਕਿ 22 ਤਰੀਕ ਨੂੰ 2 ਤੇਰੀਆਂ 2 ਮੇਰੀਆਂ ਪ੍ਰੋਗਰਾਮ, ਜਿਸ ਵਿੱਚ ਨੇਕਤਾ ਵਿੱਚ ਏਕਤਾ ਵਿਸ਼ਾ ਸੀ, ਉਹ ਪ੍ਰੋਗਰਾਮ ਵੀ ਇਹਨਾਂ ਨੂੰ ਬਹੁਤ ਚੰਗਾ ਲੱਗਿਆ।
0: ਜੀ ਬਹੁਤ ਬਹੁਤ ਸ਼ੁਕਰੀਆ।
1: ਅਤੇ ਸਰ ਇੱਕ ਗੀਤ ਸੁਣਾ ਦਈਏ ਆਪਣਾ ਸਰੋਤਿਆਂ ਨੂੰ।
0: ਜੀ ਬਿਲਕੁਲ।

0: ਗੀਤ ਘੱਟ ਅਤੇ ਫੋਨ ਜ਼ਿਆਦਾ ਲਿਆ ਕਰੋ।
1: ਜੀ ਠੀਕ ਹੈ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਹੀ ਹੋਵੇ। ਜਿਹੜੇ ਫਰਮਾਇਸ਼ੀ ਪ੍ਰੋਗਰਾਮ ਨੇ ਉਹਨਾਂ ਵਿੱਚ ਤਾਂ ਐਵੇਂ ਹੀ ਹੋਣਾ ਚਾਹੀਦਾ। ਬਾਕੀ ਜਿਨ੍ਹਾਂ ਦੇ ਵਿੱਚ ਜਿਵੇਂ ਦੋ ਤੇਰੀਆਂ ਦੋ ਮੇਰੀਆਂ, ਉਹ ਤਾਂ ਟੌਪਿਕ ਬੇਸਡ ਹੁੰਦਾ, ਸਰੋਤੇ ਨੇ ਗੱਲਬਾਤ ਕਰਨੀ ਹੁੰਦੀ ਹੈ ਤਾਂ ਉਹਦੇ ਅਨੁਸਾਰ ਕੀਤਾ ਜਾਂਦਾ।
0: ਜੀ, ਇਸ ਤੋਂ ਇਲਾਵਾ ਸਾਨੂੰ ਸੁਨੇਹਾ ਤਾਂ ਕੋਈ ਨਹੀਂ ਆਇਆ ਉਹਨਾਂ ਦਾ, ਉਹ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਾਨੂੰ ਪਿੰਡ ਮਹਿਸ ਨਾਭਾ ਤੋਂ, ਹਰਜੀਰ ਸਿੰਘ, ਲਖਵਿੰਦਰ, ਹੈਪੀ ਅਤੇ ਮਨਮੀਤ ਜੀ।
1: ਜੀ ਤੁਹਾਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਜੇਕਰ ਸਤਿ ਸ਼੍ਰੀ ਅਕਾਲ ਦੇ ਨਾਲ ਤੁਸੀਂ ਪ੍ਰੋਗਰਾਮਾਂ ਸੰਬੰਧੀ ਵੀ ਕੁਝ ਲਿਖਦੇ ਤਾਂ ਜ਼ਿਆਦਾ ਵਧੀਆ ਹੋਣਾ ਸੀ।
0: ਜੀ, ਸੁਮਿਤ ਕੁਮਾਰ ਪਿੰਡ ਜਨਸੂਆ ਤੋਂ ਸਾਨੂੰ ਸੁਨੇਹਾ ਭੇਜ ਰਹੇ ਨੇ, ਡਾਇਰੈਕਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੁਨੇਹੇ ਤੋਂ ਇਲਾਵਾ ਦੋ ਤੇਰੀਆਂ ਦੋ ਮੇਰੀਆਂ ਵਿੱਚ ਵੀ ਜ਼ਰੂਰ ਆਇਆ ਕਰੋ ਜੀ।
1: ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਪਹਿਲਾਂ ਵੀ ਇੱਕ ਸਰੋਤੇ ਨੇ ਇਸ ਤਰ੍ਹਾਂ ਕਿਹਾ ਸੀ, ਜਦੋਂ ਸਰੋਤੇ ਇਸ ਤਰ੍ਹਾਂ ਦੀ ਮੰਗ ਕਰਦੇ ਨੇ ਤਾਂ ਦਿਲ ਕਰਦਾ ਹੈ ਕਿ ਉਹਨਾਂ ਦੀ ਮੰਗ ਪੂਰੀ ਕੀਤੀ ਜਾਵੇ, ਪਰ ਸ਼ਾਇਦ ਮੈਨੂੰ ਹੀ ਲੱਗਦਾ, ਦੇਖੋ ਇੱਕ ਤਾਂ ਸਾਡੇ ਕੋਲ ਬਹੁਤ ਕਾਬਿਲ ਆਰਜੀ ਹੈਗੀ ਹੈ ਜਿਹੜਾ ਕਿ ਮੈਨੂੰ ਵਧੀਆ ਪ੍ਰੋਗਰਾਮ ਕਰ ਸਕਦੀ ਹੈ, ਨੰਬਰ ਇੱਕ। ਨੰਬਰ ਦੋ 'ਤੇ ਮੇਰੀਆਂ ਬਹੁਤ ਸਾਰੀਆਂ ਜਿਹੜੀਆਂ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ, ਦਫ਼ਤਰੀ ਜਿਹੜੇ ਰੁਝੇਵੇਂ ਹੁੰਦੇ ਨੇ, ਦਫ਼ਤਰੀ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ,
0: ਜੀ,
1: ਤਾਂ ਉਹ ਪਹਿਲ ਜਿਹੜੀ ਆ ਉਹਨਾਂ ਦੀ ਹੁੰਦੀ ਹੈ, ਕਿਉਂਕਿ ਜੇਕਰ ਮੈਂ ਮਾਈਕ 'ਤੇ ਬੈਠੂੰਗਾ ਤਾਂ ਫਿਰ ਦਫ਼ਤਰ ਕੌਣ ਦੇਖੂਗਾ,
0: ਜੀ
1: ਪਰ ਮੈਂ ਕੋਸ਼ਿਸ਼ ਕਰਾਂਗਾ ਜਦੋਂ ਵੀ ਸੰਭਵ ਹੋਇਆ ਤਾਂ ਜ਼ਰੂਰ ਪ੍ਰੋਗਰਾਮ ਕਰਾਂਗੇ।
0: ਜੀ, ਅਤੇ ਇਸ ਤੋਂ ਇਲਾਵਾ ਕਹਿ ਰਹੇ ਨੇ ਕਈ ਵਾਰ ਸਟੂਡੀਓ ਵਿੱਚ ਅੰਦਰ ਜਾਣ ਜਾਂ ਬਾਹਰ ਜਾਣ ਵੇਲੇ ਦਰਵਾਜ਼ਾ ਖੋਲ੍ਹਣ ਦੀ ਜਾਂ ਬੰਦ ਹੋਣ ਦੀ ਆਵਾਜ਼ ਆਉਂਦੀ ਹੈ ਜੋ ਚੰਗੀ ਨਹੀਂ ਲੱਗਦੀ।
1: ਹਾਂ ਬਿਲਕੁਲ, ਜੇਕਰ ਇਸ ਤਰ੍ਹਾਂ ਹੁੰਦਾ ਤਾਂ ਉਹ ਗਲਤ ਹੈ, ਜ਼ਰੂਰ ਇਹਦੇ ਵੱਲ ਅਸੀਂ ਧਿਆਨ ਜਿਹੜੇ ਆਪਣੇ ਅਰਜੀ ਨੂੰ ਦਵਾਵਾਂਗੇ।
0: ਜੀ, ਅਤੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਰ ਆਪਾਂ ਨੂੰ, ਸੋ ਅੱਜ ਦਾ ਸੁਨੇਹੇ ਪ੍ਰੋਗਰਾਮ ਦੀ ਅੱਜ ਦੀ ਇਸ ਕੜੀ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਅਲੀਸ਼ਾ ਕੌਸ਼ਿਕ ਨੂੰ
1: ਅਤੇ ਮੈਨੂੰ ਮੁਹੰਮਦ ਇਮਤਿਆਜ਼ ਨੂੰ
0: ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ, ਦੁਪਹਿਰ ਦੇ 3 ਵਜਣ ਜਾ ਰਹੇ ਨੇ ਤੇ ਹੁਣ ਤੁਸੀਂ ਸੁਣੋਗੇ ਕੌਮੀ ਸੇਵਾਵਾਂ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਹੁਣ ਤੋਂ ਠੀਕ 5 ਵਜਣ ਵਾਲੇ ਹਾਂ। ਹੁਣ ਤੋਂ ਠੀਕ ਕੁਝ ਹੀ ਸਮੇਂ ਵਿੱਚ ਤੁਸੀਂ ਸੁਣੋਗੇ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੁਆਰਾ ਪਦਮ ਪੁਰਸਕਾਰ 2025 ਦੇ ਇਨਾਮ ਵੰਡ ਸਮਾਰੋਹ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ।

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ ਅਤੇ ਹੁਕਮ ਸਿੰਘ ਵੀ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ।
2: ਹਰ ਘਰ ਸੂਰਿਆ ਘਰ।
3: ਮੂਰਖ, ਨਵੀਂ ਕਾਰ ਜਿੱਤਣ ਦਾ ਮੌਕਾ?
4: ਵਾਓ, ਮੈਂ ਪਾਪਾ ਨੂੰ ਸਰਪ੍ਰਾਈਜ਼ ਦੇਵਾਂਗੀ।
3: ਬਸ ਥੋੜੀ ਜਿਹੀ ਡਿਟੇਲ ਭਰਨੀ ਹੈ।
5: ਰੁਕ ਜਾ ਮੂਰਖ,
6: ਕੀ ਅਜਿਹੇ ਪਾਪ-ਅਪਸ ਤੋਂ ਸਾਵਧਾਨ ਰਹੋ। ਸਕੈਮਰਸ ਨਿੱਜੀ ਵੇਰਵਿਆਂ ਦੀ ਦੁਰਵਰਤੋਂ ਕਰ ਸਕਦੇ ਹਨ।
3: ਓ,
5: ਤੂੰ ਸਮਝ ਗਈ ਨਾ? ਠੰਡ ਰੱਖ।
3: ਪਰ ਕਾਰ ਜਿੱਤ ਜਾਂਦੇ ਤਾਂ ਪਾਪਾ ਹੋਮਵਰਕ ਨਹੀਂ ਕਰਾਂਦੇ।
6: RBI ਕਹਿੰਦਾ ਹੈ ਸਮਾਰਟ ਬਣੋ,
3: ਕੂਲ ਰਹੋ।
7: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕੀਤੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਸਥਾਨਕ ਆਮ ਚੋਣਾਂ ਨੂੰ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ। ਸਰਕਾਰ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਕਿਹਾ, ਸੂਬੇ ਵੱਲੋਂ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿਥਿਆ ਗਿਆ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰੇ 7:30 ਤੋਂ ਦੁਪਹਿਰ 1:30 ਤੱਕ ਹੋਇਆ ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ 66 ਖਾਸ ਸ਼ਖਸੀਅਤਾਂ ਨੂੰ ਸਾਲ 2026 ਲਈ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਵਿਚੋਂ 2 ਵਿਅਕਤੀਆਂ ਨੂੰ ਪਦਮ ਵਿਭੂਸ਼ਣ, 6 ਨੂੰ ਪਦਮ ਭੂਸ਼ਣ ਤੇ 58 ਨੂੰ ਪਦਮ ਸ੍ਰੀ ਨਾਲ ਨਵਾਸਿਆ ਗਿਆ। ਉੱਘੇ ਫਿਲਮ ਅਦਾਕਾਰ ਧਰਮਿੰਦਰ ਸਿੰਘ ਦਿਓਲ ਨੂੰ ਕਲਾ 'ਚ ਉਨ੍ਹਾਂ ਦੇ ਯੋਗਦਾਨ ਲਈ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਅਦਾਕਾਰ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਇਹ ਪੁਰਸਕਾਰ ਹਾਸਲ ਕੀਤਾ। ਪਦਮ ਸ੍ਰੀ ਨਾਲ ਸਨਮਾਨਿਤ ਕੀਤੀਆਂ ਗਈਆਂ ਉੱਘੀਆਂ ਹਸਤੀਆਂ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਭੁੱਲਰ ਵੀ ਸ਼ਾਮਲ ਨੇ। ਇਹ ਸਮਾਰੋਹ ਦੌਰਾਨ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਗਜੇਂਦਰ ਸਿੰਘ ਸ਼ੇਖਾਵਤ ਅਤੇ HD ਕੁਮਾਰ ਸਵਾਮੀ ਸਮੇਤ ਹੋਰ ਕਈ ਪਤਵੰਤੇ ਵੀ ਮੌਜੂਦ ਰਹੇ। ਇਹ ਵਕਾਰੀ ਨਾਗਰਿਕ ਸਨਮਾਨ ਕਲਾ, ਲੋਕ ਹਿੱਤ ਤੇ ਸਮਾਜ ਸੇਵਾ, ਸਾਹਿਤ ਤੇ ਸਿੱਖਿਆ, ਵਿਗਿਆਨ ਤੇ ਇੰਜੀਨੀਅਰਿੰਗ, ਵਪਾਰ ਤੇ ਸਨਅਤ, ਦਵਾ ਅਤੇ ਖੇਡਾਂ ਦੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਆਮ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਨੇ। ਵੋਟਾਂ ਕੱਲ੍ਹ ਸਵੇਰੇ 8:00 ਤੋਂ ਸ਼ਾਮ 5:00 ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਵੋਟਿੰਗ ਵਾਲੇ ਦਿਨ ਪੋਲਿੰਗ ਬੂਥਾਂ ਦੇ ਨੇੜੇ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਜਾਂ ਹੰਗਾਮਾ ਕਰਨ ਤੇ ਪਾਬੰਦੀ ਰਹੇਗੀ। ਕਮਿਸ਼ਨ ਨੇ ਲੋਕਾਂ ਨੂੰ ਸ਼ਾਂਤੀਪੂਰਵਕ ਤੇ ਬਿਨਾਂ ਡਰ ਤੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਪੰਜਾਬ ਪੁਲਿਸ ਵੀ ਨਗਰ ਨਿਗਮ ਚੋਣਾਂ ਨੂੰ ਅਮਨ, ਅਮਾਨ, ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜਾਉਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਸੁਰੱਖਿਆ ਪ੍ਰਬੰਧਾਂ ਨੂੰ ਪੁਖਤ ਕਰਨ ਤੇ ਆਮ ਜਨਤਾ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਚੋਣਾਂ ਵਾਲੀਆਂ ਥਾਵਾਂ ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਨੇ। ਪੁਲਿਸ ਨੇ ਚੋਣਾਂ ਦੌਰਾਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਵੀ ਇਸ ਦੌਰਾਨ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਖਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੋਣਾਂ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਸਪਲਾਈ ਕਰਨ, ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰ ਲੈ ਕੇ ਘੁੰਮਣ ਜਾਂ ਉਹਨਾਂ ਦਾ ਪ੍ਰਦਰਸ਼ਨ ਕਰਨ, ਗੁੰਡਾਗਰਦੀ ਜਾਂ ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜੇ ਦਾ ਮਾਹੌਲ ਖਰਾਬ ਕਰਨ ਦੀ ਸਖ਼ਤ ਮਨਾਹੀ ਹੋਵੇਗੀ। ਉਧਰ ਰੋਪੜ ਦੇ ਡਿਪਟੀ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਇਸ ਬਾਰੇ ਦੱਸਿਆ।
8: ਇਹਦੇ ਲਈ ਸਾਡੀ ਪੂਰੀ ਤਿਆਰੀ ਹੈ। ਸਾਰੀ ਪੋਲਿੰਗ ਪਾਰਟੀ ਸਾਰੀ ਚਲੀ ਗਈ ਹੈ, ਸਾਰੀ ਅਸੀਂ ਕਨਫਰਮੇਸ਼ਨ ਲੈ ਲਈ ਹੈ। ਸਾਰੀ ਪੋਲਿੰਗ ਪਾਰਟੀ ਸਭ ਜ਼ਿਲ੍ਹੇ ਪੋਲਿੰਗ ਉਧਰ ਚਲੀ ਗਈ ਹੈ ਔਰ ਜਿਹੜੀ ਵੀ ਸਰਕਾਰ ਵੱਲੋਂ ਔਰ ਹਾਈਕੋਰਟ ਵੱਲੋਂ ਸਾਨੂੰ ਗਾਈਡਲਾਈਨ ਦਿੱਤੀ ਗਈ ਹੈ ਉਹ ਅਸੀਂ ਸਾਰੀ ਫੋਲੋ ਕਰ ਰਹੇ ਹਾਂ। ਸਾਰੀ ਇਹਦੀ ਜਦੋਂ ਕੱਲ ਇਲੈਕਸ਼ਨ ਵੋਟਿੰਗ ਪ੍ਰੋਸੈਸ ਸ਼ੁਰੂ ਹੋਣਾ ਹੈ ਉਸ ਵੇਲੇ ਇਹਨਾਂ ਦੀ ਪ੍ਰੋਪਰ ਵੀਡੀਓ ਰਿਕਾਰਡਿੰਗ ਹੋਣੀ ਹੈ। ਪੁਲਿਸ ਪਾਰਟੀ ਡਿਪਲੋਏ ਕੀਤੀ ਗਈ ਹੈ ਔਰ ਜਿਹੜੀ ਵੀ ਸਾਨੂੰ ਸਮੇਂ ਤੋਂ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਆਈ ਹੈ ਉਹਦੀ ਅਸੀਂ ਪੂਰੀ ਪਾਲਣਾ।
7: ਪੰਜਾਬ ਸਰਕਾਰ ਨੇ ਕੱਲ੍ਹ ਨੂੰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤੈ। ਪੰਜਾਬ ਸਰਕਾਰ ਨੇ ਫੈਕਟਰੀਆਂ ਸਮੇਤ ਪੰਜਾਬ ਦੇ ਅਦਾਰਿਆਂ 'ਚ ਕੰਮ ਕਰਨ ਵਾਲੇ ਸਾਰੇ ਬਾਲਗ ਕਾਮਿਆਂ ਅਤੇ ਕਰਮਚਾਰੀਆਂ ਲਈ ਚੋਣਾਂ 'ਚ ਆਪਣੀ ਵੋਟ ਪਾਉਣ ਲਈ ਛੋਟ ਦਾ ਐਲਾਨ ਕੀਤੈ। ਇਹ ਛੋਟ ਉਹਨਾਂ ਸਬੰਧਤ ਨਗਰ ਨਿਗਮਾਂ ਦੇ ਮਾਲ ਅਧਿਕਾਰ ਖੇਤਰ 'ਚ ਕੰਮ ਕਰਨ ਵਾਲੇ ਸਾਰੇ ਯੋਗ ਵੋਟਰਾਂ 'ਤੇ ਲਾਗੂ ਹੁੰਦੀ ਹੈ ਜਿੱਥੇ ਕੱਲ੍ਹ ਨੂੰ ਵੋਟਿੰਗ ਹੋਣੀ ਹੈ। ਚੰਡੀਗੜ੍ਹ ਵਿਖੇ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ ਵਿਖੇ ਵੀ ਛੁੱਟੀ ਰਹੇਗੀ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹੈ ਕਿ ਕੱਲ 26 ਮਈ ਨੂੰ ਹੋ ਰਹੀਆਂ ਸਥਾਨਕ ਆਮ ਚੋਣਾਂ ਲਈ ਕੁੱਲ 7,555 ਉਮੀਦਵਾਰ ਚੋਣ ਮੈਦਾਨ ਚ ਨੇ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ 1,801 ਉਮੀਦਵਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ 1,550, ਭਾਰਤੀ ਜਨਤਾ ਪਾਰਟੀ ਦੇ 1,316 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 1,251, ਬਹੁਜਨ ਸਮਾਜ ਪਾਰਟੀ ਦੇ 96 ਉਮੀਦਵਾਰ, 1,528 ਆਜ਼ਾਦ ਉਮੀਦਵਾਰ ਤੇ 13 ਹੋਰ ਉਮੀਦਵਾਰ ਚੋਣ ਲੜਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਰਾਜ ਵੱਲੋਂ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿਥਿਆ ਗਿਆ। ਅੱਜ ਚੰਡੀਗੜ੍ਹ ਵਿਚ ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਕਿਹਾ ਕਿ ਸੂਬੇ 'ਚ ਪ੍ਰੀ ਮੈਪਿੰਗ ਦੌਰਾਨ 84% ਤੋਂ ਵੱਧ ਵੋਟਰਾਂ ਦੀ ਮੈਪਿੰਗ ਸਫਲਤਾਪੂਰਵਕ ਨੇਪਰੇ ਚੜ੍ਹ ਚੁੱਕੀ ਹੈ। ਪ੍ਰੀ ਮੈਪਿੰਗ ਦੌਰਾਨ ਪੰਜਾਬ ਰਾਜ ਵਿਚ ਸਾਲ 2003 'ਚ ਹੋਈ SIR ਨੂੰ ਆਧਾਰ ਬਣਾ ਕੇ ਮੌਜੂਦਾ ਵੋਟਰ ਸੂਚੀਆਂ ਨਾਲ ਮਿਲਾਨ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰਾਂ ਦੀ ਪ੍ਰੀ ਮੈਪਿੰਗ ਨਹੀਂ ਹੁੰਦੀ ਤਾਂ ਉਸ ਵੋਟਰ ਨੂੰ BLO ਵੱਲੋਂ ਦਿੱਤੇ ਗਏ ਗਣਨਾ ਫਾਰਮ ਨੂੰ ਭਰ ਕੇ ਮੁੜ BLO ਕੋਲ ਜਮ੍ਹਾਂ ਕਰਵਾਉਣਾ ਹੋਵੇਗਾ, ਜਿਸ ਮਗਰੋਂ ਸਬੰਧਤ ਵੋਟਰ ਦਾ ਨਾਮ ਡਰਾਫਟ ਰੂਲ ਵਿਚ ਜੋੜ ਦਿੱਤਾ ਜਾਵੇਗਾ। ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਵੋਟਰਾਂ ਨੂੰ SIR ਵਿਚ ਵੱਧ ਚੜ ਕੇ ਹਿੱਸਾ ਲੈਣ ਅਤੇ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪੈਟਰੋਲ ਦੀਆਂ ਕੀਮਤਾਂ ਵਿਚ ਅੱਜ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2.71 ਰੁਪਏ ਦਾ ਵਾਧਾ ਕੀਤਾ ਗਿਆ। ਪਿਛਲੇ 2 ਹਫ਼ਤਿਆਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਹ 4th ਵਾਧਾ ਏ। ਸਰਕਾਰ ਦੇਸ਼ ਵਿਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਅੱਜ ਨਵੀਂ ਦਿੱਲੀ 'ਚ ਪੱਛਮੀ ਏਸ਼ੀਆ ਟਕਰਾਅ ਦੇ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਦੇਸ਼ 'ਚ LPG ਦਾ ਉਤਪਾਦਨ 50,000 ਟਨ ਪ੍ਰਤੀ ਦਿਨ ਤੱਕ ਵਧਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 4 ਦਿਨਾਂ 'ਚ ਦੇਸ਼ 'ਚ ਕਰੀਬ 1,72,00,000 ਘਰੇਲੂ LPG ਸਿਲੰਡਰ ਵੰਡੇ ਗਏ ਨੇ। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸਬੰਧ ਵਿਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ 'ਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਐ। ਸਰਕਾਰੀ ਬੁਲਾਰੇ ਨੇ ਦਸਿਆ ਕਿ ਪਹਿਲਾਂ ਈਦ ਉਲ ਜੁਹਾ ਬਕਰੀਦ ਦੇ ਮੌਕੇ ਤੇ 27 ਮਈ ਨੂੰ ਗਜ਼ਟਿਡ ਛੁੱਟੀ ਐਲਾਨੀ ਗਈ ਸੀ, ਪਰ ਹੁਣ ਇਸ ਵਿਚ ਸੋਧ ਕਰਦਿਆਂ ਇਹ ਛੁੱਟੀ 28 ਮਈ ਨੂੰ ਕੀਤੀ ਗਈ ਹੈ। ਬੁਲਾਰੇ ਨੇ ਦਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਅਮਲਾ ਵਿਭਾਗ ਵੱਲੋਂ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਐ। ਫਾਜ਼ਿਲਕਾ ਪੁਲਿਸ ਅਤੇ BSF ਨੇ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਾਂਝੇ ਤਲਾਸ਼ੀ ਮੁਹਿੰਮ ਦੌਰਾਨ ਕਰੀਬ 10 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਇਕ ਹੋਰ ਕਾਰਵਾਈ 'ਚ ਇਕ ਹਥਕੋਲੇ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਐ। ਫਾਜ਼ਿਲਕਾ ਦੇ SSP ਗਗਨ ਅਜੀਤ ਸਿੰਘ ਨੇ ਦਸਿਆ ਕਿ ਪੁਲਿਸ ਇਲਾਕੇ 'ਚ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ BSF ਚੌਕੀ ਗੱਟੀ ਬਿੱਸੋ ਤੋਂ ਪਿੰਡ ਪ੍ਰਭਾਤ ਸਿੰਘ ਵਾਲਾ ਹੈਰਾੜ ਵਿਖੇ ਨਾਲ ਲੱਗਦੇ ਖੇਤਾਂ 'ਚ ਇੱਕ ਸ਼ੱਕੀ ਵਸਤੂ ਦੀ ਸੂਚਨਾ ਦਿੱਤੀ ਗਈ। ਤਲਾਸ਼ੀ ਦੌਰਾਨ ਇੱਕ ਗੱਟੇ ਵਿੱਚੋਂ 10 ਕਿਲੋ 950 ਗ੍ਰਾਮ ਹੈਰੋਇਨ ਅਤੇ ਦੇ 20 ਪੈਕੇਟ ਬਰਾਮਦ ਹੋਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਮਾਮਲੇ ਵਿੱਚ CIA ਸਟਾਫ ਫਾਜ਼ਿਲਕਾ ਨੇ ਗੁਪਤ ਸੂਚਨਾ ਦੇ ਆਧਾਰ ਤੇ 3 ਵਿਅਕਤੀਆਂ, ਲਖਵੀਰ ਸਿੰਘ ਉਰਫ ਮੰਗਾ, ਗੁਰਪਿੰਦਰ ਸਿੰਘ ਉਰਫ ਮੰਨਾ ਅਤੇ ਸੁਖਵਿੰਦਰ ਸਿੰਘ ਤੇ ਉਸਦੇ ਇੱਕ ਦੋਸਤ ਨੂੰ ਕਾਬੂ ਕਰਕੇ ਉਨ੍ਹਾਂ ਦੇ ਕੋਲੋਂ ਇੱਕ ਹਥਕੋਲਾ ਬਰਾਮਦ ਕੀਤਾ ਹੈ। ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤੇ ਮੁਤਾਬਕ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਗਿਆ। ਅੱਜ ਤੋਂ ਕੰਮਕਾਜ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 1:30 ਵਜੇ ਤੱਕ ਹੋ ਗਿਆ। ਬਦਲਿਆ ਹੋਇਆ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਸਿੱਖਿਆ ਵਿਭਾਗ ਦੇ ਨਵੇਂ ਹੁਕਮਾਂ ਮੁਤਾਬਕ ਸਮੂਹ ਸਰਕਾਰੀ ਦੂਹਰੀ ਸ਼ਿਫਟ ਵਾਲੇ ਸਕੂਲਾਂ 'ਚ ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਹੋ ਗਈ ਹੈ, ਜਦਕਿ ਦੂਜੀ ਸ਼ਿਫਟ ਵਿੱਚ ਸਮੂਹ ਸਰਕਾਰੀ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲੱਗਣਗੇ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ 'ਚ ਲੂ ਦੀ ਸਥਿਤੀ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਦਿੱਲੀ 'ਚ ਅਗਲੇ 3 ਦਿਨਾਂ ਦੌਰਾਨ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕੀਤੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਸਥਾਨਕ ਆਮ ਚੋਣਾਂ ਨੂੰ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ। ਸਰਕਾਰ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ, ਸੂਬੇ 'ਚ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਇਆ ਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
9: FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਇਸ ਵੇਲੇ ਠੀਕ ਸ਼ਾਮ ਦੇ 6:30 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਵਿਬਗਿਓਰ ਤੇ ਅੱਜ ਦਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਥੋਟ ਆਫ ਦ ਡੇ ਦੇ ਨਾਲ। ਤੇ ਅੱਜ ਦਾ ਜਿਹੜਾ ਥੋਟ ਹੈ ਉਹ ਹੈ ਡੋਂਟ ਬੀ ਅਫਰੇਡ ਟੂ ਸਟਾਰਟ ਫਰੋਮ ਜ਼ੀਰੋ। ਐਵਰੀ ਸਕਸੈਸਫੁਲ ਪਰਸਨ ਵਾਜ ਵੰਸ ਜਸਟ ਅ ਬਿਗਿਨਰ। ਇਹਦਾ ਮਤਲਬ ਹੈ ਕਿ ਨਵੀਂ ਚੀਜ਼ ਸ਼ੁਰੂ ਕਰਨ ਲਈ ਕਈ ਵਾਰ ਸਾਨੂੰ ਐਂ ਲੱਗਦਾ, ਡਰ ਜ਼ਰੂਰ ਲੱਗਦਾ ਕਿਉਂਕਿ ਸ਼ੁਰੂ ਵਿੱਚ ਗਲਤੀਆਂ ਹੁੰਦੀਆਂ ਨੇ, ਮਿਸਟੇਕਸ ਹਰ ਕਿਸੇ ਕੋਲ ਹੁੰਦੀਆਂ ਨੇ, ਨਾਲ ਹੀ ਨਾਲ ਲੋਕਾਂ ਨਾਲ ਕੰਪੇਅਰ ਕਰਦੇ ਹਾਂ ਅਤੇ ਕੌਨਫੀਡੈਂਸ 'ਚ ਵੀ ਘਾਟਾ ਹੋ ਜਾਂਦਾ। ਬਟ ਸੱਚ ਇਹ ਹੈ ਕਿ ਕੋਈ ਵੀ ਇਨਸਾਨ ਇੱਕ ਦਿਨ ਵਿੱਚ ਸਕਸੈਸਫੁਲ ਨਹੀਂ ਬਣਦਾ। ਹਰ ਸਕਸੈਸਫੁਲ ਇਨਸਾਨ ਜਿਹੜਾ ਹੈ ਕਦੇ ਉਹਨੇ ਵੀ ਜ਼ੀਰੋ ਤੋਂ ਸ਼ੁਰੂਆਤ ਜ਼ਰੂਰ ਕੀਤੀ ਹੋਏਗੀ ਅਤੇ ਉਸਨੂੰ ਵੀ ਸਭ ਕੁਝ ਪਹਿਲੇ ਦਿਨ ਤੋਂ ਹੀ ਵਧੀਆ ਨਹੀਂ ਲੱਗਿਆ ਹੋਏਗਾ। ਫਰਕ ਸਿਰਫ ਇਹ ਸੀ ਕਿ ਉਹ ਰੁਕੇ ਨਹੀਂ ਅਤੇ ਉਹਨਾਂ ਨੇ ਹਰ ਦਿਨ ਕੁਝ ਨਵਾਂ ਸਿੱਖਿਆ ਅਤੇ ਆਪਣੇ ਉੱਪਰ ਭਰੋਸਾ ਰੱਖਿਆ ਕਿ ਮੈਂ ਕੁਝ ਚੰਗਾ ਕਰਾਂਗਾ। ਇਸ ਲਈ ਬਿਗਨਰ ਹੋਣਾ ਕਮਜ਼ੋਰੀ ਨਹੀਂ, ਸਫਲਤਾ ਦੀ ਪਹਿਲੀ ਪੌੜੀ ਹੈ। ਅਤੇ ਇਸ ਦੇ ਨਾਲ ਇਹ ਵੀ ਕਹਿੰਦੇ ਨੇ ਕਿ ਫੋਕਸ ਕਰੋ ਆਪਣੇ ਗੋਲਸ 'ਤੇ, ਡਿਸਟਰੈਕਸ਼ਨਸ ਨਾਲੋਂ ਜ਼ਿਆਦਾ, ਫਿਰ ਹੀ ਸਕਸੈਸ ਆਪਣੇ ਆਪ ਦੱਸੇਗੀ, ਤੁਹਾਡੇ ਬਾਰੇ ਸਭ ਕੁਝ ਤੁਹਾਡਾ ਸਕਸੈਸ ਹੀ ਬਿਆਨ ਕਰੇਗਾ। ਅਤੇ ਇਸ ਦੇ ਨਾਲ ਹੀ ਆਓ ਸੁਣ ਲੈਂਦੇ ਹਾਂ ਇੱਕ ਗੀਤ, ਫਿਲਮ ਜਬ ਤੱਕ ਹੈ ਜਾਨ ਚੋਂ।

ਜੀ ਪ੍ਰੋਗਰਾਮ ਚੱਲ ਰਿਹਾ ਵਿਬਗਿਓਰ ਅਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਦੱਸ ਦਈਏ ਅੱਜ ਦਾ ਦਿਨ ਹੈ ਖਾਸ ਦੇ ਵਿੱਚ ਅੱਜ ਹੈ ਅੱਜ ਹੈ ਬਰਥ ਐਨਿਵਰਸਰੀ ਰਾਜ ਬਿਹਾਰੀ ਬੋਸ ਦੀ ਅਤੇ ਉਹ ਸੀ ਇੱਕ ਰੈਵੋਲਿਊਸ਼ਨਰੀ ਲੀਡਰ ਸੀ ਜਿਨ੍ਹਾਂ ਦਾ ਜਨਮ ਵਰਧਮਾਨ ਡਿਸਟ੍ਰਿਕਟ ਆਫ ਬੰਗਾਲ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਫਾਊਂਡਰਸ ਰਹੇ ਸੀ ਉਹ ਇੰਡੀਅਨ ਨੈਸ਼ਨਲ ਆਰਮੀ ਦੇ ਅਤੇ ਇੰਡੀਅਨ ਇੰਡੀਪੈਂਡੈਂਸ ਲੀਗ ਦੇ ਅਤੇ ਅੱਜ ਮਨਾ ਰਹੇ ਸੀ ਉਹਨਾਂ ਦੀ ਬਰਥ ਐਨਿਵਰਸਰੀ ਅਤੇ ਆਓ ਸੁਣ ਲੈਂਦੇ ਹਾਂ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਗੀਤ ਫਿਲਮ ਲਵਰਾਤਰੀ 'ਚੋਂ।

0: ਜਾਣੋ, ਮੈਂ ਆਪਣੇ ਪੁੱਤ ਨੂੰ ਨਵੀਂ ਸਾਈਕਲ ਲਿਆ ਕੇ ਦਿੱਤੀ ਹੈ, ਪੂਰਾ 3000 ਰੁਪਿਆ ਲਗਾਇਆ। ਜਾ ਲੈ ਜਾ ਮੇਰਾ ਪੁੱਤ, ਚਲਾ ਲੈ ਸੜਕ ਤੇ।
1: ਚਲ ਬਹੁਤ ਵਧੀਆ ਕੀਤਾ ਭੈਣੇ, ਬਹੁਤ ਬਹੁਤ ਵਧਾਈਆਂ ਹੋਣ। ਪਰ ਤੂੰ ਇੰਨੇ ਛੋਟੇ ਜਵਾਕ ਨੂੰ ਸਾਈਕਲ ਲੈ ਕੇ ਸੜਕ ਤੇ ਕਿਉਂ ਭੇਜਦਾ?
0: ਲੈ ਫੇਰ ਕੀ ਹੋ ਗਿਆ ਭੈਣੇ, ਆ ਘਰ ਦੇ ਸਾਹਮਣੇ ਤਾਂ ਸੜਕ ਹੈ।
1: ਪਰ ਤੇਰੇ ਘਰ ਦੇ ਸਾਹਮਣੇ ਮੇਨ ਰੋਡ ਹੈ, ਰੱਬ ਨਾ ਕਰੇ ਜੇ ਕਦੇ ਤੇਜ਼ ਸਪੀਡ ਚ ਆ ਰਿਹਾ ਕੋਈ ਵਾਹਨ ਤੇਰੇ ਜਵਾਕ ਚ ਵੱਜੇ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਯਾਦ ਰੱਖੋ, ਆਪਣੇ ਛੋਟੇ ਬੱਚਿਆਂ ਨੂੰ ਸੜਕ ਤੇ ਇਕੱਲੇ ਨਾ ਜਾਣ ਦਿਓ, ਇਹ ਤੁਹਾਡੇ ਬੱਚੇ ਤੇ ਰਾਹਗੀਰਾਂ ਦੋਵਾਂ ਦੀ ਜਾਨ ਨੂੰ ਜੋਖਿਮ ਚ ਪਾ ਸਕਦਾ ਹੈ।
2: ਸੜਕ ਸੁਰੱਖਿਆ ਜੀਵਨ ਦੀ ਰੱਖਿਆ।
3: ਜੀ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਵਿਵਗਿਓਰ, ਤੇ ਆਓ ਸੁਣਦੇ ਹਾਂ ਪ੍ਰੋਗਰਾਮ ਚ ਅਗਲਾ ਗੀਤ, ਫਿਲਮ ਜਬ ਵੀ ਮੈਟ ਚੋਂ।

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨਿਯਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਣ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਜੀ, ਪ੍ਰੋਗਰਾਮ ਚੱਲਦਾ ਜੀ ਵਿਪਕੀ, ਔਰ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਫਿਲਮ ਟੂ ਸਟੇਟਸ 'ਚੋਂ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਸ਼ਬਦ। ਪ੍ਰੋਗਰਾਮ ਚੱਲ ਰਿਹਾ ਜੀ ਬੰਦਗੀ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਭਜਨ ਕ੍ਰਿਸ਼ਨ ਖੰਨਾ ਦੀ ਆਵਾਜ਼ 'ਚ।

ਤੁਸੀਂ ਜੁੜੇ ਹੋ ਐਫ ਐਮ ਬੈਂਡ 100.2 MHz ਅਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਬੰਦਗੀ, ਅਤੇ ਆਓ ਸਰਵਣ ਕਰਦੇ ਹਾਂ ਪ੍ਰੋਗਰਾਮ 'ਚ। ਅਗਲਾ ਸ਼ਬਦ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਇਹ ਸ਼ਬਦ।

0: ਦਵਾਈ ਘਰ ਵਿੱਚ ਰੱਖੋ ਸਾਫ ਸਫਾਈ ਸਾਫ ਸੁਥਰਾ ਭਾਰਤ ਤੰਦਰੁਸਤ ਭਾਰਤ ਕਲੀਨ ਇੰਡੀਆ ਗ੍ਰੀਨ ਇੰਡੀਆ
1: ਹੁਣ ਤੁਸੀਂ ਸੁਣਿਆ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਇਹ ਸ਼ਬਦ ਅਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਬੰਦਗੀ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 7:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

ਉਗੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਆ ਰਹੀਆਂ ਖਾਮੀਆਂ ਅਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ। ਸੁਪਰੀਮ ਕੋਰਟ ਨੇ ਮਨੋਰੰਜਨ ਅਤੇ ਮਹਿਮਾਨ ਨਵਾਜ਼ੀ ਸੰਸਥਾਵਾਂ ਵਿੱਚ ਬਾਲ ਮਜ਼ਦੂਰੀ 'ਤੇ ਸਖ਼ਤ ਪਾਬੰਦੀ ਲਾਉਣ ਦੀ ਮੰਗ ਕਰਨ ਵਾਲੀ ਇੱਕ ਜਨਹਿਤ ਪਟੀਸ਼ਨ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਭਾਲ ਕੇ ਹੋਣ ਵਾਲੀਆਂ ਚੋਣਾਂ ਲਈ ਸਭ ਪ੍ਰਬੰਧ ਮੁਕੰਮਲ ਨੇ। ਹੁਣ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਸਾਲ 2026 ਲਈ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਹਨਾਂ ਵਿੱਚੋਂ 2 ਸ਼ਖਸੀਅਤਾਂ ਨੂੰ ਪਦਮ ਵਿਭੂਸ਼ਣ, 6 ਨੂੰ ਪਦਮ ਭੂਸ਼ਣ ਅਤੇ 58 ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਫਿਲਮ ਅਦਾਕਾਰ ਧਰਮਿੰਦਰ ਸਿੰਘ ਦਿਓਲ ਨੂੰ ਕਲਾ ਅਤੇ ਉਹਨਾਂ ਦੇ ਯੋਗਦਾਨ ਲਈ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਇਹ ਪੁਰਸਕਾਰ ਹਾਸਲ ਕੀਤਾ। ਉੱਤਰਾਖੰਡ ਦੇ ਸਾਬਕ ਮੁੱਖ ਮੰਤਰੀ ਅਤੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ, ਡਾਕਟਰ ਆਰ ਗਣੇਸ਼, ਉਦੇ ਸੁਰੇਸ਼ ਕੁਮਾਰ ਕੋਟਕ ਅਤੇ ਡਾਕਟਰ ਕਲੀਪੱਟੀ ਰਾਮਾਸਵਾਮੀ ਪਲਾਈ ਸਵਾਮੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਪਦਮ ਸ਼੍ਰੀ ਨਾਲ ਸਨਮਾਨਿਤ ਕੀਤੀਆਂ ਗਈਆਂ ਉੱਘੀਆਂ ਸ਼ਖਸੀਅਤਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਤਗਾਰਾਮ ਬੀਲ, ਰਤੀ ਲਾਲ ਮੋਹਨ ਲਾਲ ਬੋਰੀਸਾਗਰ, ਸਵਾਮੀ ਬ੍ਰਹਮਦੇਵ ਅਤੇ ਕੁਮਾਰ ਬੋਸ ਸ਼ਾਮਲ ਨੇ। ਇਸ ਸਮਾਰੋਹ ਦੌਰਾਨ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਗਜੇਂਦਰ ਸਿੰਘ ਸ਼ੇਖਾਵਤ ਅਤੇ ਐਚ ਡੀ ਕੁਮਾਰ ਸਵਾਮੀ ਸਮੇਤ ਕਈ ਹੋਰ ਪਤਵੰਤ ਵੀ ਮੌਜੂਦ ਸਨ। ਸਾਲ 2026 ਲਈ ਰਾਸ਼ਟਰਪਤੀ ਨੇ 131 ਪਦਮ ਪੁਰਸਕਾਰਾਂ ਨੂੰ ਪ੍ਰਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਇਹਨਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਨੇ। ਬਾਕੀ ਪਦਮ ਪੁਰਸਕਾਰ ਜੇਤੂਆਂ ਨੂੰ ਦੂਜੇ ਗੇੜ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਏਗਾ। ਇਹਨਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤਾ ਜਾਂਦਾ। ਇਹ ਵਕਾਰੀ, ਨਾਗਰਿਕ ਸਨਮਾਨ, ਕਲਾ, ਸਮਾਜ ਸੇਵਾ, ਜਨਤਕ ਮਾਮਲਿਆਂ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ ਅਤੇ ਸਿਵਲ ਸੇਵਾ ਦੇ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਲਈ ਦਿੱਤੇ ਜਾਂਦੇ ਨੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਆ ਰਹੀਆਂ ਖਾਮੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ। ਜਸਟਿਸ PS ਨਰਸਿਮਾ ਅਤੇ ਅਲੋਕ ਅਰਾਦੇ ਦੇ ਬੈਂਚ ਨੇ NTA ਦੀ ਥਾਂ ਕੋਈ ਹੋਰ ਮਜ਼ਬੂਤ ਅਤੇ ਖੁਦ ਮੁਖਤਿਆਰ ਸੰਸਥਾ ਬਣਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਕੇਂਦਰ ਸਰਕਾਰ, ਨੈਸ਼ਨਲ ਟੈਸਟਿੰਗ ਏਜੰਸੀ ਅਤੇ CBI ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ NTA ਨੂੰ ਵੀਰਵਾਰ ਤੱਕ ਇੱਕ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਵਿੱਚ ਪੁੱਛਿਆ ਗਿਆ ਕਿ ਇਸ ਨੇ ਏਜੰਸੀ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਸਾਬਕ ਇਸਰੋ ਮੁਖੀ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਪਿਛਲੇ ਸਾਲ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਕਿਸ ਹੱਦ ਤੱਕ ਲਾਗੂ ਕੀਤਾ ਹੈ। ਪਟੀਸ਼ਨਾਂ ਵਿੱਚ ਇਲਜ਼ਾਮ ਲਾਇਆ ਗਿਆ ਕਿ ਵਾਰ ਵਾਰ ਪੇਪਰ ਲੀਕ ਹੋਣ ਨਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਅਧਿਕਾਰ ਪ੍ਰਭਾਵਿਤ ਹੋਏ ਨੇ। ਪਟੀਸ਼ਨਾਂ ਵਿੱਚ ਭਵਿੱਖ ਦੀਆਂ ਪ੍ਰੀਖਿਆਵਾਂ ਦੀ ਨਿਗਰਾਨੀ ਲਈ ਸੁਪਰੀਮ ਕੋਰਟ ਦੇ ਇੱਕ ਰਿਟਾਇਰਡ ਜੱਜ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਨਿਗਰਾਨੀ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਦੀ ਇੱਕ ਅਦਾਲਤ ਨੇ ਪੁਣੇ ਦੀ ਫਿਜਿਕਸ ਦੀ ਲੈਕਚਰਰ ਮਨੀਸ਼ਾ ਸੰਜੇ ਹਵਾਲਦਾਰ ਨੂੰ ਨੀਟ UG ਪੇਪਰ ਲੀਕ ਮਾਮਲੇ ਵਿੱਚ 6 ਦਿਨਾਂ ਦੀ CBI ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਸ਼ੇਸ਼ ਜੱਜ ਅਜੇ ਗੁਪਤਾ ਨੇ ਮੁਲਜ਼ਮ ਤੋਂ ਹਿਰਾਸਤ ਵਿੱਚ ਪੁੱਛਗਿੱਛ ਦੀ ਮੰਗ ਕਰਨ ਵਾਲੀ CBI ਦੀ ਪਟੀਸ਼ਨ ਮਨਜ਼ੂਰ ਕਰ ਲਿਆ। ਹਵਾਲਦਾਰ ਨੂੰ 22 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਟ੍ਰਾਂਜਿਟ ਰਿਮਾਂਡ 'ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਮਨੋਰੰਜਨ ਅਤੇ ਮਹਿਮਾਨ ਨਵਾਜ਼ੀ ਸੰਸਥਾਵਾਂ ਵਿੱਚ ਬਾਲ ਮਜ਼ਦੂਰੀ 'ਤੇ ਸਖ਼ਤ ਪਾਬੰਦੀ ਲਾਉਣ ਦੀ ਮੰਗ ਕਰਨ ਵਾਲੀ ਇੱਕ ਜਨਹਿਤ ਪਟੀਸ਼ਨ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਇੱਕ ਸਮੂਹ ਦੀ ਬੇਨਤੀ ਦਾ ਨੋਟਿਸ ਲਿਆ ਹੈ। ਪਟੀਸ਼ਨਕਰਤਾ ਨੇ ਕੇਂਦਰ ਸਰਕਾਰ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਰਕੈਸਟਰਾ, ਡਾਂਸ ਬਾਰ, ਮਸਾਜ ਪਾਰਲਰ, ਸਪਾ ਅਤੇ ਸੈਲੂਨ ਵਿੱਚ ਕੰਮ ਕਰਨ ਜਾਂ ਪੇਸ਼ਕਾਰੀਆਂ ਦੇਣ ਤੋਂ ਰੋਕਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਦਿੱਲੀ ਜਿਮਖਾਨਾ ਕਲੱਬ ਦੇ ਮੈਂਬਰਾਂ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਕੇਂਦਰ ਸਰਕਾਰ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਕਲੱਬ ਨੂੰ ਅਗਲੇ ਮਹੀਨੇ ਦੀ 5 ਤਰੀਕ ਤੱਕ ਸਰਕਾਰ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਪਟੀਸ਼ਨ ਦੇ ਸੁਣਵਾਈ ਭਲਕੇ ਲਈ ਤੈਅ ਕੀਤੀ ਹੈ। ਕੇਂਦਰ ਸਰਕਾਰ ਨੇ ਦਿੱਲੀ ਜਿਮਖਾਨਾ ਕਲੱਬ ਨੂੰ 5 ਜੂਨ ਤੱਕ ਆਪਣੀ ਇਮਾਰਤ ਸਰਕਾਰ ਨੂੰ ਵਾਪਸ ਕਰਨ ਲਈ ਕਿਹਾ ਸੀ। ਸਰਕਾਰ ਦਾ ਕਹਿਣਾ ਕਿ ਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਸੁਰੱਖਿਅਤ ਕਰਨ ਲਈ ਇਸ ਦੀ 27 ਏਕੜ ਜ਼ਮੀਨ ਦੀ ਲੋੜ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ

0: ਨੂੰ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅੱਜ ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ 'ਚ ਟਕਰਾਅ ਬਾਰੇ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ ਐਲ ਪੀ ਜੀ ਦਾ ਉਤਪਾਦਨ ਵਧਾ ਕੇ 50,000 ਟਨ ਪ੍ਰਤੀ ਦਿਨ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਵਿੱਚ ਲਗਭਗ 1,72,00,000 ਘਰੇਲੂ ਐਲ ਪੀ ਜੀ ਸਿਲੰਡਰ ਵੰਡੇ ਗਏ ਨੇ।
1: रिफाइनरी प्रोडक्शन एलपीजी का इंक्रीज किया गया है एंड इट इज टचिंग अराउंड 50,000 टन पर डे नाउ। एलपीजी घरेलू कुकिंग गैस की सप्लाई के लिए लगभग पिछले 4 दिनों में 1.72 करोड़ सिलेंडर्स की डिलीवरी की गई है और 95% जो डिलीवरी हुई है वो डिलीवरी ऑथेंटिकेशन कोड के साथ की गई है। 5 किलो के सिलेंडर पिछले 4 दिनों में लगभग 1,96,000 सेल हुए हैं।
0: ਖਾਦ ਵਿਭਾਗ ਦੇ ਐਡੀਸ਼ਨਲ ਸਕੱਤਰ ਅਪਰਨਾ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਖਾਦ ਭੰਡਾਰ ਤਸੱਲੀ ਬਖਸ਼ ਨੇ। ਉਨ੍ਹਾਂ ਕਿਹਾ ਕਿ ਕੱਚੇ ਮਾਲ ਅਤੇ ਤਿਆਰ ਖਾਦਾਂ ਦੀ ਉਪਲਬਧਤਾ ਦੀ ਨਿਯਮਤ ਤੌਰ 'ਤੇ ਸਮੀਖਿਆ ਕੀਤੀ ਜਾ ਰਹੀ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ ਫਿਰ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.71 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਿਛਲੇ 2 ਹਫ਼ਤਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਚੌਥਾ ਵਾਧਾ ਹੈ। ਹੁਣ ਦਿੱਲੀ ਵਿੱਚ ਪੈਟਰੋਲ ਦੀ ਕੀਮਤ 102.12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 95.20 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ੍ਹ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ। ਵੋਟਾਂ ਕੱਲ੍ਹ ਸਵੇਰੇ 8 ਵਜੇ ਤੋਂ ਸ਼ਾਮੀ 5 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਚੋਣ ਕਮਿਸ਼ਨ ਨੇ ਲੋਕਾਂ ਨੂੰ ਸ਼ਾਂਤੀਪੂਰਵਕ ਅਤੇ ਬਿਨਾਂ ਕਿਸੇ ਡਰ ਦੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੰਜਾਬ ਪੁਲਿਸ ਵੀ ਚੋਣਾਂ ਨੂੰ ਅਮਨ ਅਮਾਨ ਨਾਲ, ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪੜੇ ਚਾੜਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਰਾਜ ਸਰਕਾਰ ਨੇ ਕੱਲ੍ਹ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਵਿਰੋਧੀ ਪਾਰਟੀ ਆਲ ਇੰਡੀਆ ਅੰਨਾ ਡੀ ਐਮ ਕੇ ਦੇ ਸੀਨੀਅਰ ਨੇਤਾ ਐਸ ਪੀ ਵੇਲੂਮਣੀ ਦੀ ਅਗਵਾਈ ਵਾਲੇ ਅਸੰਤੁਸ਼ਟ ਧੜੇ ਦੇ 3 ਵਿਧਾਇਕਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਸੱਤਾਧਾਰੀ ਪਾਰਟੀ ਤਮਲਿਗਾ ਵੇਤਰੀ ਕੜਗਮ ਟੀ ਵੀ ਕੇ ਵਿੱਚ ਸ਼ਾਮਲ ਹੋ ਗਏ ਨੇ। ਇਹ ਘਟਨਾਕ੍ਰਮ ਆਲ ਇੰਡੀਆ ਅੰਨਾ ਡੀ ਐਮ ਕੇ ਅੰਦਰ ਚੱਲ ਰਹੀ ਧੜੇਬੰਦੀ ਦਰਮਿਆਨ ਆਈ ਹੈ। ਸ੍ਰੀ ਵੇਲੂਮਣੀ ਦੀ ਅਗਵਾਈ ਵਾਲੇ ਧੜੇ ਨੇ ਵਿਧਾਨ ਸਭਾ ਵਿੱਚ ਟੀ ਵੀ ਕੇ ਸਰਕਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਅਸਤੀਫਿਆਂ ਤੋਂ ਬਾਅਦ ਏ ਆਈ ਏ ਡੀ ਐਮ ਕੇ ਦੀ ਤਾਕਤ ਘੱਟ ਕੇ 44 ਰਹਿ ਗਈ ਹੈ। ਦੋਵਾਂ ਧੜਿਆਂ ਕੋਲ ਹੁਣ 22-22 ਵਿਧਾਇਕ ਨੇ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪੁਲਾਦਪੁਰ ਮਹਾਬਲੇਸ਼ਵਰ ਸੜਕ 'ਤੇ ਅੰਬਿਨਾਲੀ ਘਾਟ ਸੈਕਸ਼ਨ 'ਤੇ ਇੱਕ ਵਾਹਨ ਦੇ 1500 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਐਤਵਾਰ ਸਵੇਰੇ ਡਰਾਈਵਰ ਦਾ ਵਾਹਨ 'ਤੇ ਕੰਟਰੋਲ ਨਾ ਰਹਿਣ ਕਾਰਨ ਵਾਪਰਿਆ। ਮੁਸਾਫਰ ਦਾ ਪੋਲੀ ਤੋਂ ਸਤਾਰਾ ਜਾ ਰਹੇ ਸਨ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਾਈ ਨੇ ਕਿਹਾ ਹੈ ਕਿ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਫਿਲਹਾਲ ਟਕਰਾਅ ਨੂੰ ਖਤਮ ਕਰਨ 'ਤੇ ਕੇਂਦਰਿਤ ਹੈ ਅਤੇ ਪਰਮਾਣੂ ਮੁੱਦੇ 'ਤੇ ਹਾਲਾਂ ਤੱਕ ਚਰਚਾ ਨਹੀਂ ਹੋਈ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਈਰਾਨ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ। ਹਾਲਾਂਕਿ ਉਨ੍ਹਾਂ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਿਸੇ ਵੀ ਅਜਿਹੇ ਸਮਝੌਤੇ ਨੂੰ ਸਵੀਕਾਰ ਨਹੀਂ ਕਰਨਗੇ ਜਿਸ ਨੂੰ ਉਹ ਸਹੀ ਨਹੀਂ ਮੰਨਦੇ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਲਈ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਅੰਤਰਰਾਸ਼ਟਰੀ ਸਮਰਥਨ ਮਿਲਿਆ ਹੈ ਪਰ ਸ਼ਾਂਤੀ ਦਾ ਰਸਤਾ ਆਸਾਨ ਨਹੀਂ ਹੈ। ਪਾਕਿਸਤਾਨ ਦੇ ਉੱਤਰ ਪੱਛਮੀ ਇਲਾਕੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਬੱਸ ਦੇ ਸੜਕ ਕਿਨਾਰੇ ਖੜ੍ਹੀ ਇੱਕ ਹੋਰ ਬੱਸ ਨਾਲ ਟਕਰਾਅ ਜਾਣ ਕਾਰਨ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਹਾਦਸਾ ਮਰਦਾਨ ਜ਼ਿਲ੍ਹੇ ਵਿੱਚ ਸਵਾਤ ਐਕਸਪ੍ਰੈਸ ਵੇਅ 'ਤੇ ਵਾਪਰਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ 2026 ਲਈ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਆ ਰਹੀਆਂ ਖਾਮੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ। ਸੁਪਰੀਮ ਕੋਰਟ ਨੇ ਮਨੋਰੰਜਨ ਅਤੇ ਮਹਿਮਾਨਵਾਜ਼ੀ ਸੰਸਥਾਵਾਂ ਵਿੱਚ ਬਾਲ ਮਜ਼ਦੂਰੀ 'ਤੇ ਸਖ਼ਤ ਪਾਬੰਦੀ ਲਾਉਣ ਦੀ ਮੰਗ ਕਰਨ ਵਾਲੀ ਇੱਕ ਜਨਹਿੱਤ ਪਟੀਸ਼ਨ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਤੇ ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਭਾਲ ਕੇ ਹੋਣ ਵਾਲੀਆਂ ਚੋਣਾਂ ਲਈ ਸਭ ਪ੍ਰਬੰਧ ਮੁਕੰਮਲ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: FM band 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਠੀਕ ਸ਼ਾਮ ਦੇ 7:40 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਅਤੇ ਇਸ ਪ੍ਰੋਗਰਾਮ 'ਚ ਤੁਸੀਂ ਸੁਣ ਸਕਦੇ ਹੋ ਆਪਣੀ ਫਰਮਾਇਸ਼ 'ਤੇ ਆਧਾਰਿਤ ਹਿੰਦੀ ਪੰਜਾਬੀ ਗੀਤ। ਅਤੇ ਆਪਣੀ ਫਰਮਾਇਸ਼ 'ਤੇ ਗੀਤ ਸੁਣਨ ਲਈ ਤੁਸੀਂ ਸਾਨੂੰ ਕਰਨਾ ਹੈ ਜੀ ਫੋਨ, ਅਤੇ ਸਾਡਾ ਨੰਬਰ

2280494 ਪਟਿਆਲਾ ਦਾ ਏਰੀਆ ਕੋਡ ਹੈ। ਜਿੰਨੀ ਦੇਰ ਤੱਕ ਕੋਈ ਸਰੋਤੇ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰਦੇ ਨੇ, ਉਨੀ ਦੇਰ ਤੱਕ ਅਸੀਂ ਸੁਣ ਲੈਂਦੇ ਹਾਂ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ 'ਚ ਇਹ ਗੀਤ।

23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ,

0: ਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ ਤੇ ਢੇਰ ਸਾਰੀਆਂ ਵਧਾਈਆਂ ਹੋਣ। ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
1: ਹੈਲੋ ਹੈਲੋ
2: ਹੈਲੋ ਹਾਂਜੀ ਮੈਮ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਲਿਆਕਤ ਅਲੀ ਬੋਲਦਾ ਜੀ, ਪਿੰਡ ਝੰਜੇੜੀ, ਤਹਿਸੀਲ ਖਰੜ ਤੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਜੀ।
1: ਠੀਕ ਹੈ ਜੀ, ਤੇ ਕਿਹੜਾ ਗੀਤ ਸੁਣੋਗੇ ਪ੍ਰੋਗਰਾਮ 'ਚ?
2: ਗੀਤ ਜੀ ਸੁਰਿੰਦਰ ਛਿੰਦੇ ਦਾ ਗੀਤ ਸੁਣਨਾ ਜੀ, ਢੋਲਾ ਵੇ ਢੋਲਾ ਹਾਏ ਢੋਲਾ।
1: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਸੁਣਾ ਰਹੇ ਹਾਂ ਗੀਤ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
2: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।

FM 106.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਠੀਕ ਰਾਤ ਦੇ 8 ਵਜ ਰਹੇ ਨੇ। ਆਉਣ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ ਹੁਣ ਤੱਕ ਦੀਆਂ ਕੁਝ ਮੁੱਖ ਸੁਰਖੀਆਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ 2026 ਲਈ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ।

ਪ੍ਰਬੰਧ ਮੁਕੰਮਲ ਨੇ, ਸਰਕਾਰ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਵੱਲੋਂ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ ਏ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਹਿਮਾਚਲ ਪ੍ਰਦੇਸ਼ ਵਿੱਚ 1947 ਕਿਲੋਮੀਟਰ ਲੰਬੇ ਰਾਸ਼ਟਰ ਸ਼ਾਹਰਾਹ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰ ਈਦ ਦੇ ਸੰਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ। ਅੱਤ ਦੀ ਗਰਮੀ ਦੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਦਾ ਹੋਇਆ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ। ਇਹ ਸਨ ਹੁਣ ਤੱਕ ਦੀਆਂ ਕੁਝ ਮੁੱਖ ਸੁਰਖੀਆਂ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਅਸੀਂ ਬੋਲ ਰਹੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ, ਤੇ ਪ੍ਰੋਗਰਾਮ ਪੇਸ਼ ਕਰਤਾ ਹੈ ਜੀ ਆਨੰਦਿਤਾ ਸ਼ਰਮਾ, ਤੇ ਜਿੰਨੀ ਦੇਰ ਤੱਕ ਕੋਈ ਸਰੋਤੇ ਸਾਡੇ ਨਾਲ ਜੁੜਦੇ ਨੇ ਆਪਣੀ ਫਰਮਾਇਸ਼ ਦਾ ਗੀਤ ਸੁਣਨ ਲਈ, ਤੁਸੀਂ ਆਪਣੇ ਫਰਮਾਇਸ਼ ਦਾ ਗੀਤ ਸੁਣਨ ਲਈ ਸਾਨੂੰ ਕਰਨਾ ਜੀ ਫੋਨ। ਸਾਡਾ ਨੰਬਰ ਹੈ ਜੀ 2280-494-0175, ਪਟਿਆਲਾ ਦਾ ਏਰੀਆ ਕੋਡ ਹੈ। ਜਿੰਨੀ ਦੇਰ ਤੱਕ ਕੋਈ ਸਰੋਤੇ ਸਾਡੇ ਨਾਲ ਜੁੜਦੇ ਨੇ ਉਨੀ ਦੇਰ ਤੱਕ ਅਸੀਂ ਸੁਣ ਲੈਂਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ।

0: ਦੱਸ ਦੋ ਆਪਣਾ।
1: ਮੈਂ ਸ਼ਰਨ ਭੱਲਾ ਬੋਲਣ ਦਿਆਂ ਜੀ, ਪਟਿਆਲੇ ਤੋਂ ਜੀ।
0: ਜੀ ਸ਼ਰਨ ਭੱਲਾ ਜੀ, ਤੇ ਕਿਹੜਾ ਗੀਤ ਸੁਣੋਗੇ ਪ੍ਰੋਗਰਾਮ ਚ?
1: ਫਿਲਮ ਦੋ ਰਾਸਤੇ ਆਨੰਦ ਬਖਸ਼ੀ, ਲਕਸ਼ਮੀਕਾਂਤ ਪਿਆਰੇਲਾਲ, ਰਾਜ ਖੋਸਲਾ, ਡਾਇਰੈਕਟਰ ਜੀ ਰਜੇਸ਼ ਖੰਨਾ।
0: ਜੀ ਜੀ ਕਿਹੜਾ ਗੀਤ ਕਹਿੰਦੇ ਹੋ?
1: ਯੇ ਰੇਸ਼ਮੀ ਜੁਲਫੇ ਸ਼ਰਬਤੀ ਆਂਖੇ।
0: ਠੀਕ ਹੈ ਜੀ, ਤੁਹਾਡੀ ਪਸੰਦ ਤੇ ਸੁਣਵਾ ਰਹੇ ਹਾਂ ਗੀਤ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਮਿਹਰਬਾਨੀ ਜੀ।

ਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਠੀਕ ਰਾਤ ਦੇ 8:15 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਐਸਾ ਦੇਸ਼ ਹੈ ਮੇਰਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਜਾਣੋਗੇ ਕਰਨਾਟਕਾ ਬਾਰੇ ਅਤੇ ਜਿਸ ਦਾ ਲੇਖਿਕਾ ਅਤੇ ਵਾਚਿਕਾ ਨੇ ਇੰਦੂ ਸ਼ਰਮਾ, ਨਿਰਮਾਣ ਸਹਿਯੋਗ ਰੀਟਾ ਰਾਣੀ, ਪੇਸ਼ਕਸ਼ ਸੁਕੀਤ ਮੁਹੰਮਦ।

0: ਅਜਿਹੀ ਧਰਤੀ ਹੈ ਜਿੱਥੇ ਕਈ ਭਾਸ਼ਾਵਾਂ, ਧਰਮ, ਰੀਤੀ ਰਿਵਾਜ ਅਤੇ ਪਰੰਪਰਾਵਾਂ ਇੱਕ ਸੁਰਤਾ ਵਿੱਚ ਮੌਜੂਦ ਨੇ। ਭਾਰਤ ਸਿਰਫ ਇੱਕ ਦੇਸ਼ ਨਹੀਂ ਹੈ, ਇਹ ਸੱਭਿਆਚਾਰਾਂ ਦੀ ਇੱਕ ਜੀਵੰਤ ਤਸਵੀਰ ਹੈ ਅਤੇ ਭਾਰਤ ਦੀ ਵਿਭਿੰਨਤਾ ਇਸ ਸ਼ਾਨਦਾਰ ਤਸਵੀਰ ਵਿੱਚ ਆਪਣੇ ਵਿਲੱਖਣ ਰੰਗ ਦਾ ਯੋਗਦਾਨ ਪਾਉਂਦੀ ਹੈ। ਭਾਰਤ ਦਾ ਹਰ ਕੋਨਾ ਇੱਕ ਵੱਖਰੀ ਕਹਾਣੀ ਦੱਸਦਾ ਹੈ, ਫਿਰ ਵੀ ਸਾਰੀ ਕਹਾਣੀਆਂ ਵਿਭਿੰਨਤਾ ਦੇ ਸਾਂਝੇ ਧਾਗੇ ਨਾਲ ਜੁੜੀਆਂ ਹੋਈਆਂ ਨੇ। ਆਓ ਇਸ ਸਾਂਝੀ ਵਿਰਾਸਤ ਦੀ ਅਮੀਰੀ ਵਿੱਚ ਡੁਬਕੀ ਮਾਰੀਏ ਅਤੇ ਜਸ਼ਨ ਮਨਾਈਏ ਜੋ ਸਾਨੂੰ ਵਿਲੱਖਣ ਬਣਾਉਂਦਾ ਹੈ। ਸਾਡੀ ਇਸ ਖਾਸ ਪੇਸ਼ਕਸ਼ ਐਸਾ ਦੇਸ਼ ਹੈ ਮੇਰਾ ਰਾਹ।
1: ਆਓ ਚੱਲਦੇ ਹਾਂ ਭਾਰਤ ਦੀ ਖੂਬਸੂਰਤ ਯਾਤਰਾ ਤੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਐਸਾ ਦੇਸ਼ ਹੈ ਮੇਰਾ, ਐਸੀ ਲੜੀ ਤਹਿਤ ਆਓ ਅੱਜ ਵੱਧਦੇ ਹਾਂ ਕਰਨਾਟਕ ਵੱਲ।

ਕਰਨਾਟਕ ਭਾਰਤ ਦੇ ਦੱਖਣ ਪੱਛਮੀ ਤੱਟ ਤੇ ਸਥਿਤ ਇੱਕ ਰਾਜ ਹੈ। ਇਸ ਨੂੰ 1 ਨਵੰਬਰ 1956 ਨੂੰ ਰਾਜ ਪੁਨਰਗਠਨ ਐਕਟ ਦੇ ਪਾਸ ਹੋਣ ਦੇ ਨਾਲ ਮੈਸੂਰ ਰਾਜ ਵਜੋਂ ਬਣਾਇਆ ਗਿਆ ਸੀ ਤੇ 1973 ਵਿੱਚ ਇਸ ਦਾ ਨਾਂ ਬਦਲ ਕੇ ਕਰਨਾਟਕ ਰੱਖਿਆ ਗਿਆ। ਇਹ ਰਾਜ ਉੱਤਰ ਪੱਛਮ ਵਿੱਚ ਗੋਆ, ਉੱਤਰ ਵਿੱਚ ਮਹਾਰਾਸ਼ਟਰ, ਉੱਤਰ ਪੂਰਬ ਵਿੱਚ ਤੇਲੰਗਾਨਾ ਤੇ ਪੂਰਬ ਵੱਲ ਆਂਧਰਾ ਪ੍ਰਦੇਸ਼, ਦੱਖਣ ਪੂਰਬ ਵੱਲ ਤਮਿਲਨਾਡੂ ਤੇ ਦੱਖਣ ਪੱਛਮ ਵਿੱਚ ਕੇਰਲ ਨਾਲ ਘਿਰਿਆ ਹੋਇਆ ਹੈ। ਕਰਨਾਟਕ ਰਾਜ ਦੀ ਰਾਜਧਾਨੀ ਬੰਗਲੁਰੂ ਹੈ। ਇਸ ਰਾਜ ਦਾ ਕੁੱਲ ਖੇਤਰਫਲ ਲਗਭਗ 1,91,791 ਵਰਗ ਕਿਲੋਮੀਟਰ ਹੈ, ਜੋ ਕਿ ਭਾਰਤ ਦੇ ਕੁੱਲ ਭੂਗੋਲਿਕ ਖੇਤਰ ਦਾ ਤਕਰੀਬਨ 5.83% ਹੈ। ਇਹ ਖੇਤਰਫਲ ਦੇ ਹਿਸਾਬ ਨਾਲ 6ਵਾਂ ਸਭ ਤੋਂ ਵੱਡਾ ਭਾਰਤੀ ਰਾਜ ਹੈ ਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਕਰਨਾਟਕ ਆਬਾਦੀ ਦੇ ਹਿਸਾਬ ਨਾਲ 8ਵਾਂ ਸਭ ਤੋਂ ਵੱਡਾ ਰਾਜ ਹੈ, ਜਿਸ ਵਿੱਚ 31 ਜ਼ਿਲ੍ਹੇ ਨੇ। ਰਾਜ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੇ ਸਰਕਾਰੀ ਭਾਸ਼ਾ ਕੰਨੜ ਹੈ। ਬੋਲੀਆਂ ਜਾਣ ਵਾਲੀਆਂ ਹੋਰ ਘੱਟ ਗਿਣਤੀ ਭਾਸ਼ਾਵਾਂ ਵਿੱਚ ਉਰਦੂ, ਕੌਂਕਣੀ, ਮਰਾਠੀ, ਤੁਲੂ, ਤਾਮਿਲ, ਤੇਲਗੂ, ਮਲਿਆਲਮ, ਕੋਡਾਵਾ ਵੀ ਸ਼ਾਮਲ ਨੇ। ਕਰਨਾਟਕ ਵਿੱਚ ਭਾਰਤ ਦੇ ਕੁਝ ਅਜਿਹੇ ਪਿੰਡ ਵੀ ਨੇ ਜਿੱਥੇ ਸੰਸਕ੍ਰਿਤ ਮੁੱਖ ਤੌਰ ਤੇ ਬੋਲੀ ਜਾਂਦੀ ਹੈ। ਕਰਨਾਟਕ ਨੂੰ 3 ਮੁੱਖ ਭੂਗੋਲਿਕ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ, ਤੱਟੀ ਖੇਤਰ, ਪੱਛਮੀ ਘਾਟ ਤੇ ਦੱਖਣੀ ਪਠਾਰ। ਤੱਟੀ ਖੇਤਰ ਅਰਬ ਸਾਗਰ ਨਾਲ ਲੱਗਦਾ ਹੈ ਤੇ ਇਹ ਖੇਤਰ ਨਮੀ ਤੇ ਉਪਜਾਊ ਮਿੱਟੀ ਨਾਲ ਜਾਣਿਆ ਜਾਂਦਾ ਹੈ। ਪੱਛਮੀ ਘਾਟ ਕਰਨਾਟਕ ਦੇ ਪੱਛਮੀ ਹਿੱਸੇ ਵਿੱਚ ਸਥਿਤ ਨੇ, ਜੋ ਸੰਘਣੇ ਜੰਗਲਾਂ ਤੇ ਜੈਵਿਕ ਵਿਭਿੰਨਤਾ ਨਾਲ ਭਰਪੂਰ ਨੇ। ਇਹ ਖੇਤਰ ਯੂਨੈਸਕੋ ਵੱਲੋਂ ਵਿਰਾਸਤੀ ਸਥਾਨ ਵਜੋਂ ਵੀ ਮੰਨਿਆ ਗਿਆ ਹੈ। ਰਾਜ ਦਾ ਵੱਡਾ ਹਿੱਸਾ ਦੱਖਣੀ ਪਠਾਰ ਦਾ ਹਿੱਸਾ ਹੈ, ਜਿਸ ਨੂੰ ਡੈਕਨ ਪਲੈਟਿਊ ਵੀ ਕਿਹਾ ਜਾਂਦਾ ਹੈ। ਇਹ ਖੇਤਰ ਉਚਾਈ ਵਾਲਾ ਹੈ ਤੇ ਇੱਥੇ ਮੌਸਮ ਆਮ ਤੌਰ ਤੇ ਖੁਸ਼ਕ ਰਹਿੰਦਾ ਹੈ। ਕਰਨਾਟਕ ਵਿੱਚ ਕਈ ਮਹੱਤਵਪੂਰਨ ਦਰਿਆ ਵਗਦੇ ਨੇ, ਕ੍ਰਿਸ਼ਨਾ ਤੇ ਕਾਵੇਰੀ ਨਦੀਆਂ, ਜੋ ਖੇਤੀਬਾੜੀ ਲਈ ਵੀ ਬੜੀ ਜ਼ਰੂਰੀ ਨੇ। ਕਰਨਾਟਕ ਦਾ ਮੌਸਮ ਵੱਖ ਵੱਖ ਖੇਤਰਾਂ ਵਿੱਚ ਵੱਖ ਵੱਖ ਹੈ। ਤੱਟੀ ਖੇਤਰ ਵਿੱਚ ਭਾਰੀ ਵਰਖਾ ਹੁੰਦੀ ਹੈ, ਜਦਕਿ ਪਠਾਰੀ ਖੇਤਰ ਵਿੱਚ ਘੱਟ ਵਰਖਾ ਹੁੰਦੀ ਹੈ ਤੇ ਇੱਥੇ ਮਿੱਟੀ ਦੀਆਂ ਕਿਸਮਾਂ ਵੀ ਵੱਖ ਵੱਖ ਨੇ, ਜਿਵੇਂ ਕਾਲੀ ਮਿੱਟੀ, ਲਾਲ ਮਿੱਟੀ, ਬਾਲੂਈ ਮਿੱਟੀ, ਜੋ ਖੇਤੀ ਲਈ ਬੜੀ ਮਹੱਤਵਪੂਰਨ ਨੇ। ਇਸ ਤਰ੍ਹਾਂ ਕਰਨਾਟਕ ਦੀ ਭੂਗੋਲਿਕ ਵਿਵਿਧਤਾ ਇਸ ਨੂੰ ਪ੍ਰਕਿਰਤਿਕ ਸੰਸਾਧਨਾਂ ਤੇ ਖੇਤੀਬਾੜੀ ਲਈ ਧਨਵਾਨ ਬਣਾਉਂਦੀ ਹੈ।

ਕਰਨਾਟਕ ਦਾ ਇਤਿਹਾਸ ਬੜਾ ਹੀ ਪ੍ਰਾਚੀਨ ਤੇ ਭਿੰਨਤਾ ਨਾਲ ਭਰਪੂਰ ਹੈ। ਇਸ ਰਾਜ ਦੀ ਸੱਭਿਆਚਾਰਕ ਤੇ ਰਾਜਨੀਤਿਕ ਵਿਰਾਸਤ ਹਜ਼ਾਰਾਂ ਸਾਲ ਪੁਰਾਣੀ ਹੈ। ਪ੍ਰਾਚੀਨ ਸਮੇਂ ਵਿੱਚ ਇਹ ਖੇਤਰ ਮੌਰੀਆ ਸਾਮਰਾਜ ਦੇ ਅਧੀਨ ਸੀ, ਜਿਸ ਦਾ ਸ਼ਾਸਨ ਚੰਦਰਗੁਪਤ ਮੌਰੀਆ ਤੇ ਅਸ਼ੋਕ ਵਰਗੇ ਮਹਾਨ ਸ਼ਾਸਕਾਂ ਨੇ ਕੀਤਾ। ਅਸ਼ੋਕ ਦੇ ਸ਼ਿਲਾਲੇਖ ਕਰਨਾਟਕ ਦੇ ਕਈ ਸਥਾਨਾਂ ਤੇ ਮਿਲਦੇ ਨੇ, ਜੋ ਇਸ ਗੱਲ ਦਾ ਸਬੂਤ ਨੇ ਕਿ ਇਹ ਖੇਤਰ ਉਸਦੇ ਸਾਮਰਾਜ ਦਾ ਹਿੱਸਾ ਸੀ। ਮੌਰੀਆ ਸਾਮਰਾਜ ਦੇ ਪਤਨ ਤੋਂ ਬਾਅਦ ਕਰਨਾਟਕ 'ਚ ਕਈ ਰਾਜਵੰਸ਼ ਉਭਰੇ। ਸਾਤਵਾਹਨ ਵੰਸ਼ ਤੇ ਕਦਮ ਵੰਸ਼ ਦੇ ਸ਼ਾਸਨ ਦੌਰਾਨ ਸੰਸਕ੍ਰਿਤੀ ਤੇ ਵਪਾਰ ਨੂੰ ਉਤਸ਼ਾਹ ਮਿਲਿਆ। ਬਾਅਦ ਵਿੱਚ ਚਾਲੁਕਯ ਵੰਸ਼ ਤੇ ਰਾਸ਼ਟਰਕੂਟ ਵੰਸ਼ ਨੇ ਕਲਾ, ਵਸਤੂ ਕਲਾ, ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਬਾਦਾਮੀ ਤੇ ਪਟਦਕਲ ਦੇ ਮੰਦਰ ਇਸ ਸਮੇਂ ਦੀ ਸ਼ਾਨਦਾਰ ਨਿਰਮਾਣ ਕਲਾ ਦੇ ਉਦਾਹਰਣ ਨੇ। ਮੱਧਕਾਲੀਨ ਦੌਰ ਵਿੱਚ ਹੋਇਸਾਲਾ ਵੰਸ਼ ਨੇ ਕਰਨਾਟਕ 'ਚ ਆਪਣਾ ਪ੍ਰਭਾਵ ਬਣਾਇਆ। ਬੇਲੂਰ ਤੇ ਹਲੇਬੀਡ ਦੇ ਮੰਦਰਾਂ ਦੀ ਸੁੰਦਰ ਨਕਸ਼ਕਾਰੀ ਇਸ ਵੰਸ਼ ਦੀ ਮਹਾਨਤਾ ਨੂੰ ਦਰਸਾਉਂਦੀ ਹੈ। ਫਿਰ ਵਿਜੇਨਗਰ ਸਾਮਰਾਜ ਦਾ ਉਭਾਰ ਹੋਇਆ, ਜਿਸ ਦੀ ਰਾਜਧਾਨੀ ਹੰਪੀ ਸੀ। ਇਹ ਸਾਮਰਾਜ ਦੱਖਣੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਬਣਿਆ ਤੇ ਵਪਾਰ, ਕਲਾ ਤੇ ਧਰਮ ਵਿੱਚ ਬਹੁਤ ਤਰੱਕੀ ਕੀਤੀ। 16ਵੀਂ ਸਦੀ ਤੋਂ ਬਾਅਦ ਕਰਨਾਟਕ ਦੇ ਮੁਸਲਿਮ ਸ਼ਾਸਕਾਂ ਤੇ ਫਿਰ ਯੂਰਪੀ ਤਾਕਤਾਂ ਦਾ ਪ੍ਰਭਾਵ ਵਧਿਆ। ਟੀਪੂ ਸੁਲਤਾਨ ਤੇ ਉਸਦੇ ਪਿਤਾ ਹੈਦਰ ਅਲੀ ਨੇ ਮੈਸੂਰ ਰਾਜ ਨੂੰ ਮਜ਼ਬੂਤ ਕੀਤਾ ਤੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ। ਆਖਿਰਕਾਰ ਅੰਗਰੇਜ਼ਾਂ ਨੇ ਕਰਨਾਟਕ ਤੇ ਕਬਜ਼ਾ ਕਰ ਲਿਆ ਤੇ ਇਹ ਬ੍ਰਿਟਿਸ਼ ਰਾਜ ਦਾ ਹਿੱਸਾ ਬਣ। 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਰਨਾਟਕ ਇੱਕ ਰਾਜ ਵਜੋਂ ਬਣਿਆ। 1956 ਵਿੱਚ ਭਾਸ਼ਾਈ ਆਧਾਰ 'ਤੇ ਇਸ ਦੀ ਪੁਨਰ ਰਚਨਾ ਕੀਤੀ ਗਈ ਤੇ ਇਸ ਦਾ ਨਾਮ ਮੈਸੂਰ ਰਾਜ ਰੱਖਿਆ ਗਿਆ, ਜਿਸ ਨੂੰ 1973 ਵਿੱਚ ਬਦਲ ਕੇ ਕਰਨਾਟਕ ਕਰ ਦਿੱਤਾ ਗਿਆ।

ਕਰਨਾਟਕ ਰਾਜ ਦੀ ਅਰਥ ਵਿਵਸਥਾ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਅਰਥ ਵਿਵਸਥਾਵਾਂ ਵਿੱਚੋਂ ਇੱਕ ਹੈ। ਕਰਨਾਟਕ ਆਪਣੀ ਵਿਭਿੰਨਤਾ ਤੇ ਮਜ਼ਬੂਤ ਉਦਯੋਗਿਕ ਆਧਾਰ ਲਈ ਜਾਣਿਆ ਜਾਂਦਾ ਹੈ। ਇਸ ਦੀ ਰਾਜਧਾਨੀ ਬੰਗਲੁਰੂ ਨੂੰ ਭਾਰਤ ਦਾ ਸਿਲੀਕਨ ਵੈਲੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਆਈਟੀ ਉਦਯੋਗ ਦਾ ਵੱਡਾ ਕੇਂਦਰ ਹੈ। ਇਸ ਦੀ ਰਾਜਧਾਨੀ ਬੰਗਲੁਰੂ ਨੂੰ ਭਾਰਤ ਦੀ ਸਿਲੀਕਨ ਵੈਲੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਆਈਟੀ ਉਦਯੋਗ ਦਾ ਵੱਡਾ ਕੇਂਦਰ ਹੈ। ਕਰਨਾਟਕ ਦੀ ਅਰਥ ਵਿਵਸਥਾ ਤਿੰਨ ਮੁੱਖ ਖੇਤਰਾਂ 'ਤੇ ਆਧਾਰਿਤ ਹੈ, ਖੇਤੀਬਾੜੀ, ਉਦਯੋਗ ਅਤੇ ਸੇਵਾ ਖੇਤਰ। ਖੇਤੀਬਾੜੀ ਦੀ ਗੱਲ ਕਰੀਏ ਤਾਂ ਇੱਥੇ ਕੌਫੀ, ਚਾਹ, ਚਾਵਲ, ਗੰਨਾ ਅਤੇ ਮਸਾਲੇ ਮੁੱਖ ਫਸਲਾਂ ਨੇ। ਕਰਨਾਟਕ ਭਾਰਤ ਵਿੱਚ ਕੌਫੀ ਉਤਪਾਦਨ ਵਿੱਚ ਵੀ ਅਗੇਵਾ ਰਾਜ ਹੈ, ਖਾਸ ਕਰਕੇ ਕੁਰਗ ਅਤੇ ਚਿਕਮੰਗਲੂਰ ਇਲਾਕਿਆਂ ਵਿੱਚ ਕੌਫੀ ਦੀ ਖੇਤੀ ਬੜੀ ਪ੍ਰਸਿੱਧ ਹੈ। ਉਦਯੋਗਿਕ ਖੇਤਰ ਵਿੱਚ ਕਰਨਾਟਕ ਨੇ ਬਹੁਤ ਤਰੱਕੀ ਕੀਤੀ ਹੈ। ਇੱਥੇ ਲੋਹਾ, ਇਸਪਾਤ, ਸੀਮੈਂਟ, ਸਿਲਕ ਅਤੇ ਮਸ਼ੀਨਰੀ ਦੇ ਉਦਯੋਗ ਵਿਕਸਿਤ ਨੇ। ਰਾਜ ਵਿੱਚ ਖਣਿਜ ਸੰਸਾਧਨਾਂ ਦੀ ਭਰਮਾਰ ਹੈ, ਜਿਵੇਂ ਕਿ ਲੋਹਾ, ਅਯਸਕ ਅਤੇ ਸੋਨਾ। ਕੋਲਾਰ ਗੋਲਡ ਫੀਲਡਸ ਇੱਕ ਸਮੇਂ ਭਾਰਤ ਦੇ ਮਹੱਤਵਪੂਰਨ ਸੋਨੇ ਦੀਆਂ ਖਾਣਾਂ ਵਿੱਚੋਂ ਇੱਕ ਸੀ। ਸੇਵਾ ਖੇਤਰ ਕਰਨਾਟਕ ਦੀ ਅਰਥ ਵਿਵਸਥਾ ਦਾ ਸਭ ਤੋਂ ਵੱਡਾ ਹਿੱਸਾ ਹੈ। ਬੈਂਗਲੁਰੂ ਵਿੱਚ ਬਹੁਤ ਸਾਰੀਆਂ ਆਈਟੀ ਕੰਪਨੀਆਂ ਸਥਿਤ ਨੇ, ਜਿਸ ਕਰਕੇ ਇਹ ਵਿਦੇਸ਼ੀ ਨਿਵੇਸ਼ ਦਾ ਕੇਂਦਰ ਬਣ ਗਿਆ। ਸਿੱਖਿਆ, ਬੈਂਕਿੰਗ, ਟੂਰਿਜ਼ਮ ਅਤੇ ਸਿਹਤ ਸੇਵਾਵਾਂ ਵੀ ਰਾਜ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੀਆਂ ਨੇ। ਇਸ ਤੋਂ ਇਲਾਵਾ ਕਰਨਾਟਕ ਵਿੱਚ ਟੂਰਿਜ਼ਮ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੈਸੂਰ ਪੈਲਸ ਅਤੇ ਹੰਪੀ ਵਰਗੇ ਸਥਾਨ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਨੇ, ਜਿਸ ਨਾਲ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਕਰਨਾਟਕ ਦੀ ਅਰਥ ਵਿਵਸਥਾ ਖੇਤੀਬਾੜੀ, ਉਦਯੋਗ ਅਤੇ ਸੇਵਾ ਖੇਤਰਾਂ ਦੇ ਸੰਤੁਲਿਤ ਵਿਕਾਸ ਨਾਲ ਮਜ਼ਬੂਤ ਬਣੀ ਹੋਈ ਹੈ ਅਤੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਗੱਲ ਕਰੀਏ ਜੇ ਸੈਰ ਸਪਾਟਾ ਸਥਾਨਾਂ ਦੀ ਤਾਂ ਕਰਨਾਟਕ ਵਿੱਚ ਬਹੁਤ ਸਾਰੇ ਇਹੋ ਜਿਹੇ ਸਥਾਨ ਨੇ ਜਿਨ੍ਹਾਂ ਦੀ ਕੁਦਰਤੀ ਸੁੰਦਰਤਾ ਆਪਣੇ ਵੱਲ ਖਿੱਚਦੀ ਹੈ। ਸਭ ਤੋਂ ਪਹਿਲਾਂ ਬੰਗਲੁਰੂ ਦਾ ਨਾਮ ਆਉਂਦਾ ਹੈ, ਜਿਸ ਨੂੰ ਭਾਰਤ ਦੇ ਸਿਲੀਕਨ ਵੈਲੀ ਵੀ ਕਿਹਾ ਜਾਂਦਾ ਹੈ। ਇਹ ਸ਼ਹਿਰ ਆਪਣੇ ਬਾਗਾਂ, ਆਧੁਨਿਕ ਇਮਾਰਤਾਂ ਅਤੇ ਤਕਨੀਕੀ ਉਦਯੋਗ ਲਈ ਪ੍ਰਸਿੱਧ ਹੈ। ਇੱਥੇ ਲਾਲ ਬਾਗ, ਬੋਟੈਨੀਕਲ ਗਾਰਡਨ ਅਤੇ ਕਿਊਬਨ ਪਾਰਕ ਸੈਲਾਨੀਆਂ ਨੂੰ ਆਕਰਸ਼ਿਤ ਕਰ। ਮੈਸੂਰ ਪੈਲਸ ਕਰਨਾਟਕ ਦਾ ਸਭ ਤੋਂ ਪ੍ਰਸਿੱਧ ਇਤਿਹਾਸਕ ਇਹ ਮਹਿਲ ਆਪਣੀ ਸ਼ਾਨਦਾਰ ਬਨਾਵਟ ਅਤੇ ਰੌਸ਼ਨੀ ਲਈ ਮਸ਼ਹੂਰ ਹੈ। ਦੁਸਹਿਰੇ ਦੇ ਤਿਉਹਾਰ ਦੌਰਾਨ

ਇਹ ਮਹਿਲ ਹੋਰ ਵੀ ਸੋਹਣਾ ਲੱਗਦਾ। ਮੈਸੂਰ ਸ਼ਹਿਰ ਨੂੰ ਮਹਿਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਹੰਪੀ ਇੱਕ ਵਿਸ਼ਵ ਪ੍ਰਸਿੱਧ ਇਤਿਹਾਸਕ ਸਥਾਨ ਹੈ ਜੋ ਯੂਨੈਸਕੋ ਵਿਰਾਸਤ ਸੂਚੀ ਵਿੱਚ ਸ਼ਾਮਿਲ ਹੈ। ਇੱਥੇ ਪ੍ਰਾਚੀਨ ਮੰਦਰ, ਖੰਡਰ ਤੇ ਪੱਥਰਾਂ ਦੀ ਕਲਾ ਦੇਖਣ ਯੋਗ ਹੈ। ਇਹ ਸਥਾਨ ਵਿਜੈਨਗਰ ਸਾਮਰਾਜ ਦੀ ਸ਼ਾਨ ਨੂੰ ਵਧਾਉਂਦਾ ਹੈ। ਜੋਗ ਫਾਲਸ ਭਾਰਤ ਦੇ ਸਭ ਤੋਂ ਉੱਚੇ ਝਰਨਿਆਂ ਵਿੱਚੋਂ ਇੱਕ ਹੈ। ਮੌਨਸੂਨ ਦੇ ਸਮੇਂ ਇਸ ਦੀ ਸੁੰਦਰਤਾ ਹੋਰ ਵੀ ਵੱਧ ਜਾਂਦੀ ਹੈ। ਕੁਦਰਤ ਪ੍ਰੇਮੀਆਂ ਲਈ ਇਹ ਬੜਾ ਹੀ ਮਨਮੋਹਕ ਸਥਾਨ ਹੈ। ਕੂਰਗ ਕਰਨਾਟਕ ਦਾ ਇੱਕ ਖੂਬਸੂਰਤ ਪਹਾੜੀ ਇਲਾਕਾ ਹੈ। ਇਸ ਨੂੰ ਭਾਰਤ ਦਾ ਸਕਾਟਲੈਂਡ ਵੀ ਕਿਹਾ ਜਾਂਦਾ ਹੈ। ਇੱਥੇ ਕੌਫੀ ਦੇ ਬਾਗ, ਹਰੇ ਭਰੇ ਪਹਾੜ ਤੇ ਠੰਡਾ ਮੌਸਮ ਸੈਲਾਨੀਆਂ ਨੂੰ ਖਿੱਚਦਾ ਹੈ। ਇਸ ਤੋਂ ਇਲਾਵਾ ਬੰਦੀਪੁਰ ਨੈਸ਼ਨਲ ਪਾਰਕ ਤੇ ਬਾਦਾਮੀ ਵੀ ਬਹੁਤ ਮਸ਼ਹੂਰ ਸਥਾਨ ਨੇ। ਬੰਦੀਪੁਰ ਰਾਸ਼ਟਰੀ ਪਾਰਕ ਜੰਗਲੀ ਜੀਵਾਂ ਲਈ ਪ੍ਰਸਿੱਧ ਹੈ, ਜਦਕਿ ਬਾਦਾਮੀ ਆਪਣੇ ਗੁਫਾ ਮੰਦਰਾਂ ਲਈ ਜਾਣਿਆ ਜਾਂਦਾ ਹੈ।

ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਮੈਸੂਰ ਸ਼ਹਿਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। 10 ਦਿਨ ਤੱਕ ਚੱਲਣ ਵਾਲੇ ਇਸ ਤਿਉਹਾਰ ਦੌਰਾਨ ਮੈਸੂਰ ਪੈਲਸ ਨੂੰ ਹਜ਼ਾਰਾਂ ਬੱਤੀਆਂ ਨਾਲ ਸਜਾਇਆ ਜਾਂਦਾ ਹੈ। ਸ਼ੋਭਾ ਯਾਤਰਾਵਾਂ, ਨਾਚ ਪ੍ਰਦਰਸ਼ਨ ਅਤੇ ਸੰਗੀਤ ਸਮਾਰੋਹ ਇਸ ਦੀ ਖਾਸ ਵਿਸ਼ੇਸ਼ਤਾਵਾਂ ਨੇ। ਉਗਾਦੀ ਕਰਨਾਟਕ ਦੇ ਨਵੇਂ ਸਾਲ ਵਜੋਂ ਮਨਾਇਆ ਜਾਂਦਾ ਹੈ। ਲੋਕ ਇਸ ਦਿਨ ਆਪਣੇ ਘਰ ਸਾਫ਼ ਕਰਦੇ ਨੇ, ਰੰਗੋਲੀਆਂ ਬਣਾਉਂਦੇ ਨੇ ਅਤੇ ਵਿਸ਼ੇਸ਼ ਭੋਜਨ ਤਿਆਰ ਕਰਦੇ ਨੇ। ਇਹ ਤਿਉਹਾਰ ਨਵੇਂ ਆਰੰਭ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ। ਮਕਰ ਸੰਕ੍ਰਾਂਤੀ ਵੀ ਕਰਨਾਟਕ ਵਿੱਚ ਬੜੀ ਖੁਸ਼ੀ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਲੋਕ ਤਿਲ ਅਤੇ ਗੁੜ ਦੀਆਂ ਮਿਠਾਈਆਂ ਵੰਡਦੇ ਨੇ ਅਤੇ ਪਤੰਗਾਂ ਉਡਾਉਂਦੇ ਨੇ। ਇਹ ਤਿਉਹਾਰ ਫਸਲ ਕੱਟਣ ਦੀ ਖੁਸ਼ੀ ਨੂੰ ਵੀ ਦਰਸਾਉਂਦਾ ਹੈ। ਇਸ ਤੋਂ ਇਲਾਵਾ ਕਾਰਗਾ ਫੈਸਟੀਵਲ ਅਤੇ ਦੀਵਾਲੀ ਵੀ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਕਰਨਾਟਕ ਦੇ ਤਿਉਹਾਰ ਲੋਕਾਂ ਵਿੱਚ ਪਿਆਰ, ਏਕਤਾ ਅਤੇ ਸਾਂਝੀ ਸੱਭਿਆਚਾਰ ਦੀ ਭਾਵਨਾ ਪੈਦਾ ਕਰਦੇ ਨੇ। ਕਰਨਾਟਕ ਦੇ ਲੋਕ ਨਾਚ ਅਤੇ ਸੰਗੀਤ ਦੀ ਪਰੰਪਰਾ ਪ੍ਰਸਿੱਧ ਹੈ। ਕਰਨਾਟਕ ਦੇ ਨਾਚ ਰਾਜ ਦੀ ਇਤਿਹਾਸਕ, ਧਾਰਮਿਕ ਅਤੇ ਲੋਕ ਸੰਸਕ੍ਰਿਤੀ ਨੂੰ ਦਰਸਾਉਂਦੇ ਨੇ। ਇੱਥੋਂ ਦੇ ਸ਼ਾਸਤਰੀ ਅਤੇ ਲੋਕ ਨਾਚ ਦੋਵੇਂ ਹੀ ਪ੍ਰਸਿੱਧ ਨੇ। ਕਰਨਾਟਕ ਦਾ ਸਭ ਤੋਂ ਪ੍ਰਸਿੱਧ ਸ਼ਾਸਤਰੀ ਨਾਚ ਯਕਸ਼ਗਾਨ ਹੈ। ਇਹ ਨਾਚ ਨਾਟਕ, ਸੰਗੀਤ ਅਤੇ ਅਦਾਕਾਰੀ ਦਾ ਮਿਲਾਪ ਹੈ। ਇਸ ਵਿੱਚ ਰਾਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਨੂੰ ਰੰਗ ਬਿਰੰਗੇ ਭੇਸਾਂ ਅਤੇ ਸ਼ਾਨਦਾਰ ਸੰਗੀਤ ਨਾਲ ਪੇਸ਼ ਕੀਤਾ ਜਾਂਦਾ। ਯਕਸ਼ਗਾਨਾ ਕਲਾ ਕਰਨਾਟਕ ਦੀ ਪਛਾਣ ਮੰਨੀ ਜਾਂਦੀ ਹੈ। ਇੱਕ ਹੋਰ ਪ੍ਰਸਿੱਧ ਨਾਚ ਡੋਲੂ ਕੁਨੀਥਾ ਹੈ। ਇਹ ਢੋਲ ਦੀ ਧੁੰਨ 'ਤੇ ਕੀਤਾ ਜਾਣ ਵਾਲਾ ਜੋਸ਼ੀਲਾ ਲੋਕ ਨਾਚ ਹੈ। ਇਸ ਨੂੰ ਜ਼ਿਆਦਾਤਰ ਤਿਉਹਾਰਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਰਤਕ ਰੰਗੀਨ ਕੱਪੜੇ ਪਾ ਕੇ ਤਾਲ ਦੇ ਨਾਲ ਨਾਚ ਕਰਦੇ ਨੇ। ਵੀਰਗਾਸੇ ਕਰਨਾਟਕ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ। ਇਹ ਨਾਚ ਭਗਵਾਨ ਸ਼ਿਵ ਦੀ ਭਗਤੀ ਨਾਲ ਜੁੜਿਆ ਹੋਇਆ। ਨਰਤਕ ਤਲਵਾਰਾਂ ਅਤੇ ਡੰਡਿਆਂ ਨਾਲ ਸ਼ਕਤੀ ਅਤੇ ਵੀਰਤਾ ਦਾ ਪ੍ਰਦਰਸ਼ਨ ਕਰਦੇ ਨੇ। ਇਸ ਤੋਂ ਇਲਾਵਾ ਭੂਤਾ ਕੋਲਾ, ਕਮਸਾਰੇ ਅਤੇ ਕੋਲਾਟਾ ਵੀ ਕਰਨਾਟਕ ਦੇ ਪ੍ਰਸਿੱਧ ਲੋਕ ਨਾਚ ਨੇ। ਇਹ ਨਾਚ ਲੋਕ ਜੀਵਨ, ਧਾਰਮਿਕ ਵਿਸ਼ਵਾਸਾਂ ਅਤੇ ਸਮੂਹਿਕ ਖੁਸ਼ੀ ਨੂੰ ਦਰਸਾਉਂਦੇ ਨੇ।

ਆਓ ਵਧਦੇ ਹਾਂ ਕਰਨਾਟਕ ਦੀ ਹੱਥ ਕਲਾਵਾਂ ਵੱਲ। ਕਰਨਾਟਕ ਦੀ ਸਭ ਤੋਂ ਪ੍ਰਸਿੱਧ ਹੱਥ ਕਲਾ ਹੈ ਚੰਦਨ ਦੀ ਲੱਕੜ ਦੀ ਕਾਰੀਗਰੀ। ਚੰਦਨ ਦੀ ਲੱਕੜ ਨਾਲ ਬਣੀਆਂ ਮੂਰਤੀਆਂ, ਡੱਬੇ, ਗਹਿਣੇ ਤੇ ਸਜਾਵਟੀ ਸਮਾਨ ਬਹੁਤ ਮਸ਼ਹੂਰ ਨੇ। ਇਹ ਕਲਾ ਖਾਸ ਤੌਰ ਤੇ ਮੈਸੂਰ ਵਿੱਚ ਵਿਕਸਿਤ ਹੋਈ ਸੀ। ਇਸ ਤੋਂ ਇਲਾਵਾ ਮੈਸੂਰ ਰੇਸ਼ਮ ਵੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਮੈਸੂਰ ਦੇ ਰੇਸ਼ਮੀ ਕੱਪੜੇ ਤੇ ਸਾੜੀਆਂ ਆਪਣੀ ਨਰਮੀ ਤੇ ਸੁੰਦਰ ਡਿਜ਼ਾਈਨਾਂ ਲਈ ਜਾਣੀਆਂ ਜਾਂਦੀਆਂ ਨੇ। ਕਰਨਾਟਕ ਦੀ ਬਿਦਰੀ ਕਲਾ ਵੀ ਬੜੀ

ਸਿੱਧ ਹੈ। ਇਸ ਕਲਾ ਵਿੱਚ ਕਾਲੇ ਧਾਤ ਤੇ ਚਾਂਦੀ ਦੀ ਨਕਸ਼ਕਾਰੀ ਕੀਤੀ ਜਾਂਦੀ ਹੈ। ਇਹ ਕਲਾ ਖਾਸ ਤੌਰ ਤੇ ਬਿਦਰ ਸ਼ਹਿਰ ਨਾਲ ਸੰਬੰਧਿਤ ਹੈ। ਇੱਥੇ ਬਣੇ ਹੋਏ ਬਰਤਨ, ਫੁੱਲਦਾਨ ਤੇ ਸਜਾਵਟੀ ਚੀਜ਼ਾਂ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ। ਇਸ ਤੋਂ ਇਲਾਵਾ ਕਰਨਾਟਕ ਦੀਆਂ ਲੱਕੜ ਦੀਆਂ ਖਿਡੌਣੇ ਬਣਾਉਣ ਦੀ ਕਲਾ, ਪੱਥਰ ਦੀ ਨਕਸ਼ਕਾਰੀ ਤੇ ਕਸੂਤੀ ਕਢਾਈ ਵੀ ਮਹੱਤਵਪੂਰਨ ਨੇ। ਕਸੂਤੀ ਇੱਕ ਪਰੰਪਰਾਗਤ ਕਢਾਈ ਕਲਾ ਹੈ ਜਿਸ ਵਿੱਚ ਹੱਥ ਨਾਲ ਸੁੰਦਰ ਡਿਜ਼ਾਈਨ ਬਣਾਏ ਜਾਂਦੇ ਨੇ। ਕਰਨਾਟਕ ਦੀਆਂ ਹੱਥ ਕਲਾਵਾਂ ਰਾਜ ਦੀ ਧਨਾੜ ਸੰਸਕ੍ਰਿਤਿਕ ਵਿਰਾਸਤ ਨੂੰ ਦਰਸਾਉਂਦੀਆਂ ਨੇ। ਇਹ ਕਲਾਵਾਂ ਨਾ ਸਿਰਫ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਪ੍ਰਸਿੱਧ ਨੇ ਤੇ ਦੇਸ਼ ਦੀ ਸ਼ਾਨ ਵਧਾਉਂਦੀਆਂ ਨੇ। ਕਰਨਾਟਕ ਦੀ ਰਸੋਈ ਮੁੱਖ ਤੌਰ ਤੇ ਦੱਖਣ ਭਾਰਤੀ ਸਵਾਦਾਂ ਨਾਲ ਜੁੜੀ ਹੋਈ ਹੈ, ਪਰ ਇਸ ਵਿੱਚ ਖੇਤਰ ਅਨੁਸਾਰ ਵੱਖ ਵੱਖ ਰੰਗ ਵੀ ਵੇਖਣ ਨੂੰ ਮਿਲਦੇ ਨੇ। ਕਰਨਾਟਕ ਦੇ ਭੋਜਨ ਵਿੱਚ ਚਾਵਲ, ਦਾਲਾਂ, ਨਾਰੀਅਲ ਤੇ ਮਸਾਲਿਆਂ ਦੀ ਵਧੇਰੇ ਵਰਤੋਂ ਹੁੰਦੀ ਹੈ। ਇੱਥੇ ਦਾ ਸਭ ਤੋਂ ਪ੍ਰਸਿੱਧ ਭੋਜਨ ਹੈ ਬਿਸੀ ਬੇਲੇ ਭਾਤ, ਜੋ ਚਾਵਲ, ਦਾਲ ਤੇ ਸਬਜ਼ੀਆਂ ਨੂੰ ਮਸਾਲਿਆਂ ਨਾਲ ਪਕਾ ਕੇ ਬਣਾਇਆ ਜਾਂਦਾ ਹੈ। ਇਹ ਖਾਣਾ ਪੂਰੇ ਰਾਜ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਉਡੂਪੀ ਵੀ ਕਰਨਾਟਕ ਦੀ ਇੱਕ ਵਿਲੱਖਣ ਪਹਿਚਾਣ ਹੈ। ਮੈਸੂਰ ਦਾ ਮੈਸੂਰ ਪਾਕ ਇੱਕ ਮਿੱਠਾ ਪਕਵਾਨ ਹੈ ਜੋ ਕਿ ਚੀਨੀ ਤੇ ਬੇਸਨ ਨਾਲ ਬਣਦਾ ਹੈ ਤੇ ਇਸ ਦਾ ਸਵਾਦ ਲਾਜਵਾਬ ਹੈ। ਕਰਨਾਟਕ ਦੇ ਤੱਟਵਰਤੀ ਇਲਾਕਿਆਂ ਵਿੱਚ ਸਮੁੰਦਰੀ ਭੋਜਨ ਵੀ ਬੜਾ ਪ੍ਰਚਲਿਤ ਹੈ, ਜਿਵੇਂ ਮੱਛੀ ਕਰੀ ਤੇ ਪ੍ਰੌਨ ਕਰੀ। ਮਲਨਾਡ ਖੇਤਰ ਵਿੱਚ ਨਾਰੀਅਲ ਤੇ ਜੰਗਲੀ ਮਸਾਲਿਆਂ ਦੀ ਵਰਤੋਂ ਨਾਲ ਤਿਆਰ ਕੀਤੇ ਜਾਣ ਵਾਲੇ ਖਾਣੇ ਵਧੇਰੇ ਖਾਏ ਜਾਂਦੇ ਨੇ। ਇਸ ਰਾਜ ਦੀ ਰਸੋਈ ਵਿੱਚ ਪਰੰਪਰਾਗਤ ਤਰੀਕੇ ਨਾਲ ਬਣੇ ਪਾਪੜ, ਚਟਨੀਆਂ ਤੇ ਅਚਾਰ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਕਰਨਾਟਕ ਦਾ ਭੋਜਨ ਸਿਰਫ ਸਵਾਦ ਹੀ ਨਹੀਂ ਸਗੋਂ ਪੋਸ਼ਣ ਨਾਲ ਵੀ ਭਰਪੂਰ ਹੁੰਦਾ ਹੈ। ਇਹ ਸੀ ਕਰਨਾਟਕ ਬਾਰੇ ਜਾਣਕਾਰੀ। ਐਸਾ ਦੇਸ਼ ਹੈ ਮੇਰਾ, ਐਸੀ ਲੜੀ ਤਹਿਤ ਫਿਰ ਮਿਲਾਂਗੇ ਭਾਰਤ ਦੇ ਕਿਸੇ ਹੋਰ ਰਾਜ ਬਾਰੇ ਜਾਣਕਾਰੀ ਲੈ ਕੇ। ਵਾਚਕ ਤੇ ਆਲੇਖ ਇੰਦੂ ਸ਼ਰਮਾ, ਪੇਸ਼ਕਸ਼ ਸੁਕੀਨ ਮੁਹੰਮਦ, ਨਿਰਮਾਣ ਸਹਿਯੋਗ ਰੀਟਾ ਰਾਣੀ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ 2026 ਲਈ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਆ ਰਹੀਆਂ ਖਾਮੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਸੁਪਰੀਮ ਕੋਰਟ ਨੇ ਮਨੋਰੰਜਨ ਅਤੇ ਮਹਿਮਾਨ ਨਵਾਜ਼ੀ ਸੰਸਥਾਵਾਂ ਵਿੱਚ ਬਾਲ ਮਜ਼ਦੂਰੀ ਤੇ ਸਖਤ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਇੱਕ ਜਨਹਿਤ ਪਟੀਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਭਲਕੇ ਹੋਣ ਵਾਲੀਆਂ ਚੋਣਾਂ ਲਈ ਸਭ ਪ੍ਰਬੰਧ ਮੁਕੰਮਲ ਨੇ। ਸਰਕਾਰ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ, ਸੂਬੇ ਵੱਲੋਂ ਵਿਸ਼ੇਸ਼ ਤੀਬਰ ਸੋਧ ਸ਼ੁਰੂ ਹੋਣ ਤੋਂ ਪਹਿਲਾਂ 90% ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸੂਬੇ ਦੇ ਵੋਟਰਾਂ ਨੂੰ BLOs ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ

ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ। ਇਹ ਸਨ ਹੁਣ ਤੱਕ ਦੀਆਂ ਕੁਝ ਮੁੱਖ ਸੁਰਖੀਆਂ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ ਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਨੰਦਿਤਾ ਸ਼ਰਮਾ। ਇਸ ਪ੍ਰੋਗਰਾਮ ਤਹਿਤ ਸੁਣਵਾਏ ਜਾਂਦੇ ਨੇ ਤੁਹਾਡੀ ਫਰਮਾਇਸ਼ ਤੇ ਆਧਾਰਿਤ ਪੰਜਾਬੀ ਗੀਤ ਤੇ ਇਹ ਫਰਮਾਇਸ਼ ਤੁਸੀਂ ਭੇਜ ਸਕਦੇ ਹੋ ਸਾਡੇ WhatsApp ਦੇ ਨੰਬਰ ਤੇ। ਸਾਡਾ ਨੰਬਰ ਹੈ 9496500268 ਤੇ ਕੁਝ ਫਰਮਾਇਸ਼ਾਂ ਜਿਹੜੀਆਂ ਨੇ ਸਾਡੇ ਕੋਲ ਪਹੁੰਚ ਚੁੱਕੀਆਂ ਨੇ। ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਨਾਲ। ਤਾਂ ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀਰ ਜਹਾਂ, ਮਹਿਰਾਜ ਜਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ, ਜਗਤਾਰ ਜੱਗਾ, ਧੌਲਾ ਕੀਂਗਰਾ, ਦਿਸ਼ਾ ਮੋਲਾ, ਸੋਨੀ ਗਿੱਲ, ਪਾਲ ਗਿੱਲ, ਗੁਰਦਿਆਲ ਗਿੱਲ। ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਮੁਕਤਸਰ ਤੋਂ। ਫਰਮਾਇਸ਼ ਸਾਨੂੰ ਆਈ ਹੈ ਅਗਲੀ SM ਜਾਵੇਦ ਗੁਮਲਾ ਝਾਰਖੰਡ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਬਾਗੜੀਆਂ ਤੋਂ ਫਕੀਰ ਸਿੰਘ ਸੋਮਾ, ਸ਼ੈਟੀ ਅਤੇ ਤੇਜਾ ਸਿੰਘ, ਮਲੇਰਕੋਟਲਾ ਤੋਂ ਸੁਰਿੰਦਰ ਕੌਰ ਅਤੇ ਰੰਗੀਲਾ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਬੁਲੰਦਸ਼ਹਿਰ ਤੋਂ ਮੁਹੰਮਦ ਸੈਯਦ ਅਵਾਸੀ, ਨਿਗਹਤ ਪਰਵੀਨ ਅਵਾਸੀ, ਸ਼ਹਿਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜ਼ਾਨ, ਅਬਾਨ ਅਤੇ ਪੂਰਾ ਇਹਨਾਂ ਦਾ ਅਵਾਸੀ ਪਰਿਵਾਰ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੌਰਵਾਲ, ਕਮਲਾ ਰਾਣੀ, ਗੀਤਿਕਾ ਖੌਰਵਾਲ ਅਤੇ ਭਾਨੂ ਪ੍ਰਕਾਸ਼। ਫਰਮਾਇਸ਼ ਸਾਨੂੰ ਇਹ ਬਕਸਰ ਬਿਹਾਰ ਤੋਂ ਸ਼ਰਫਉਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਰੀਤ ਰਮੇਸ਼ ਸਾਹੂ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲਯੂ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਅਤੇ ਪ੍ਰਮਾਨੰਦ ਆਰਿਆ। ਸਰੀਮਪੁਰ ਬਕਸਰ ਤੋਂ ਰਾਜ SD ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ। ਫਰਮਾਇਸ਼ ਸਾਨੂੰ ਆਈਏ ਜੀ ਅਗਲੀ ਪਹਿਰ ਕਲਾਂ ਪਟਿਆਲਾ ਤੋਂ ਜਤਿੰਦਰ ਸਿੰਘ ਹੋਰਾਂ ਦੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸੁਰਭੀ, ਅਸ਼ਵਿਨ, ਮੰਗਲਾਬੇਨ ਅਤੇ ਰਾਜੇਂਦਰ ਸਿੰਘ ਸ਼ਾਹ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, JS ਨਾਇਕ ਅਤੇ ਇਹਨਾਂ ਦਾ ਪੂਰਾ ਡਾਗਲਾ ਪਰਿਵਾਰ। ਫਰਮਾਇਸ਼ ਸਾਨੂੰ ਅਗਲੀ ਭੇਜ ਰਹੇ ਨੇ ਦੀ ਦਰਿਆਪੁਰ ਪਬਲੀ ਤੋਂ ਜਨਾਨਨ ਯੈਲੇ, ਨਵਦੀਪ ਯੈਲੇ, ਸੇਰੀ ਵੇਡਨਗਰ ਅਕੋਲਾ, ਆਦਿਤਿਆ ਦਾਮੋਦਰ ਅਤੇ ਅਰੁਣਾ ਦਾਮੋਦਰ। ਸਿਰਸਾ ਹਰਿਆਣਾ ਤੋਂ ਰਾਮੇਸ਼ ਸ਼ਿਆਮ ਸ਼ਰਮਾ, ਇੰਦਿਰਾ ਸ਼ਰਮਾ ਅਤੇ ਸਾਰਥਕ ਸ਼ਰਮਾ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਨਾਨਕ ਚੰਦ ਮਲਹੋਤਰਾ ਅਤੇ ਪਿਊਸ਼ ਸਿੱਕਾ, ਕੋਇਲ ਸਿੱਕਾ ਅਤੇ ਡੁਗੂ ਭਾਵਿਕ ਸਿੱਕਾ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਲਾਲ ਚੰਦ ਯਮਲਾ ਜੱਟ ਦੀ ਆਵਾਜ਼ 'ਚ ਇਹ ਗੀਤ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਜੀ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਤੁਸੀਂ ਟਿਊਨ ਕੀਤਾ ਹੋਇਆ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪੰਡਰਪੁਰ ਤੋਂ ਜ਼ਾਕੀਰ ਮੁਲਾਨੀ, ਸੁਮਿਆ ਸੁਬਾਨ, ਸਮੀਰ ਮੁਲਾਨੀ, ਸਲਮਾ, ਮੁਮਤਾਜ਼, ਦਿਲਸ਼ਾਦ ਅਤੇ ਨਸੀਰ ਮੁਲਾਨੀ ਅਤੇ ਇਹਨਾਂ ਦਾ ਪੂਰਾ ਪਰਿਵਾਰ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛਿੰਪਾ, ਕਪਿਲ ਛਿੰਪਾ ਅਤੇ ਇਹਨਾਂ ਦਾ ਪੂਰਾ ਪਰਿਵਾਰ। ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਅਗਰਵਾਲ ਮੰਡੀ ਟਟੀਰੀ ਭਾਗਪਤ ਤੋਂ ਆਸਿਫ ਅਲੀ ਖਾਨ, ਮੋਮੀਨਾ ਨਾਜ਼, ਮੁਸਕਾਨ ਆਸਿਫ, ਸਾਦੀਕ ਅਲੀ ਖਾਨ ਅਤੇ ਸਾਰੀਕ ਅਲੀ ਖਾਨ। ਮਹਾਰਾਸ਼ਟਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸ਼ਾਹਜੀ ਬੋਕੇ, ਨੰਦਾ ਬੋਕੇ, ਹਨੁਮਾਨ ਬੋਕੇ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਅਗਲੀ ਜੈਨ ਮੰਦਿਰ ਵਾਲੀ ਗਲੀ ਕੁਰਾਲੀ ਤੋਂ ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੌਰੀਨ ਅੰਸਾਰੀ, ਆਸਨਾ ਅਤੇ ਮੁਹੰਮਦ ਕੈਫ ਅੰਸਾਰੀ। ਫਰਮਾਇਸ਼ ਸਾਨੂੰ ਇਹ ਨਜਫਗੜ੍ਹ ਤੋਂ ਸ਼ਾਹਰੁਖ, ਫਾਰੁਖ, ਸ਼ਬਨਮ ਅਤੇ ਸ਼ਹਿਨਾਜ਼ ਹੋਰਾਂ ਦੀ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਅਹੂਜਾ। ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਗੀਤਿਕਾ ਭਾਨੂ ਅਤੇ ਬੋਧਰਾਜ ਖੋਰਵਾਲ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਵੁਰਲੀ ਮੁੰਬਈ ਤੋਂ ਨਵਾਬ ਖਾਨ, ਇਸ਼ਰਤ ਚਾਹਾਨ, ਮਸਤਰ ਅਜ਼ਹਰ ਖਾਨ ਅਤੇ ਅਜ਼ੀਮ ਖਾਨ। ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਖਾਰਾ, ਬਿਮਲਾ ਗੋਥਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਅਤੇ ਇਹਨਾਂ ਦਾ ਪੂਰਾ ਪਰਿਵਾਰ। ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਜਹਾਂ ਅਤੇ ਮਹਿਰਾਜ ਜਹਾਂ। ਗੁਜ਼ਾਰਿਸ਼ ਉਹਨਾਂ ਨੂੰ ਹੈ ਜਿਨ੍ਹਾਂ ਦੀ ਇੱਕ ਵਾਰ ਫਰਮਾਇਸ਼ ਪੜ੍ਹੀ ਗਈ, ਦੁਬਾਰਾ ਫਰਮਾਇਸ਼ ਨਾ ਭੇਜਣ। ਸਾਦੂਲ ਸ਼ਹਿਰ ਤੋਂ ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਅਤੇ ਚੰਦਰਕਲਾ ਰੇਵਾੜ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ। ਫਰਮਾਇਸ਼ ਅਗਲੀ ਸਾਨੂੰ ਆਈ ਹੈ ਜੀ ਸੀਤਾਮੜ੍ਹੀ ਤੋਂ ਅਕਰਮ ਹੁਸੈਨ ਪ੍ਰਿੰਸ, ਬੇਗਮ ਇਸ਼ਰਤ ਅਕਰਮ, ਵਸੀਮ, ਰੁਬੀਨਾ, ਆਰੀਸ, ਨਦੀਮ, ਸ਼ਮੀ, ਮਮਤਾ ਰਾਣੀ ਸ਼ਰਮਾ ਅਤੇ ਪੂਨਮ ਕੁਮਾਰੀ ਸ਼ਰਮਾ। ਜਾਫਰਾਬਾਦ ਤੋਂ ਸੁਧਾਰਕਰ ਰਾਜੇ ਯਾਦਵ, ਪ੍ਰਸ਼ਾਂਤ ਰਾਜੇ, ਸੰਚਿਤ ਵਾਇਆਲ, ਪ੍ਰਥਮੇਸ਼ ਦੇਸ਼ਮੁਖ, ਪ੍ਰਣਾਲੀ ਦੇਸ਼ਮੁਖ, ਸਰਵਤ ਦੇਸ਼ਮੁਖ ਅਤੇ ਸਾਨਵੀ ਦੇਸ਼ਮੁਖ ਹੋਰਾਂ ਦੀ। ਕ੍ਰਿਸ਼ਨਾ ਗੋਖੜੇ, ਪ੍ਰਸ਼ਾਂਤ ਸ਼ਿੰਦੇ, ਯਸ਼ਰਾਜ ਸ਼ਿੰਦੇ, ਸੁਨੀਤਾ ਸ਼ਿੰਦੇ, ਰੂਸ਼ੀ, ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਰੋਹਿਦਾਸ ਚੌਂਕ ਪੰਦੜਪੁਰ ਤੋਂ। ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ ਅਤੇ ਚੇਤਨਿਆ ਮਸਕੀਨ। ਪੰਚਕੁਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤ ਖੁਰਾਨਾ, ਕੇਸ਼ੂ ਖੁਰਾਨਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਈਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ, ਅਨੀਮ ਅਤੇ ਯਸ਼ਫ। ਪੁਰਾਣਾ ਤਲਾਬ ਡੁਮਰਾਓ ਤੋਂ ਵਲੀ ਉੱਲਾ ਅੰਸਾਰੀ, ਅਸਮਾਨਾਜ਼ ਅੰਸਾਰੀ ਅਤੇ ਸ਼ਬਨਮ ਅੰਸਾਰੀ। ਜੇਲ ਰੋਡ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਫਾਤਿਮਾ ਨਾਜ਼। ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਵਾ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ ਅਤੇ ਨਵੀਨ ਸ਼ਰਮਾ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ ਅਤੇ ਵਿਨੋਦ ਪੁਰੀ। ਰਾਏਗੜ੍ਹ ਬਿਹਾਰ ਤੋਂ ਉਮਾ ਰਾਜ, ਪਵਨ ਉਮਾ, ਸੰਜੇ ਉਮਾ, ਦੀਪਕ ਉਮਾ ਅਤੇ ਕਮਲਾ ਉਮਾ। ਖਾਂਡਵਾ ਤੋਂ ਰਾਧਿਕਾ, ਅਨੀਤਾ, ਸਪਨਾ ਅਤੇ ਰਾਕੇਸ਼ ਤਾਈ। ਜੇਲ ਰੋਡ ਰਾਏਗੜ੍ਹ ਤੋਂ ਨੀਸ਼ਾ ਡੋਮੇਨ, ਉਮਾ ਡੋਮੇਨ ਅਤੇ ਜਾਨਵੀ ਡੋਮੇਨ। ਚੰਦਰਨਗਰ ਸਹਾਰਨਪੁਰ ਤੋਂ ਦੇਵ ਸ਼ੰਕਰ ਯਾਦਵ, ਪ੍ਰਭਾ ਰਾਣੀ ਯਾਦਵ, ਸੁਰੇਸ਼ ਯਾਦਵ ਅਤੇ ਨਰੇਂਦਰ ਯਾਦਵ। ਸੈਕਟਰ 67 ਮੋਹਾਲੀ ਤੋਂ ਟੀ ਡੀ ਮਲਹੋਤਰਾ, ਰਿਤਿਕਾ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਸ਼ਾਹਦਰਾ ਦਿੱਲੀ ਤੋਂ ਵੀਨਾ ਮਸਕੀਨ, ਜਿਨ੍ਹਾਂ ਦੀ ਫਰਮਾਇਸ਼ ਇੱਕ ਵਾਰ ਪੜ੍ਹੀ ਗਈ ਹੈ, ਦੁਬਾਰਾ ਫਰਮਾਇਸ਼ ਨਾ ਭੇਜਣ, ਬੇਨਤੀ ਹੈ। ਦਤਰੰਗੀ ਭਾਟਪਾਰਾ ਛੱਤੀਸਗੜ੍ਹ ਤੋਂ ਹੀਰਾ ਮਣੀ ਵਰਮਾ, ਪਾਰਸ ਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ ਅਤੇ ਨੌਖੇ ਲਾਲ ਵਰਮਾ। ਆਓ ਸੁਣਦੇ ਹਾਂ ਇਹਨਾਂ ਸਾਰੇ ਦੀ ਰਲੀ ਮਿਲੀ ਫਰਮਾਇਸ਼ ਤੇ ਵੀਤ ਬਲਜੀਤ ਦੀ ਆਵਾਜ਼ 'ਚ ਇਹ ਗੀਤ।
2: ਉਦੜੀ ਜੁੱਤੀ, ਟੁੱਟੀਆਂ ਚੱਪਲਾਂ, ਚੌਂਦੇ

ਜੀ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ ਖੱਟਕ, ਸੁੰਦਰ ਲਾਲ ਖੱਟਕ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖੱਟਕ। ਨਲੇਸ਼ਵਰ ਮਹਾਰਾਸ਼ਟਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ PS ਨਹਵਕਾਰ, ਨਿਰਮਲਾ ਅਤੇ ਵਿਸ਼ਾਲ। ਮਲਕਾਪੁਰ ਤੋਂ ਨਰਾਇਣ ਇੰਗਲੇ, ਰਾਜਕੁਮਾਰ ਖਰਚੇ, ਆਸ਼ੀਸ਼ ਮੋਹਰੇ। ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਇਬ ਅਤੇ ਲਾਡੂ। ਸ਼ੇਰਵਾਨੀ ਸਕੂਲ ਉੱਤਰ ਪ੍ਰਦੇਸ਼ ਤੋਂ ਆਫਤਾਬ ਅੰਸਾਰੀ, ਰਿਆਲ ਅੰਸਾਰੀ, ਮੁਹੰਮਦ ਕੈਫ, ਅਨਵਰ ਮਾਸਟਰ, ਲੁਬੀਨਾ ਅੰਸਾਰੀ ਅਤੇ ਆਲਿਆ ਅੰਸਾਰੀ। ਫਾਜ਼ਿਲਕਾ ਸਾਨੂੰ ਫਰਮਾਇਸ਼ ਭੇਜ ਰਹੇ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਮਦਨ ਲਾਲ ਵਰਮਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਮਜਨੂੰ ਦਾ ਟਿੱਲਾ ਤੋਂ ਕਮਲ ਬਾਲੂਜਾ, ਮਧੂ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ ਮਾਹੀ ਮਲਿਕ ਅਤੇ ਇਰਸ਼ਿਤਾ ਅਰੋੜਾ। ਛੱਤੀਸਗੜ੍ਹ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਰਮੇਸ਼ ਕੁਮਾਰ ਸਾਹੂ, ਮੀਰਾ ਦੇਵੀ, ਗੰਗਾ ਦੇਵੀ ਅਤੇ ਮਿਸ਼ਰੀ ਦੇਵੀ। ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਣੀ ਸ਼ੈਨ ਹੀਰਾਵਤੀ, ਅਤੇ ਨਾਲ ਭੇਜ ਰਹੇ ਨੇ ਸਿਧਾਰਥ। ਅਤੇ TD ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ। ਚੰਡੀਗੜ੍ਹ ਸਿਟੀ ਤੋਂ ਸ਼ੇਫਾਲੀ, ਸ਼ੈਫੀ, ਡੇਵਿਸ, ਬਿਮਲਾ ਅਤੇ ਸਤੀਸ਼ ਅਨੇਜਾ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ। ਫਰਮਾਇਸ਼ ਸਾਨੂੰ ਆਈ ਹੈ ਜੀ ਅਗਲੀ ਗੁਰਮੀਤ ਸਿੰਘ ਮੀਤਾ, ਸਾਊਥ ਦਿੱਲੀ ਤੋਂ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ, ਇਹਨਾਂ ਦੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਹਿਸਾਰ ਤੋਂ ਰਾਜਕੁਮਾਰ ਦੂਦੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ। ਪਰਮਵੀਰ ਹਾਊਸ, ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਬਰੰਟਰ ਕਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ ਅਤੇ ਮਹਿਰੀਨ ਭਾਟੀਆ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਰਣਜੀਤ ਨਗਰ, ਸਿਉਣਾ ਚੌਂਕ, ਪਟਿਆਲਾ ਤੋਂ ਕਮਲਾ ਦੇਵੀ, ਰੀਨਾ ਸ਼ਰਮਾ, ਪਵਨ ਕੁਮਾਰ, ਯੋਗਰਾਜ ਰਾਏ, ਜਗਤੇਸ਼ਵਰ ਰਾਏ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਕੁਲਦੀਪ ਮਾਣਕ ਦੇ ਆਵਾਜ਼ 'ਚ ਇਹ ਗੀਤ।

ਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 106.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਠੀਕ ਰਾਤ ਦੇ 10:30 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਰਜਨੀਗੰਧਾ। ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਇਸ ਪ੍ਰੋਗਰਾਮ 'ਚ ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਪਹਿਲਾ ਗੀਤ, ਫਿਲਮ ਮੇਰੇ ਜੀਵਨ ਸਾਥੀ 'ਚੋਂ। ਆਵਾਜ਼ ਹੈ ਕਿਸ਼ੋਰ ਕੁਮਾਰ ਦੀ।

0: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
1: ਪ੍ਰੋਗਰਾਮ ਚੱਲ ਰਿਹਾ ਜੀ ਰਜਨੀਗੰਧਾ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਆਓ ਸੁਣਦੇ ਹਾਂ ਪ੍ਰੋਗਰਾਮ ਚ ਅਗਲਾ ਗੀਤ, ਫਿਲਮ ਬੌਬੀ ਚੋਂ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 11:05 ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।